0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha

ਚੱਲਾਂ ਦੁਨੀਆ ਭੱਤ ਬੰਨ ਉਠਾਈ ਪੋਟਲੀ ਕਿੱਥੇ ਵੰਜਾਂ ਘੱਤ ਕਿਜ ਨਾ ਬੁੱਝੈ ਕਿਜ ਨਾ ਸੁੱਝੈ

કરી સબરે અંદર સાબરી તન એવ જાલે ના હોન નજી

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਧਾਰੂ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਧਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਮੈਂ ਸਰਬ ਸੰਭਾਲੇ।

ਚਿੱਤ ਗੁਪਤ ਲਿਖ ਜਾਣ ਨਾਉ ਲਿਖ ਲਿਖ ਧਰਮ ਵਿਚਾਰੀ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੀ ਗਾਵਣ ਤੁਦਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੀ ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ

ਕਾਰੀ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਚ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੋਹਣਾ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਾਉ ਸਭ ਸੁਰਤੀ ਮੈਲ ਸੁਰਤ ਕਮਾਈ ਸਭ ਕੀਮਤ ਮੈਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀਂ ਠਾਕ ਰਹਾਈਆਂ ਆਖਣ ਵਾਲਾ ਕਿਆ ਬੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ

ਸੋ ਪੁਰਖ ਨਿਰੰਜਨ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ

ਐਲ ਪੱਥਰ ਮਹਿ ਜਨ ਤੋ ਪਾਈ ਤਾਂ ਕਾਰਿ ਜਿਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਣੇ।

ਭੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਖਟ ਖਟ ਕੇ ਬਟ

ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰਿਹੋ ਤਾਂ ਕੇ ਤਾਪ ਤਨ ਕਮੋ ਹਰਿਹੋ ਰਿਧ ਸਿਧ ਕਰਮੋ ਸਭ ਹੋਈ

ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਾਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ

ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਬਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਕਰ ਸਪਾਗੈ ਕਰ ਸਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ

ਦਰਸ ਪਇਆ ਮਹਿਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਤਰਸ ਪਇਆ ਮਿਹਰਾ ਮਤ ਹੋਈ, ਸਤਿਗੁਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਝੂਠਾ ਗੁਰ ਤੁਮ ਪਹਿਰਦਾਸ ਜੀਉ ਪਿੰਡ ਸਾਹਿਬ। ਸਹੀ ਪਿਆਰੀ ਵਿੱਚ

वाहिगुरु नाम जहाज है।

ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਸਤਨਾਮ ਸ੍ਰੀ ਵਾਹਿਗੁਰੂ ਜੀ ਸਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ ਜੰਮਣ ਮਰਣਾ ਮਿਟ ਗਿਆ ਕਾਲੈ ਕਾਲ ਕਿਛ ਨਾ ਬਸਾਏ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ ਜੰਮਣ ਮਰਣਾ ਮਿਟ ਗਿਆ ਕਾਲੈ ਕਾਲ ਕਿਛ ਨਾ ਬਸਾਏ ਹਰ ਸੇਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਏ

ਸੁਧ ਸਾਖ ਲਖਣੀ ਨਾਨਕ ਨਾਰੀ ਵਿੱਚ ਕੁਨਾਰ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਤੇ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਉਹ ਸੋਹਿਲਾ ਰਾਗ ਗੌੜੀ ਜੀ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਜੈ ਕਰ ਕੀਰਤਾ ਕੀ ਜੈ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਮਰਿਓ ਸਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਤ ਸੋਹਿਲਾ ਹੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲੀਆ ਨਾ ਦੇਖਿਆ ਗਾ ਦੇਵਨ ਹਾਰ ਤੇਰਾ ਦਾਨਾ ਚਿੰਤ ਨਾ ਪਵੇ ਕਿਸ ਦਾ ਕੀ ਕਬਲ ਸਮਾਰ ਸੰਬਤ ਸ਼ਾਹ ਨਿਖਿਆ ਮਿਲ ਕਰ ਪਾਵੋ ਤੇਲ ਦਿਓ ਸਜਣ ਸਿਸੜੀਆਂ ਜਾਂ ਹੋਵੇ ਸਹਿਬ ਸੁਮੇਲ ਘਰ ਘਰ ਇਹੋ ਪਹੁੰਚਾ ਸਦਵੇ ਨਿਤ ਭਵਨ ਸਦਨ ਹਾਰ ਸਿਮਰੀਏ ਨਾਨਕ ਸੇਦੇ ਅਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਬਿਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਾਉ ਬਿਸਵੇ ਜਸਿਆਂ ਕੜੀਆਂ ਪਹਿਰਾਉ ਸੁੱਤੀ ਵਾਰੀ ਮਹਾ ਹੋਵਾ ਸੂਰਜੇ ਕੁਰਤ ਅਨੇਕ ਨਾਨਕ ਕਰਤੇ ਕੇ ਕਿਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਥਾਲ ਰਾਗ ਚੰਦ ਦੀਪ ਪਵਣੇ ਤਾਰਿਕਾ ਮੰਡਲ ਜਨਕ ਮੋਤੀ ਸੂਪ ਮਾਲਿਆ ਨਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੁਲਾਂਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜ ਅੰਤ ਤੇਰੀ ਰਾਉ ਸਹਿਸ ਪਵ ਨੈਨ ਨਨ ਨੈਨ ਹੈ ਤੋਏ ਕਉ ਸਹਿਸ ਮੂਰਤ ਨਨਾ ਏਕ ਤੋਈ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬੈਨ ਸਹਿਸ ਸਭ ਗੰਧਿਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋ ਵਿੱਚ ਮਨੋ ਅਨੰਦਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰ ਕਉ ਹੋਏ ਜਾਤੇ ਤੇ ਰਹਿਣਾ ਹੈ ਵਾਸਾ ਰਾ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵਪਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਵ ਲਿਖਤ ਅਨਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁੰਨ ਵਡਾਹੇ ਕਰ ਡੰਡਾਓਤ ਪੁੰਨ ਵਡਾਹੇ ਰਾਉ ਸਾਕਤ ਹਰ ਸਾਧਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾਹੇ ਜਿਉਂ ਜਿਉਂ ਚਲੈ ਚੁਬੈ ਦੁਖ ਪਾਵਹਿ ਜਮ ਕਾਲ ਸਹਿਹਿ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸੁਵਾਣੇ ਦੁਖ ਜਨਮ ਮਰਨ ਪਵ ਖੰਡਾਹੇ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾ ਗੌੜੀ ਪੂਰਵੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਪੀਹਾਂ ਖਾਟ ਚਲੋ ਹਰ ਲਾਹ ਆਗੈ ਵਸਨ ਸੁਹੇਲਾ ਔਧ ਕਟੈ ਦਿਨ ਸਰੈਣ ਆਰੇ ਮਨ ਗੁਰਮਿਲ ਕਾ ਸਵਾਰੇ ਰਾਉ ਇਹ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਈ ਪਿਆਵੇ ਰਸ ਗਥ ਕਥਾ ਤਿਨ ਜਾਨੀ ਜਾ ਕੋ ਆਈ ਸੋਈ ਰਿਹਾ ਜਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰ ਮੈਲ ਪਾਵੋ ਸੁਖ ਸਹਿਜੇ ਬੋਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਹ ਕਉ ਕਰ ਸੰਤਨ ਕੀ ਤੂਰੇ ਅੰਤਰ ਜਾਮੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਗਏ ਅਰ

Okay, so we are, something we are

ਲਾਵਾਂ ਧੂਰ ਮੁਖ ਲਾਵਾਂ ਗੁਰ ਸਿੱਖਾਂ ਕੀ ਕਾਲ ਆਏ ਪਈ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸ਼ਾਬਾਦ ਮਾਰਕੰਡਾ ਜੀ ਨੂੰ ਬੇਨਤੀ ਕੀਤੀ ਗਈ, ਜਿਵੇਂ ਉਹਨਾਂ ਨੇ ਪਹਿਲਾਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਸਮੇਂ ਜਪਜੀ ਸਾਹਿਬ ਜੀ ਦੀ ਵਿਚਾਰ ਸਰਵਣ ਕਰਵਾਈ ਸੀ। 9 ਤਰੀਕ ਤੱਕ, ਇਹ ਕੱਲ 5 ਤਰੀਕ ਤੋਂ ਜੋ ਜਾਪ ਸਾਹਿਬ ਜੀ ਦੀ ਕਥਾ ਦੀ ਲੜੀ ਆਰੰਭ ਹੋਈ ਹੈ। ਸਤਿਕਾਰਯੋਗ ਗਿਆਨੀ ਸਾਹਿਬ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦਾ ਹੀ ਦਾਸ ਨੂੰ ਹੁਕਮ ਹੈ ਕਿ ਸ਼ਬਦ ਤਾਬਿਆ ਤੋਂ ਪੜ੍ਹਨ ਦੀ ਥਾਂ 'ਤੇ ਸਿੱਧੀ ਵਿਚਾਰ ਆਰੰਭ ਕੀਤੀ ਜਾਏ। ਸੋ ਦਾਸ ਉਹਨਾਂ ਦੇ ਹੁਕਮ ਅਨੁਸਾਰ ਆਪ ਸੰਗਤ ਨੂੰ ਬੇਨਤੀ ਕਰ ਰਿਹਾ ਹੈ ਕਿ 9 ਤਰੀਕ ਤੱਕ ਇਸੇ ਤਰ੍ਹਾਂ ਹੀ ਇਹ ਵਿਚਾਰ ਆਰੰਭ ਹੋਵੇਗੀ। ਸੋ ਕੱਲ੍ਹ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਹੈ, ਜੋ ਆਪਾਂ ਬੜੇ ਚਾਅ ਉਮਾ ਦੇ ਨਾਲ ਮਨਾਉਣਾ ਹੈ, ਜਿੱਥੇ ਇਸ ਸਥਾਨ 'ਤੇ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਨੇ। ਵਿਸ਼ੇਸ਼ ਦੀਵਾਨ ਗੁਰਦੁਆਰਾ ਰਕਾਬਗੰਜ ਸਾਹਿਬ ਸਜੇਗਾ, ਸੇਵਾ ਕਰਕੇ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ। ਆਓ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ, ਜੋ ਸਾਡੇ ਨਿਤਨੇਮ ਦਾ ਹਿੱਸਾ ਅੰਗ ਹੈ, ਜਾਪ ਸਾਹਿਬ, ਉਸਦੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀਓ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ

ਰਾਮਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ।

ਗੁਰੂ ਗੋਬਿੰਦ ਸਿੰਘ ਕਾਦਰੇ ਹਰ ਕਾਲ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਜਗਦੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਹਾਜ਼ਰੀ ਭਰ ਰਹੀ ਸਤ ਸੰਗਤ ਜੀਓ ਦੇਸ਼ ਅਤੇ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਨੂੰ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਜਦੋਂ ਵੀ ਦਾਸ ਗੁਰਬਾਣੀ ਦੀ ਸੰਥਾ ਚਾਹੇ ਆਪਣੀ ਕਲਾਸ ਵਿੱਚ ਪੜ੍ਹਾਵੇ ਜਾਂ ਸੰਗਤੀ ਰੂਪ ਵਿੱਚ ਕੋਈ ਸੰਥਾ ਦਿੱਤੀ ਜਾਏ ਤਾਂ ਯਤਨ ਹੁੰਦਾ ਕਿ ਜਿਤਨੀ ਸੰਗਤ ਹਾਜ਼ਰ ਹੋਈ ਹੈ ਉਹ ਸਾਰੇ ਆਪਣੀ ਰਸਨਾ ਦੁਆਰਾ ਉਚਾਰਨ ਕਰਨ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਸਾਰੇ ਆਪਣੇ ਹੱਥ ਵਿੱਚ ਗੁਟਕਾ ਸਾਹਿਬ ਲੈ ਕੇ ਬੈਠੋ ਔਰ ਜਿਹੜੇ ਦੂਰ ਦੂਰ ਬੈਠੇ ਹੋ ਉਹ ਥੋੜ੍ਹਾ ਨੇੜੇ ਆ ਜਾਓ। ਜਦੋਂ ਤੁਸੀਂ ਸਾਰੇ ਇੱਕ ਰਸ ਹੋ ਕੇ ਇੱਕ ਜ਼ਬਾਨ ਨਾਲ ਬੋਲਦੇ ਹੋ ਇਹਦਾ ਪ੍ਰਭਾਵ ਤੁਹਾਡੇ ਮਨ ਤੇ ਵੀ ਚੰਗਾ ਪੈਂਦਾ ਤੇ ਮੈਨੂੰ ਵੀ ਇਸ ਤੋਂ ਪ੍ਰੇਰਨਾ ਮਿਲਦੀ। ਕੱਲ ਅਸੀਂ ਛਪੈ ਛੰਦ ਅਤੇ ਭੁਜੰਗ ਪ੍ਰਿਆਦ ਛੰਦ ਦੀ ਵਿਚਾਰ ਕੀਤੀ। ਅੱਜ ਅਸੀਂ ਚਾਚਰੀ ਛੰਦ ਤੋਂ ਪ੍ਰਸਾਦ ਤੋਂ ਆਰੰਭ ਕਰ ਰਹੇ ਹਾਂ ਤੋ ਅੱਗੇ ਦਾਸ ਬੋਲੇਗਾ ਪਿੱਛੇ ਤੁਸੀਂ ਸਾਰਿਆਂ ਨੇ ਉਚਾਰਨ ਕਰਨਾ। ਇਹ ਸਮੇਂ ਦੀ ਵੇਸਟੇਜ ਨਹੀਂ ਬਲਕਿ ਇਸ ਲਈ ਹੈ ਕਿ ਤੁਹਾਨੂੰ ਉਚਾਰਨ ਦਾ ਵੀ ਪਤਾ ਲੱਗ ਜਾਏ ਕਿਉਂਕਿ ਮੈਂ ਜਾਣਦਾ ਹਾਂ ਕਿ ਇਸ ਛੰਦ ਵਿੱਚ ਹੈ ਅੱਖਰ ਆਇਆ ਹਾਏ ਨੂੰ ਹੈ ਦੁਲਾਈਆਂ ਬਿੰਦੀ ਹੈ ਪਰ ਆਮ ਪ੍ਰੇਮੀ ਹੈ ਬੋਲਦੇ ਨੇ ਹੈ ਬੋਲਦੇ ਦੇ ਨਾਲ ਉਹ ਜਿਹੜਾ ਸਮੇਂ ਦਾ ਕਾਲ ਹੈ ਉਹ ਬਦਲ ਜਾਂਦਾ ਹੈ। ਜਿਹੜੀ ਗੱਲ ਪਰਫੈਕਸ਼ਨ ਦੇ ਤੌਰ ਤੇ ਪੱਕੇ ਤੌਰ ਤੇ ਕਹਿ ਰਹੇ ਨੇ ਕਲਗੀਆਂ ਵਾਲੇ ਪਾਤਸ਼ਾਹ ਉਹਨੂੰ ਅਸੀਂ ਹੈ ਕਹਿ ਕੇ ਉਲਟਾ ਦਿੰਦੇ। ਇਸ ਲਈ ਸਾਰਿਆਂ ਨੇ ਯਤਨ ਕਰਨਾ ਕਿ ਦਾਸ ਦੇ ਪਿੱਛੇ ਗੁਟਕਾ ਸਾਹਿਬ ਤੇ ਧਿਆਨ ਰੱਖ ਕੇ ਪੜ੍ਹੋ ਫਿਰ ਇਹਦਾ ਲਾਭ ਇਹ ਹੋਵੇਗਾ ਕਿ ਤੁਹਾਨੂੰ ਉਚਾਰਨ ਦਾ ਵਿਸਰਾਮ ਦਾ ਤੇ ਬਾਅਦ ਵਿੱਚ ਫਿਰ ਅਰਥਾਂ ਦੀ ਜਾਣਕਾਰੀ ਜਿੰਨੀ ਕੁ ਗੁਰੂ ਨੇ ਮੈਨੂੰ ਬਖਸ਼ਿਸ਼ ਕੀਤੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗਾ। ਕਿਉਂਕਿ ਕੱਲ ਵੀ ਮੈਨੇ ਕੀਤੀ ਸੀ ਕਿ ਕੁਝ ਅੱਖਰ ਅਰਬੀ ਦੇ ਫਾਰਸੀ ਦੇ ਸੰਸਕ੍ਰਿਤ ਦੇ ਬ੍ਰਿਜ ਭਾਸ਼ਾ ਦੇ ਇਸ ਵਿੱਚ ਵਰਤੇ ਹੋਏ ਹਨ ਉਹਨਾਂ ਸੰਬੰਧੀ ਵਿਦਵਾਨਾਂ ਦੀ ਇੱਕ ਰਾਏ ਨਹੀਂ ਕੁਝ ਕੁਝ ਅੱਖਰ ਐਸੇ ਨੇ ਜਿਨ੍ਹਾਂ ਦੇ ਉੱਤੇ ਅਰਥਾਂ ਦੇ ਮਤਭੇਦ ਨੇ ਆਪਾਂ ਨੇ ਉਸ ਉਲਝਣ ਵਿੱਚ ਨਹੀਂ ਫਸਣਾ। ਯਤਨ ਕਰਨਾ ਕਿ ਜਾਪ ਸਾਹਿਬ ਦੀ ਬਾਣੀ ਜੋ ਬੀਰਸਤੀ ਬਾਣੀ ਹੈ ਜਿਸ ਨੂੰ ਪਾਠ ਕਰਦਿਆਂ ਕੁਦਰਤੀ ਤੌਰ ਤੇ ਪਾਠ ਕਰਨ ਵਾਲੇ ਦੇ ਹਿਰਦੇ ਅੰਦਰ ਕੁਝ ਇਸ ਤਰ੍ਹਾਂ ਦੇ ਵਲਵਲੇ ਉਮਾਹ ਤੇ ਉਤਸ਼ਾਹ ਪੈਦਾ ਹੁੰਦਾ ਹੈ ਤਾਂ ਆਓ ਸਮਾਂ ਬੜਾ ਸੀਮਿਤ ਹੈ।

शायद मेरी बेनती आप नहीं समझ सके कि तुसी नाल ही बोलना शुरू करना तो बड़े जोश नाल अरूप है अनूप है अजू है अभू है अलेक है अपेक है अनाम है अकाम है अतेय है अपेय है अजीत है अपीत है त्रिमान है निधान है त्रिवर्ग है असर्ग है अनिल है अनाद है अजय है अजाद है अजन्म है अवर्ण है अपूत है अपर्ण है अगंज है अपंज है अचूज है अचंज है अमीक है रफीक है अतंद है अबंद है निर्भूज है असूज है अकाल है अजाल है अला है अजा है अनंत है महंत है अलीक है नृशीक है निर्लंब है असंब है अगम है अजम है अपूत है अछूत है अलोक है अशोक है अकर्म है अपर्म है अजीत है अभीत है अबा है अगा है अमान है निदान है अनेक है फिर एक है। हुण उच्चारण संबंधी आप जी ने परिपान देखा कि ये जड़ा है इहदे उत्ते बिंदी प्रिंटड भी है और इनू तुसी नक दे विच बोलना है फिर यह परफेक्ट हो जाएगा कि पातशाह कह रहे ने कि वह मेरा अकाल पुरख कैसा है अरूप है। हुण असल शब्द रूप है पर रूप दे आरंभ विच ऐड़ा लग जान करके नेगेटिव बन गया। ये नियम जाप साहब की बाणी विच लगभग बहुती थाई लागू होंदा कि असल स्वरूप दे उल्ट बनाउण लई ऐड़ा अखर वरत्या गया जिहदा मतलब है कि वह अकाल पुरख जी अरूप है उन्हां दा कोई रूप जिवें असीं मनुखां दे रूप की पछाण करते हाँ विलखणता करते हाँ जी ये सोहना है एक सोहना है एक गोरा है कर परमेश्वर ऐसा नहीं अरूप है उन्हां दा कोई विशेष रूप नहीं अनूप है। इहदा मैं कल भी अर दस्या सी कि अनऊप जिस दी किसे नाल तुलना ना कीती जा सके उपमा ना कीती जा सके क्योंकि आम तौर ते असी किसे भी चीज की कोई वडियाई दसनी होवे असी आने जी इस सज्जन दे बस्तर दुध वर्गे चिट्टे ने ए वस्तु शहद वर्गी मिठी है आ चीज जहर वर्गी कौड़ी है उहदे नाल उपमा दे के उहनू समझाउंदे आ पर वाहिगुरू अकाल पुरख जी वर्गा होर कोई है नहीं इस लई अनूप है। पढ़ना अनूप है पर अर्थ करन वेले अनूप है जिन्हां दी किसे नाल उपमा नहीं दिती जा सकती अजू है। हुण इहदे अर्थ भी विद्वानां विच अंतर है मत ते कईआं ने कहा वह जन्म नहीं लैंदा कईआं ने कहा उस नूं बन्निआ नहीं जा सकता। फिर अपू है पू कहिंदे हन तत्तां नूं साडे शरीर पंजां तत्तां दे बने होए जिवें पंज तत् कर तुझ सृष्ट सब साजी
ਪਰ ਵਾਹਿਗੁਰੂ ਅਕਾਲ ਪੁਰਖ ਜੀ ਦੀ ਜੋ ਹਸਤੀ ਹੈ, ਜੋ ਵਿਅਕਤੀਤਵ ਹੈ, ਉਹ ਉਹਨਾਂ ਪੰਜ ਤੱਤਾਂ ਦੇ ਬੰਧਨ ਤੋਂ ਰਹਿਤ ਹੈ, ਅਲੇਖ ਹੈ। ਉਹਨਾਂ ਦਾ ਕੋਈ ਲੇਖਾ ਨਹੀਂ ਲਿਖਿਆ ਜਾ ਸਕਦਾ। ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਅਲੇਖ ਦੇ ਅਰਥ ਲਿਖੇ ਜਾਣ ਤੋਂ ਹੈ। ਜਿਵੇਂ ਆਮ ਤੌਰ ਤੇ ਪਹਿਲਾਂ ਚਿੱਤਰ ਬਣਾਏ ਜਾਂਦੇ ਸਨ ਤੇ ਉਹਨਾਂ ਚਿੱਤਰਾਂ ਨੂੰ ਬਣਾਉਣ ਵਾਲਾ ਚਿੱਤਰਕਾਰ ਕੁਝ ਲਕੀਰਾਂ ਮਾਰ ਕੇ ਚਿੱਤਰ ਬਣਾ ਦਿੰਦਾ, ਤਾਂ ਦੋਵੇਂ ਅਰਥ ਪਰਪੱਕ ਤੇ ਪ੍ਰਮਾਣਿਕ ਨੇ ਕਿ ਉਹਦਾ ਲੇਖਾ ਨਹੀਂ ਲਿਖਿਆ ਜਾ ਸਕਦਾ ਤਥਾ ਉਹਦਾ ਚਿੱਤਰ ਨਹੀਂ ਬਣਾਇਆ ਜਾ ਸਕਦਾ। ਅਭੇਖ ਹੈ, ਉਹਦਾ ਕੋਈ ਵਿਸ਼ੇਸ਼ ਭੇਖ ਨਹੀਂ, ਪਹਿਰਾਵਾ ਨਹੀਂ। ਅਨਾਮ ਹੈ, ਉਹਦਾ ਕੋਈ ਵਿਸ਼ੇਸ਼ ਨਾਮ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਚ ਕਿਤਨੇ ਨਾਮ ਨੇ, ਪਰ ਨਾਲ ਹੀ ਲਿਖਿਆ ਕਿ ਕਿਰਤਮ ਨਾਮ ਕਥੇ ਤੇਰੇ ਜੇਬਾ, ਸਤ ਨਾਮ ਤੇਰਾ ਪਰਾ ਪੁਰਖ। ਹੇ ਅਕਾਲ ਪੁਰਖ ਜੀ, ਤੁਹਾਡੇ ਕਿਰਤਮ ਨਾਮ ਤੇ ਬੇਅੰਤ ਨੇ। ਇਸ ਤਰੀਕੇ ਅਨਾਮ ਹੈ, ਅਕਾਮ ਹੈ, ਜਿਨ੍ਹਾਂ ਨੂੰ ਸਾਡੇ ਵਾਂਗੂ ਕੋਈ ਕਾਮਨਾ ਨਹੀਂ ਤਥਾ ਉਹ ਕਾਮ ਕਾਮਨੀ ਦੀ ਭਾਵਨਾ ਤੋਂ ਰਹਿਤ ਹਨ। ਅਤੇ ਧੇ ਹੁੰਦਾ ਨਿਸ਼ਾਨਾ, ਧੇ ਹੁੰਦਾ ਜਿਸ ਉੱਤੇ ਧਿਆਨ ਟਿਕਾਇਆ ਜਾਏ। ਪਰਮੇਸ਼ਵਰ ਜੀ ਨੂੰ ਕਿਸੇ ਦਾ ਧਿਆਨ ਟਿਕਾਉਣ ਦੀ ਲੋੜ ਨਹੀਂ। ਅਭੇ ਹੈ, ਭੇ ਕਹਿੰਦੇ ਨੇ ਭੇਦ ਨੂੰ। ਅਭੇ ਦਾ ਮਤਲਬ ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ। ਅਜੀਤ ਹੈ, ਜਿੱਤਣਾ ਤੇ ਅਜਿੱਤ ਹੋਣਾ, ਭਾਵ ਜਿਸ ਪਰਮੇਸ਼ਵਰ ਨੂੰ ਕੋਈ ਜਿੱਤ ਨਹੀਂ ਸਕਦਾ। ਅਪੀਤ ਹੈ, ਉਹਨੂੰ ਕਿਸੇ ਤਰ੍ਹਾਂ ਭੈ ਪੀਤ ਨਹੀਂ ਕੀਤਾ ਜਾ ਸਕਦਾ, ਡਰਾਇਆ ਨਹੀਂ ਜਾ ਸਕਦਾ। ਤ੍ਰਿਮਾਨ ਹੈ, ਉਹ ਤਿੰਨਾਂ ਲੋਕਾਂ ਵਿੱਚ ਮਾਨਨੀ ਹੈ। ਤੇ ਤਿੰਨ ਲੋਕ ਕਹੇ ਜਾਂਦੇ ਨੇ, ਸੁਰਗ ਲੋਕ, ਮਾਤ ਲੋਕ, ਪਤਾਲ ਲੋਕ। ਹਰ ਜਗ੍ਹਾ ਤੇ ਪਰਮੇਸ਼ਵਰ ਜੀ ਮਾਨਨੀ ਹੈ। ਨਿਧਾਨ ਹੈ, ਉਹ ਸਾਰੀਆਂ ਸ਼ਕਤੀਆਂ ਤੇ ਬਰਕਤਾਂ ਦੇ ਖਜ਼ਾਨੇ ਹਨ। ਤ੍ਰਿਵਰਗ ਹੈ, ਇਹ ਤਿੰਨੇ ਹੀ ਤਰ੍ਹਾਂ ਦੀਆਂ ਸ਼ਕਤੀਆਂ ਪੈਦਾ ਕਰਨਾ, ਪਾਲਣਾ ਤੇ ਮਾਰਨਾ, ਤਥਾ ਤਿੰਨ ਤਰ੍ਹਾਂ ਦੇ ਜੋ ਲੋਕ ਸੁਰ, ਨਰ, ਦੇਵ, ਦੈਂਤ ਕਹੇ ਜਾਂਦੇ, ਇਹਨਾਂ ਸਭ ਨੂੰ ਪੈਦਾ ਕਰਨ ਵਾਲੇ ਉਹ ਆਪ ਨੇ। ਅਸਰਗ ਹੈ, ਪਰ ਆਪ ਉਹ ਕਿਸੇ ਤੋਂ ਉਤਪਤ ਨਹੀਂ ਹੋਏ। ਉਹਨਾਂ ਨੂੰ ਕਿਸੇ ਮਾਂ ਨੇ ਜਨਮ ਨਹੀਂ ਦਿੱਤਾ, ਪਿਤਾ ਦੇ ਵੀਰ ਤੋਂ ਨਹੀਂ, ਉਹ ਅਸਰਗ ਹੈ। ਅਨੀਲ ਹੈ, ਉਹਨਾਂ ਦਾ ਰੰਗ ਰੂਪ ਕਿਸੇ ਕਲਪ ਤੋਂ, ਕਿਸੇ ਰੂਪ ਤੋਂ ਰਹਿਤ ਹੈ, ਉਹਨੂੰ ਕਿਸੇ ਰੰਗ ਨਾਲ ਜੋੜਿਆ ਨਹੀਂ ਜਾ ਸਕਦਾ। ਅਨਾਦ ਹੈ, ਅਨ ਆਦ, ਆਦ ਕਹਿੰਦੇ ਨੇ ਮੁੱਢ ਨੂੰ, ਹਰ ਚੀਜ਼ ਦਾ ਮੁੱਢ ਹੈ। ਅਸੀਂ ਕਹਿੰਦੇ ਇਹ ਇਮਾਰਤ ਫਲਾਣੇ ਸਥਾਨ ਵਿੱਚ ਬਣੀ, ਇਹ ਬੰਦਾ ਫਲਾਣੇ ਸਥਾਨ ਵਿੱਚ ਪੈਦਾ ਹੋਇਆ, ਪਰ ਵਾਹਿਗੁਰੂ ਜੀ ਦਾ ਆਦ ਕਿਸੇ ਨੂੰ ਪਤਾ ਨਹੀਂ, ਇਸ ਲਈ ਅਨਾਦ ਹੈ। ਅਜੇ ਉਹ ਕਿਸੇ ਤੋਂ ਜਿੱਤੇ ਨਹੀਂ ਜਾ ਸਕਦੇ। ਆਜ਼ਾਦ ਹੈ, ਇਹਦੇ ਦੋਵੇਂ ਅਰਥ ਪ੍ਰਚਲਿਤ ਨੇ, ਉਹ ਬੰਧਨਾਂ ਤੋਂ ਰਹਿਤ ਹਨ, ਸੁਤੰਤਰ। ਤਥਾ ਅੱਜ ਆਦ, ਅੱਜ ਕਹਿੰਦੇ ਨੇ ਬ੍ਰਹਮਾ ਨੂੰ, ਬ੍ਰਹਮਾ ਦਾ ਵੀ ਆਦ ਮੁੱਢ ਹੈ, ਭਾਵ ਉਸਨੂੰ ਵੀ ਉਹਨਾਂ ਨੇ ਪੈਦਾ ਕੀਤਾ ਹੈ। ਅਜਨਮ ਹੈ, ਆਪ ਪਰਮੇਸ਼ਵਰ ਕਦੇ ਜਨਮ ਵਿੱਚ ਨਹੀਂ ਹੁੰਦੇ। ਅਵਰਨ ਹੈ, ਹੁਣ ਇਹਦੇ ਵੀ ਦੋ ਅਰਥ ਪ੍ਰਚਲਿਤ ਨੇ, ਇੱਕ ਤੇ ਹੈ ਖੱਤਰੀ, ਬ੍ਰਾਹਮਣ, ਸੂਦ, ਵੈਸ਼, ਵਰਨ। ਇੱਕ ਹੈ ਵਰਨ, ਰੰਗ ਰੂਪ, ਉਹਨਾਂ ਦਾ ਕੋਈ ਵਿਸ਼ੇਸ਼ ਰੰਗ ਰੂਪ ਨਹੀਂ। ਅਭੂਤ ਹੈ, ਇਹ ਪਹਿਲਾਂ ਵੀ ਆ ਚੁੱਕਾ ਹੈ ਅਭੂ ਦੇ ਰੂਪ ਵਿੱਚ, ਉਹ ਪੰਜਾਂ ਤੱਤਾਂ ਤੋਂ ਰਹਿਤ ਹਨ। ਅਭਰਨ ਹੈ, ਭਰਨਾ ਹੁੰਦਾ ਕਿਸੇ ਦੀ ਪਾਲਣਾ ਕਰਨੀ, ਕਿਸੇ ਦਾ ਢਿੱਡ ਭਰਨਾ, ਪਰ ਪਰਮੇਸ਼ਵਰ ਨੂੰ ਕਿਸੇ ਤੋਂ ਮੁਤਾਜੀ ਨਹੀਂ ਹੈਗੀ ਕਿ ਉਹਨੂੰ ਕੋਈ ਭਰੇਗਾ। ਅਭਰਨ ਹੈ, ਉਹ ਆਪਣੇ ਆਪ ਵਿੱਚ ਸਮਰੱਥ ਹਨ। ਅਗੰਜ ਹੈ, ਉਹਨਾਂ ਨੂੰ ਕੋਈ ਨਾਸ ਨਹੀਂ ਕਰ ਸਕਦਾ। ਅਭੰਜ ਹੈ, ਉਹਨਾਂ ਨੂੰ ਭੰਨਿਆ ਤੋੜਿਆ ਨਹੀਂ ਜਾ ਸਕਦਾ। ਅਚੂਜ ਹੈ, ਉਹ ਅਜੋਧ ਹਨ, ਉਹਨਾਂ ਨਾਲ ਕੋਈ ਯੁੱਧ ਨਹੀਂ ਕਰ ਸਕਦਾ, ਭਾਵ ਉਹਨਾਂ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਅਚੰਜ ਹੈ, ਜਿਵੇਂ ਸਾਨੂੰ ਤਰ੍ਹਾਂ ਤਰ੍ਹਾਂ ਦੇ ਝੰਝਟ ਪਏ ਹੋਏ ਨੇ, ਪਰਮੇਸ਼ਵਰ ਜੀ ਇਹਨਾਂ ਝੰਝਟਾਂ ਤੋਂ ਰਹਿਤ ਹਨ। ਅਮੀਤ ਹੈ, ਬਹੁਤ ਡੂੰਘੇ ਹਨ,
ਉਹਨਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਰੋਜ਼ ਆਪ ਜੀ ਪੜ੍ਹਦੇ ਹੋ, ਸਭ ਸੁਰਤੀ ਮਿਲ, ਸੁਰਤ ਕਮਾਈ ਸਭ ਕੀਮਤ ਮਿਲ, ਕੀਮਤ ਪਾਈ, ਕਹਿਣ ਨਾ ਜਾਈ ਤੇਰੀ ਦਿਲ ਵਟਿਆਈ। ਰਫੀਕ ਹੈ, ਇਹ ਅੱਖਰ ਫਾਰਸੀ ਦਾ ਹੈ, ਜਿਹਦਾ ਅਰਥ ਹੈ ਉਹ ਸਭਨਾਂ ਦੇ ਮਿੱਤਰ ਹਨ, ਸਭਨਾਂ ਦਾ ਭਲਾ ਚਾਹੁਣ ਵਾਲੇ ਹਨ। ਅਤੰਦ ਹੈ, ਉਹ ਧੰਦਿਆਂ ਤੋਂ ਰਹਿਤ ਹਨ। ਅਬੰਧ ਹੈ, ਉਹ ਬੰਧਨਾਂ ਤੋਂ ਰਹਿਤ ਹਨ। ਨਿਰਬੂਝ ਹੈ, ਉਹ ਮਨੁੱਖੀ ਬੂਝ ਸਮਝ ਤੋਂ ਪਰੇ ਹਨ। ਕੋਈ ਮਨੁੱਖ ਇਹ ਦਾਅਵਾ ਕਰੇ ਕਿ ਮੈਂ ਉਹਨਾਂ ਨੂੰ ਜਾਣ ਲਿਆ, ਨਹੀਂ, ਉਹ ਮਨੁੱਖੀ ਬੂਝ ਤੋਂ ਉੱਪਰ ਹਨ। ਅਸੂਝ ਹੈ, ਸਾਡੀ ਉਹ ਸੋਝੀ ਤੋਂ ਵੀ ਉੱਪਰ ਹਨ। ਅਕਾਲ ਹੈ, ਕਾਲ ਦੀ ਪਕੜ ਤੋਂ ਰਹਿਤ ਹਨ। ਅਜਾਲ ਹੈ, ਉਹਨਾਂ ਨੂੰ ਕਿਸੇ ਜਾਲ ਵਿੱਚ ਫਸ

ਕਲੰਕ ਨਹੀਂ ਲਾਇਆ ਜਾ ਸਕਦਾ। ਲੀਕ ਦਾ ਮਤਲਬ ਉਹਨਾਂ ਦੀ ਕੋਈ ਹੱਦ ਸੀਮਾ ਨਹੀਂ, ਲੀਕ ਨਹੀਂ ਕੀਤੀ ਜਾ ਸਕਦੀ। ਨਿਰਸ਼ਰੀਕ ਹੈ ਉਹਨਾਂ ਦਾ, ਕੋਈ ਸੰਸਾਰ ਵਿੱਚ ਸ਼ਰੀਕ ਨਹੀਂ। ਤੁਸੀਂ ਆਮ ਜਾਣਦੇ ਹੋ ਨਾ, ਪਿੰਡਾਂ ਦੇ ਅੰਦਰ ਸ਼ਰੀਕ ਸ਼ਰੀਕਾ ਜੀ ਸਾਡਾ, ਉਹ ਸਾਡਾ ਸ਼ਰੀਕ ਹੈ ਜੀ, ਪਰ ਵਾਹਿਗੁਰੂ ਅਕਾਲ ਪੁਰਖ ਦੀ ਬਰਾਬਰੀ ਕਰਨ ਵਾਲਾ ਕੋਈ ਨਹੀਂ, ਇਸ ਲਈ ਨਿਰਸ਼ਰੀਕ ਹੈ, ਨਿਰਲੰਬ ਹੈ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਜੋ ਇਹ ਸਿਆਰੀ ਹੈ ਇਹ ਪੈਰ ਦੇ ਰਾਰੇ ਨੂੰ ਲੱਗੀ ਹੋਈ ਹੈ, ਇਹਦਾ ਉਚਾਰਨ ਨਿਰਲੰਬ ਹੈ। ਅਲੰਬ ਕਹਿੰਦੇ ਨੇ ਆਸਰੇ ਨੂੰ। ਮੈਨੂੰ ਤੁਹਾਨੂੰ ਸਾਰਿਆਂ ਨੂੰ ਕਿਸੇ ਨਾ ਕਿਸੇ ਆਸਰੇ ਦੀ ਲੋੜ ਹੈ, ਪਰ ਪਰਮਾਤਮਾ ਜੀ ਆਸਰੇ ਤੋਂ ਰਹਿਤ, ਉਹਨਾਂ ਨੂੰ ਕਿਸੇ ਦੇ ਆਸਰੇ ਦੀ ਮੁਤਾਜੀ ਨਹੀਂ, ਅਸੰਭਵ ਹੈ। ਉਹ ਸੁੱਤੇ ਪ੍ਰਕਾਸ਼ ਹਨ, ਉਹਨਾਂ ਨੇ ਕਿਸੇ ਮਾਤਾ ਤੋਂ ਪਿਤਾ ਤੋਂ ਜਨਮ ਨਹੀਂ ਲਿਆ, ਉਹ ਸੁੱਤੇ ਪ੍ਰਕਾਸ਼ ਨੇ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਅਗੰਮ ਹੈ, ਉਹ ਗਮਤਾ ਤੋਂ ਰਹਿਤ ਹਨ। ਉਹਨਾਂ ਨੂੰ ਪ੍ਰਾਪਤ ਕਰਨ ਲਈ ਇਹਨਾਂ ਇੰਦਰੀਆਂ ਦੁਆਰਾ ਗਮਤਾ ਨਹੀਂ ਹੁੰਦੀ। ਅਜੰਮ ਹੈ, ਉਹ ਜਨਮ ਤੋਂ ਵੀ ਰਹਿਤ ਹਨ। ਅਪੂਤ ਹੈ, ਇਹ ਅੱਖਰ ਪਹਿਲਾਂ ਵੀ ਆ ਚੁੱਕਾ ਹੈ ਫਿਰ ਆਇਆ, ਉਹ ਪੰਜਾਂ ਤੱਤਾਂ ਦੇ ਬੰਧਨਾਂ ਵਿੱਚ ਨਹੀਂ। ਭਾਵ ਉਹਨਾਂ ਦਾ ਵਿਅਕਤੀਤਵ, ਉਹਨਾਂ ਦੀ ਹਸਤੀ ਜੋ ਹੈ ਉਹ ਇਹਨਾਂ ਤੱਤਾਂ ਤੋਂ ਨਹੀਂ ਬਣੀ। ਅਛੂਤ ਹੈ, ਉਹਨਾਂ ਨੂੰ ਇਹਨਾਂ ਹੱਥਾਂ ਨਾਲ ਛੋਇਆ ਨਹੀਂ ਜਾ ਸਕਦਾ। ਆਪਾਂ ਜਿਵੇਂ ਕਿਸੇ ਨੂੰ ਪਕੜ ਲੈਂਦੇ ਹਾਂ, ਕਿਸੇ ਨੂੰ ਛੂਹ ਲੈਂਦੇ ਹਾਂ, ਪਰਮਾਤਮਾ ਦੀ ਹਸਤੀ ਨੂੰ ਛੂਹਿਆ ਨਹੀਂ ਜਾ ਸਕਦਾ। ਅਲੋਕ ਹੈ, ਉਹਨਾਂ ਨੂੰ ਇਹਨਾਂ ਅੱਖਾਂ ਨਾਲ ਦੇਖਿਆ ਵੀ ਨਹੀਂ ਜਾ ਸਕਦਾ। ਅਸ਼ੋਕ ਹੈ, ਉਹਨਾਂ ਨੂੰ ਸਾਡੇ ਵਾਂਗੂ ਕੋਈ ਚਿੰਤਾ ਕੋਈ ਫਿਕਰ ਵੀ ਨਹੀਂ ਵਿਆਪਦਾ। ਅਕਰਮ ਹੈ, ਉਹ ਬੰਧਨਾਂ ਤੋਂ ਰਹਿਤ ਨੇ। ਜਿਵੇਂ ਅਸੀਂ ਕਰਮਾਂ ਦੇ ਬੰਧਨਾਂ ਵਿੱਚ ਹਾਂ, ਉਹ ਕਰਮਾਂ ਦੇ ਬੰਧਨਾਂ ਤੋਂ ਮੁਕਤ ਹਨ। ਅਭਰਮ ਹੈ, ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਭਰਮ ਵੀ ਨਹੀਂ। ਅਜੀਤ ਹੈ, ਉਹ ਜਿੱਤੇ ਵੀ ਨਹੀਂ ਜਾ ਸਕਦੇ। ਅਪੀਤ ਹੈ, ਉਹਨਾਂ ਨੂੰ ਕਿਸੇ ਤਰ੍ਹਾਂ ਡਰਾਇਆ ਨਹੀਂ ਜਾ ਸਕਦਾ। ਅਬਾਹ ਹੈ, ਹੁਣ ਇਹਦੇ ਅਰਥ ਵੀ ਵਿਦਵਾਨਾਂ ਉਹੀ ਪਰਖਾਂ। ਜੇ ਹਜ਼ਾਰ ਘੜੇ ਪਾਣੀ ਦੇ ਭਰ ਕੇ ਰੱਖ ਦਿਓ, ਹਰ ਘੜੇ ਵੀ ਤੁਹਾਨੂੰ ਆਕਾਸ਼ ਨਜ਼ਰ ਆਏਗਾ, ਪਰ ਜੇ ਘੜੇ ਤੋੜ ਦਿਓ ਤੇ ਫਿਰ ਇੱਕੋ ਹੀ ਆਕਾਸ਼ ਰਹਿ ਜਾਓ। ਇਸੇ ਤਰ੍ਹਾਂ ਉਹ ਪਰਮਾਤਮਾ ਅਨੇਕ ਹੈ ਫਿਰ ਇੱਕ ਹੈ। ਭੁਜੰਗ ਪ੍ਰਿਆਦ ਛੰਦ ਉਚਰੋ ਜੀ, ਆਪਣੀ ਵਾਰੀ ਤੋਂ ਅਵੇਸਲੇ ਨਾ ਹੋਇਆ ਕਰੋ, ਤਾਂ ਜੋ ਮੈਨੂੰ ਵਾਰ ਵਾਰ ਕਹਿਣਾ ਨਾ ਪਵੇ, ਪਰ ਕਲਾਸ ਵਿੱਚ ਕਹਿਣਾ ਵੀ ਪੈ ਜਾਂਦਾ ਹੈ। ਭੁਜੰਗ ਪ੍ਰਿਆਦ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ।

0: नमो योग योगेश्वरं परम सिद्धे नमो राज राजेश्वरं परम वृद्धे नमो शस्त्रपाणे नमो अस्त्रमाणे नमो परम ज्ञाता नमो लोकमाता अपेक्षीय परमी अभोगी अभूते नमो योग योगेश्वरं परम जुगते नमो नित्य नारायणी क्रूर कर्मे नमो प्रेत अप्रेत देवे तो धर्मे नमो रोग हर्ता नमो राग रूपे नमो शाह शाह नमो भूप भूपे नमो दान दाने नमो मान माने नमो रोग रोगे नमस्त सनाने नमो मंत्र मंत्र नमो जंत्र जंत्र नमो इष्ट इष्टे नमो तंत्र तंत्र सदा सच्चिदानंद सर्वं प्रणाति अनूपे अरूपे समतुल निवासी सदा सिद्धदा बुद्धदा वृद्धकर्ता अदो ऊर्ध अर्धं अगं ओग हर्ता परं परम परमेश्वरं तोच्छ पालं परं परम परमेश्वरं तोच्छ पालं सदा सर्वदा सिद्धदाता ध्यालं अच्छेदी अभेदी अनामं अकामं समस्तो पराजी समस्तस्त धामं। क्योंकि जदों तीकर इस ढंग नाल तुसी उच्चारण नहीं करोगे तुहाडे अंदर उच्चारण संबंधी जो भी परम भुलेखे ने वो नहीं दूर हो सकेंगे। और तुसी देखोगे कि जदों असी उस छंद की चाल विच पाठ करांगे फिर वधेरे आनंद प्राप्त होवे, अर्थ भी अपने आप क्लीयर होंदे चले जाएंगे। पातशाह ने इत्थे नमस्तं नमस्तं नमोस नमस्तस तो बाद एक नवा रूप वरत्या है जिसनों नमो किया है, पर आप अपेखी है उदा कोई पेख नहीं, अपेवे उदा कोई भेद भी नहीं पा सकता। नमो काल काले वो काल का भी काल है, पाव काल भी उसके हुक्म विच है। नमो सर्व पाले उसनू मेरी नमस्कार है जो सारे जीवानू पालदा है। नमो सर्व गौणे गौणे का मतलब है गौण करना पहुंचना जाना विचरना। परमात्मा लिए कोई ऐसी जगह नहीं जिथे नहीं पहुंच सकती। नमो सर्व भौणे सारे घर उसे देंगे। अनंगी वो साडे वांगू अंगा वाला नहीं, जिमें हाथ पैर का अनंगी भाव अंगा तो रहित निर अनाथे उदा को खसम मालक भी नहीं। निरसंगी वो किसे दे संग तो भी रहित है, सबना दे नाल रहिंदा होया भी सब तो वखरा है। परमाथे सबना नू चंगी तरह मत देन वाला है, जदों आ जाए फिर उदे सामने वड्डे तो वड्डे भी ठहर नहीं सकते। नमो भान भाने भान कहिंदे ने सूरज नू, वो सूरजां दा भी सूरज है, भाव वो सूरजां नू भी रोशनी देने वाला है। ਨਮੋ ਮਾਨ ਮਾਨੇ, ਉਹ ਸਭਨਾ ਦਾ ਮਾਨਨੀ ਹੈ, ਹਰ ਜਗ੍ਹਾ ਤੇ ਉਸਦਾ ਮਾਨ ਤੇ ਸਤਿਕਾਰ ਕੀਤਾ ਜਾਂਦਾ। ਫਿਰ ਨਮੋ ਚੰਦਰ ਚੰਦਰੇ, ਉਹ ਚੰਦਰਮਾ ਦਾ ਵੀ ਚੰਦਰਮਾ ਹੈ, ਕਿਉਂਕਿ ਜਿਹੜੀ ਚੰਦਰਮਾ ਵਿੱਚ ਚਾਂਦਨੀ ਹੈ ਉਹ ਵੀ ਉਸੇ ਨੇ ਦਿੱਤੀ ਹੈ। ਨਮੋ ਭਾਨ ਭਾਨੀ, ਭਾਨ ਦਾ ਮਤਲਬ ਹੀ ਸੂਰਜ ਹੈ, ਉਹ ਸੂਰਜਾਂ ਦਾ ਸੂਰਜ ਹੈ, ਤਥਾ ਸਭ ਨੂੰ ਚੰਗਾ ਲੱਗਣ ਵਾਲਾ ਹੈ। ਨਮੋ ਗੀਤ ਗੀਤੇ, ਗੀਤਾਂ ਵਿੱਚ ਸੋਹਣਾ ਗੀਤ ਹੈ। ਨਮੋ ਤਾਨ ਤਾਨੇ, ਅੱਜ ਲੋਕ ਕੀਰਤਨੀਏ ਰਾਜੀਵ ਸਿੰਘ ਤਾਨ ਮਾਰਦੇ, ਉਹਨੂੰ ਤਾਨ ਤਾਨੇ, ਉਹ ਸੋਹਣੀ ਤਾਨ ਦਾ ਵੀ ਤਾਨ ਹੈ, ਪਰ ਕਈਆਂ ਵਿਦਵਾਨਾਂ ਨੇ ਤਾਨ ਨੂੰ ਜ਼ੋਰ ਵੀ ਕਿਹਾ। ਉਹ ਸਭਨਾ ਨੂੰ ਜ਼ੋਰ ਦੇਣ ਵਾਲਾ ਤਥਾ ਜ਼ੋਰ ਦਾ ਮਾਲਕ ਹੈ। ਨਮੋ ਨਿਤ ਨਿਰਤ, ਨਿਤ ਕਹਿੰਦੇ ਨੇ ਨਾਚ ਨੂੰ, ਜਦੋਂ ਕੋਈ ਨਾਚ ਹੁੰਦਾ ਹੈ, ਡਾਂਸ ਹੁੰਦਾ ਹੈ, ਉਹ ਡਾਂਸਾਂ ਵਿੱਚ ਨਾਚਾਂ ਵਿੱਚ ਸੋਹਣਾ ਨਾਚ ਵੀ ਹੈ, ਭਾਵ ਉਸ ਨਾਚ ਵਿੱਚ ਜਿਹੜੀ ਸਾਨੂੰ ਖਿੱਚ ਪੈਂਦੀ ਹੈ ਉਹ ਵੀ ਉਹ ਆਪ ਹੀ ਹੈ। ਨਮੋ ਨਾਦ ਨਾਦੇ, ਨਾਦ ਕਹਿੰਦੇ ਨੇ ਧੁਨੀ ਨੂੰ, ਆਵਾਜ਼ ਨੂੰ, ਆ ਜਦੋਂ ਕੋਈ ਸਾਜ ਵੱਜਦਾ ਉਹਦੀ ਆਵਾਜ਼ ਸਾਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ, ਤਾਂ ਉਹ ਨਾਦ ਪੈਦਾ ਕਰਨ ਵਾਲਾ ਵੀ ਉਹ ਆਪ ਹੈ। ਨਮੋ ਪਾਨ ਪਾਨੇ, ਪਾਨ ਹੱਥ ਨੂੰ ਕਹਿੰਦੇ, ਹੱਥਾਂ ਵਿੱਚ ਵੀ ਬਰਕਤ ਪੈਦਾ ਕਰਨ ਵਾਲਾ ਉਹ ਹੈ। ਨਮੋ ਬਾਦ ਬਾਜੇ, ਬਾਦ ਕਹਿੰਦੇ ਨੇ ਵਜਾਉਣਾ, ਕਿਸੇ ਬਾਜੇ ਨੂੰ ਵਜਾਉਣ ਵਾਲਾ ਨਗਾਰਚੀ ਵੀ ਹੈ, ਭਾਵ ਜਿਤਨੀਆਂ ਆਵਾਜ਼ਾਂ ਨੇ ਇਹ ਵੀ ਉਸਦੀਆਂ ਆਪਣੀਆਂ ਪੈਦਾ ਕੀਤੀਆਂ ਨੇ। ਅਨੰਗੀ ਪਹਿਲਾਂ ਵੀ ਆ ਚੁੱਕਾ ਹੈ, ਅਨੰਗੀ ਅਨਾਮੇ, ਉਸਦਾ ਕੋਈ ਵਿਸ਼ੇਸ਼ ਨਾਮ ਨਹੀਂ, ਕੋਈ ਵਿਸ਼ੇਸ਼ ਅੰਗ ਨਹੀਂ, ਸਮਸਤੀ ਸਰੂਪੇ, ਆ ਜਿਤਨੀਆਂ ਸ਼ਕਲਾਂ ਹਨ ਇਹ ਸਭ ਉਸੇ ਦੀਆਂ ਹਨ, ਭਾਵ ਇਹਨਾਂ ਸਾਰਿਆਂ ਦੇ ਅੰਦਰ ਉਹ ਬਿਰਾਜਮਾਨ ਹੈ। ਆਮ ਤੁਸੀਂ ਪੜ੍ਹਦੇ ਹੋ, ਸਾਹਸ ਸਭ ਨੈਣ, ਨਨ ਨੈਣ ਹੈ ਤੋਹੇ ਕੋ, ਸਾਹਸ ਮੂਰਤ ਨਨਾ ਇੱਕ ਤੋਹੀ, ਸਾਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਾਹਸ ਸਭ ਗੰਧ ਇਹ ਵਿਚਲਤ ਮੋਹੀ। ਪ੍ਰਮੰਗੀ, ਉਹ ਚੰਗੀ ਤਰ੍ਹਾਂ ਭੰਗ ਕਰ ਦੇਣ ਵਾਲਾ, ਪਰਮਾਥੇ ਚੰਗੀ ਤਰ੍ਹਾਂ ਮਤ ਦੇਣ ਵਾਲਾ। ਸਮਸਤੀ ਵਿਭੂਤੇ, ਵਿਭੂਤੇ ਕਹਿੰਦੇ ਨੇ ਐਸ਼ਵਰਜ ਨੂੰ, ਇਹ ਜਿਤਨਾ ਐਸ਼ਵਰਜ ਹੈ ਸੰਸਾਰ ਦਾ ਇਹ ਸਾਰਾ ਉਸੇ ਦਾ ਹੀ ਹੈ, ਤਥਾ ਉਹ ਹਰ ਵਿਭੂਤੀ ਦਾ ਮਾਲਕ ਹੈ। ਕਲੰਕੰ ਬਿਨਾ, ਉਹਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕਲੰਕ ਦੋਸ਼ ਨਹੀਂ, ਨਿਰਕਲੰਕੀ ਸਰੂਪੇ, ਉਹਦੀ ਜੋ ਹਸਤੀ ਹੈ, ਉਹਦਾ ਜੋ ਵਿਅਕਤੀਤਵ ਹੈ, ਉਹ ਕਲੰਕ ਤੋਂ ਬਿਨਾ ਹੈ। ਨਮੋ ਰਾਜ ਰਾਜੇਸ਼ਵਰ ਪਰਮ ਰੂਪੇ, ਇਹਦਾ ਉਚਾਰਨ ਥੋੜਾ ਜਿਹਾ ਕਠਿਨ ਹੈ, ਜੇ ਸਮਝ ਲਓ ਤੇ ਸੁਖੈਨ ਹੋ ਜਾਏਗਾ। ਨਮੋ ਨੂੰ ਵੱਖਰਾ ਕਰ ਦਿਓ, ਰਾਜ ਰਾਜੇਸ਼ਵਰ ਸਮੂਹ ਰਾਜਿਆਂ ਦਾ ਵੀ ਰਾਜਾ ਹੈ, ਪਰਮ ਰੂਪੇ ਉਹ ਬਹੁਤ ਹੀ ਸੁੰਦਰ ਸਰੂਪ ਵਾਲਾ ਹੈ। ਨਮੋ ਯੋਗ ਯੋਗੇਸ਼ਵਰ, ਯੋਗੀਆਂ ਦਾ ਵੱਡਾ ਯੋਗੀ ਹੈ, ਪਰਮ ਸਿੱਧੇ, ਪਰਮ ਕਹਿੰਦੇ ਵੱਡਾ ਹੈ ਸਿੱਧ ਨੂੰ, ਸਿੱਧ ਦਾ ਮਤਲਬ ਹੁੰਦਾ ਹੈ ਸ਼ਕਤੀ, ਕਰਾਮਾਤ, ਤਾਕਤ, ਉਹ ਪਰਮਾਤਮਾ ਵੱਡੇ ਤੋਂ ਵੱਡਾ ਸਿੱਧੀਆਂ ਦਾ ਮਾਲਕ ਤੇ ਸਿੱਧ ਰੂਪ ਹੈ। ਨਮੋ ਰਾਜ ਰਾਜੇਸ਼ਵਰ ਪਰਮ ਬ੍ਰਿਧੇ, ਰਾਜਿਆਂ ਦਾ ਰਾਜਾ ਹੈ, ਔਰ ਪਰਮ ਬ੍ਰਿਧੇ, ਪਰਮ ਦਾ ਮਤਲਬ ਹੈ ਵੱਡਾ, ਬ੍ਰਿਧ ਕਹੀਏ ਬਜ਼ੁਰਗ, ਬਜ਼ੁਰਗੀ ਵਾਲਾ ਤਥਾ ਵਡਿਆਈ ਵਾਲਾ, ਔਰ ਜੇ ਉਹਦੀ ਕਿਰਪਾ ਹੋ ਜਾਏ ਤੇ ਕੀੜਿਆਂ ਨੂੰ ਵੀ ਪਾਤਸ਼ਾਹ ਬਣਾ ਦਿੰਦਾ। ਨਮੋ ਸ਼ਸਤਰ ਪਾਣੀ, ਪਾਣ ਕਹਿੰਦੇ ਨੇ ਹੱਥ ਨੂੰ, ਉਹ ਹੱਥ ਵਾਲੇ ਸ਼ਸਤਰਾਂ ਨੂੰ ਵੀ ਚਲਾਉਣ ਜਾਣਦਾ, ਤੇ ਨਮੋ ਅਸਤਰ ਮਾਣੇ, ਸ਼ਸਤਰ ਜੀ, ਸ਼ਸਤਰ ਤੇ ਅਸਤਰ ਵਿੱਚ ਕੀ ਫਰਕ ਹੁੰਦਾ? ਸ਼ਸਤਰ ਹੁੰਦਾ ਜਿਹਨੂੰ ਤੁਸੀਂ ਹੱਥ ਪਾ ਕੇ ਮੁੱਠੀ ਪਾ ਕੇ ਚਲਾਉਂਦੇ, ਜਿਵੇਂ ਕਿਰਪਾਨ ਹੈ, ਬਰਛੀ ਹੈ, ਹੋਰ ਕਈ ਤਰ੍ਹਾਂ ਦੇ ਸ਼ਸਤਰ ਨੇ, ਹੱਥ ਨਾਲ ਚਲਾਏ ਜਾਂਦੇ। ਅਸਤਰ ਮਾਣੇ, ਅਸਤਰ ਹੁੰਦਾ ਜਿਹਨੂੰ ਹੱਥ ਲਾਉਣ ਦੀ, ਇਹ ਇਉਂ ਕਰਕੇ ਘੁਮਾ ਕੇ ਮਾਰੇ ਜਾਂਦੇ, ਵਗਾ ਕੇ ਮਾਰੇ ਜਾਂਦੇ, ਜਿਵੇਂ ਆ ਚੱਕਰ ਹਨ। ਪੁਰਾਤਨ ਨਿਹੰਗ ਸਿੰਘ ਜਾਣਦੇ ਨੇ ਕਿ ਚੱਕਰ ਨੂੰ ਘੁਮਾ ਕੇ ਤੁਸੀਂ ਕਿਸੇ ਦਾ ਨਿਸ਼ਾਨਾ ਬੰਨ ਕੇ ਮਾਰੋ, ਗਰਦਨ ਲੈ ਜਾਂਦੇ, ਭਾਵ ਤੁਸੀਂ ਸ਼ਸਤਰਾਂ ਤੇ ਅਸਤਰਾਂ ਦੇ ਵੀ ਮਾਲਕ ਹੋ। ਨਮੋ ਪਰਮ ਗਿਆਤਾ, ਗਿਆਤਾ ਕਹਿੰਦੇ ਜਾਣਨ ਵਾਲੇ ਨੂੰ, ਪਰਮ ਕਹਿੰਦੇ ਵੱਡੇ ਗਿਆਤੀਆ। ਜਿਸ ਕਿਸੇ ਨੂੰ ਕਿਸੇ ਗੱਲ ਦਾ ਗਿਆਨ ਹੋਵੇ, ਅਸੀਂ ਆਹਨਾਂ ਉਹ ਗਿਆਤਾ ਹੈ, ਜਾਣਤਾ ਹੈ, ਨਮੋ ਪਰਮ ਗਿਆਤਾ, ਉਹ ਵੱਡੇ ਤੋਂ ਵੱਡਾ ਗਿਆਨਵਾਨ ਹੈ। ਨਮੋ ਲੋਕ ਮਾਤਾ, ਲੋਕ ਮਾਤਾ ਉਹ ਸੰਸਾਰ ਦੇ ਅੰਦਰ ਮਾਤਾ ਰੂਪੀ ਹੈ, ਭਾਵ ਮਾਤਾ ਵਾਲੀ ਡਿਊਟੀ ਵੀ ਕਰਦਾ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਭਾਵ ਉਹ ਅਕਾਲ ਪੁਰਖ ਵਾਹਿਗੁਰੂ ਦੋਵੇਂ ਡਿਊਟੀਆਂ ਕਰਦਾ, ਪਿਤਾ ਦੀ ਵੀ ਡਿਊਟੀ ਕਰਦਾ, ਮਾਤਾ ਦੀ ਡਿਊਟੀ ਵੀ ਕਰਦਾ। ਅਪੇਖੀ ਉਹ ਭੇਖਾਂ ਤੋਂ ਰਹਿਤ ਹੈ, ਅਪਰਮੀ ਉਹਨੂੰ ਕੋਈ ਭਰਮ ਨਹੀਂ, ਅਭੋਗੀ ਉਹ ਭੋਗਿਆ ਨਹੀਂ ਜਾ ਸਕਦਾ, ਅਭੁਗਤੇ ਭਾਵ ਉਹ ਸਭ ਦੇ ਨੇੜੇ ਹੁੰਦਾ ਹੋਇਆ ਵੀ ਸਭ ਤੋਂ ਨਿਰਲੇਪ ਹੈ। ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ, ਉਹ ਜੋਗੀਆਂ ਦਾ ਵੱਡਾ ਜੋਗੀ ਹੈ, ਪਰ ਪਰਮ ਜੁਗਤੇ, ਜੁਗਤੇ ਦਾ ਮਤਲਬ ਜੁੜਿਆ ਹੋਇਆ ਵੀ ਹੈ, ਜੁਗਤ ਦਾ ਮਤਲਬ ਜੁਗਤੀ ਤਰੀਕਾ ਮੈਥਡ ਢੰਗ ਵਿਧੀ ਵੀ ਹੈ, ਭਾਵ ਉਹਨੂੰ ਸਾਰੇ ਤਰੀਕੇ ਆਉਂਦੇ ਨੇ ਔਰ ਉਹ ਸਾਰਿਆਂ ਦੇ ਨਾਲ ਜੁੜਿਆ ਹੋਇਆ ਵੀ ਹੈ। ਨਮੋ ਨਿਤ ਨਾਰਾਇਣੇ ਕਰੂੜ ਕਰ, ਉਸ ਨੂੰ ਮੇਰੀ ਨਮਸਕਾਰ ਹੈ ਜੋ ਸਦਾ ਰਾਖੀ ਵੀ ਕਰਦਾ, ਪਰ ਜਦੋਂ ਕਿਧਰੇ ਆਪਣੀ ਮੌਜ ਵਿੱਚ ਆ ਜਾਏ ਫਿਰ ਕਰੂਰ ਕਰਮ ਵੀ ਕਰਦਾ। ਕਰੂਰ ਕਰਮ ਕਿਹੜੇ ਹੁੰਦੇ ਨੇ? ਜਿਹੜੇ ਨਿਰਦੈਤਾ ਭਰੇ ਹੁੰਦੇ। ਜਦੋਂ ਪਾਪ ਵੱਧ ਜਾਏ ਨਾ ਤੇ ਪਰਮੇਸ਼ਵਰ ਫਿਰ ਕੋਈ ਐਸਾ ਰੰਗ ਵੀ ਚਲਾਉਂਦਾ ਕਿ ਤੈਸ਼ ਨੈਸ਼ ਕਰਕੇ ਰੱਖ ਦਿੰਦਾ। ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਇਹਨੂੰ ਨਾਰਾਇਣੇ ਬੋਲਣਾ। ਨਮੋ ਪ੍ਰੇਤ ਅਪ੍ਰੇਤ ਦੇਵੇ ਤੋ ਧਰਮੇ, ਉਹ ਪਰਮਾਤਮਾ ਜੋ ਪ੍ਰੇਤ ਅਤੇ ਅਪ੍ਰੇਤ ਵੱਧ ਰੂਹਾਂ ਚੰਗੀਆਂ ਰੂਹਾਂ ਨੂੰ ਪੈਦਾ ਕਰਨ ਵਾਲਾ, ਔਰ ਜਿਸ ਉੱਤੇ ਸੁਧਰਮੇ, ਜਿਹਦਾ ਵਿਧਾਨ, ਜਿਹਦਾ ਕਾਨੂੰਨ, ਜਿਸ ਦੀ ਮਰਿਆਦਾ ਬਹੁਤ ਸ੍ਰੇਸ਼ਟ ਅਤੇ ਉੱਤਮ ਹੈ। ਨਮੋ ਰੋਗ ਹਰਤਾ, ਸਭ ਰੋਗਾਂ ਨੂੰ ਦੂਰ ਕਰਨ ਵਾਲਾ। ਨਮੋ ਰਾਗ ਰੂਪੇ, ਰਾਗ ਕਹਿੰਦੇ ਨੇ ਪ੍ਰੇਮ ਨੂੰ, ਉਹ ਪ੍ਰੇਮ ਦਾ ਮੁਜੱਸਮਾ ਹੈ, ਸੋਮਾ ਹੈ। ਨਮੋ ਸ਼ਾਹ ਸ਼ਾਹੰਗ, ਸ਼ਾਹਾਂ ਦਾ ਵੀ ਸ਼ਾਹ ਹੈ। ਨਮੋ ਭੂਪ ਭੂਪੇ, ਭੂ ਕਹਿੰਦੇ ਨੇ ਧਰਤੀ ਨੂੰ, ਪਾ ਕਹਿੰਦੇ ਨੇ ਪਤੀ, ਧਰਤੀ ਦਾ ਮਾਲਕ ਕਹੀਏ ਰਾਜਾ, ਉਹ ਰਾਜਿਆਂ ਦਾ ਵੀ ਰਾਜਾ ਹੈ। ਨਮੋ ਦਾਨ ਦਾਨੇ, ਉਹ ਵੱਡੇ ਤੋਂ ਵੱਡੇ ਦਾਨ ਕਰਨ ਵਾਲਾ ਹੈ, ਭਾਵ ਜਿਹੜੇ ਦਾਨੀ ਲੋਕ ਦਾਨ ਕਰਦੇ ਨੇ ਉਹਨਾਂ ਨੂੰ ਵੀ ਉਸੇ ਨੇ ਦਾਨ ਦਿੱਤਾ ਹੈ। ਨਮੋ ਮਾਨ ਮਾਨੇ, ਉਹ ਮਾਨਨੀਆਂ ਦਾ ਵੀ ਮਾਨਨੀ ਹੈ। ਅਸੀਂ ਕਹਿੰਦੇ ਫਲਾਣਾ ਬੰਦਾ ਬਹੁਤ ਮਾਨਨੀ ਹੈ, ਪਰ ਉਹ ਉਸਦਾ ਵੀ ਮਾਨਨੀ ਹੈ। ਨਮੋ ਰੋਗ ਰੋਗੇ, ਰੋਗਾਂ ਵਿੱਚ ਰੋਗ ਰੋਗ ਰੂਪੀ ਹੈ, ਭਾਵ ਜਦੋਂ ਦੀ ਮੌਜ ਆਵੇ ਰੋਗ ਵੀ ਪੈਦਾ ਕਰ ਦਿੰਦੇ। ਨਮਸਤੰ ਸਨਾਨੇ, ਕਈ ਗੁਟਕਿਆਂ ਤੇ ਸਨਾਨੰਗ ਵੀ ਲਿਖਿਆ, ਇਹ ਥੋੜਾ ਮਤਭੇਦ ਛਾਪਿਆਂ ਦਾ ਹੈ, ਅਰਥਾਂ ਵਿੱਚ ਕੋਈ ਫਰਕ ਨਹੀਂ। ਨਮਸਤੰ ਸਨਾਨੇ, ਜੋ ਇਸ਼ਨਾਨ ਰੂਪ ਹੈ ਉਹਨੂੰ ਵੀ ਮੇਰੀ ਨਮਸਕਾਰ। ਨਮੋ ਮੰਤਰ ਮੰਤਰੰ, ਉਹ ਮੰਤਰਾਂ ਵਿੱਚ ਵੱਡਾ ਮੰਤਰ ਹੈ। ਨਮੋ ਜੰਤਰ ਜੰਤਰੰ, ਇਹਦਾ ਕੀ ਫਰਕ ਹੁੰਦਾ? ਮੰਤਰ ਮੂੰਹ ਤੋਂ ਪੜਿਆ ਜਾਂਦਾ, ਜੰਤਰ ਕਾਗਜ਼ ਤੇ ਲਿਖਿਆ ਜਾਂਦਾ, ਤੰਤਰ ਤਵੀਤ ਨੂੰ ਕਹਿੰਦੇ ਨੇ। ਕਹਿੰਦੇ ਨੇ ਉਹ ਪਰਮਾਤਮਾ ਜੰਤਰਾਂ ਵਿੱਚ ਵੱਡਾ ਜੰਤਰ, ਤੰਤਰਾਂ ਵਿੱਚ ਵੱਡਾ ਤੰਤਰ, ਮੰਤਰਾਂ ਵਿੱਚ ਵੱਡਾ ਮੰਤਰ। ਨਮੋ ਇਸ਼ਟ ਇਸ਼ਟੇ, ਇਸ਼ਟ ਕਹਿੰਦੇ ਨੇ ਪੂਜਨੀਕ ਨੂੰ, ਉਹ ਪੂਜਨੀਕਾਂ ਦਾ ਵੀ ਪੂਜਨੀਕ ਹੈ। ਨਮੋ ਤੰਤਰ ਤੰਤਰ, ਉਹ ਤੰਤਰ ਵਿਦਿਆ ਦਾ ਵੀ ਮਹਾਨ ਤੰਤਰ ਗਿਆਤਾ ਹੈ। ਸਦਾ ਹਮੇਸ਼ਾ ਸੱਚਿਦਾਨੰਦ, ਇਹ ਅੱਖਰ ਤਿੰਨ ਅੱਖਰਾਂ ਦਾ ਜੋੜ ਹੈ, ਸਤ ਚਿੱਤ ਆਨੰਦ। ਉਹ ਪਰਮਾਤਮਾ ਸਦਾ ਸੱਤਿਆ ਵੀ ਹੈ, ਚੇਤਨ ਵੀ ਹੈ ਤੇ ਆਨੰਦ ਵੀ ਹੈ। ਸਰਵੰਗ ਪ੍ਰਣਾਸੀ, ਸਭਨਾ ਦੇ ਨਾਸ ਕਰਨ ਵਾਲਾ ਵੀ ਹੈ। ਅਨੂਪੇ ਅਨੂਪੇ, ਇਹ ਅੱਖਰ ਬਹੁਤ ਵਾਰੀ ਆ ਚੁੱਕਾ ਹੈ। ਅਰੂਪੇ, ਜਿਹਦਾ ਕੋਈ ਰੂਪ ਨਹੀਂ, ਜਿਸ ਦੀ ਕਿਸੇ ਨਾਲ ਤੁਲਨਾ ਨਹੀਂ ਦਿੱਤੀ ਜਾ ਸਕਦੀ। ਸਮਸਤੂਲ ਨਿਵਾਸੀ, ਇਹਦਾ ਜਿਹੜਾ ਸਮਸਤੂਲ ਦੇ ਤੱਤੇ ਨੂੰ ਔਂਕੜ ਹੈ, ਇਹਨੂੰ ਜ਼ਰਾ ਧਿਆਨ ਨਾਲ ਉਚਾਰਨ ਕਰਨਾ, ਛੱਡਣਾ ਨਹੀਂ। ਸਮਸਤੂਲ, ਉਹ ਹਰ ਜਗ੍ਹਾ ਤੇ ਨਿਵਾਸ ਕਰਨ ਵਾਲਾ ਹੈ। ਸਦਾ ਸਿੱਧ ਦਾ, ਹਮੇਸ਼ਾ ਸਿੱਧੀਆਂ ਦੇਣ ਵਾਲਾ ਹੈ। ਬੁੱਧ ਦਾ ਬੁੱਧੀ ਦੇਣ ਵਾਲਾ, ਬ੍ਰਿਧ ਕਰਤਾ ਇਹਨੂੰ ਵਧਾਉਣ ਵਾਲਾ। ਜੇ ਉਹਦੀ ਰਹਿਮਤ ਹੋ ਜਾਏ, ਕੋਈ ਉਹਦਾ ਨਾਮ ਜਪਣ ਲੱਗ ਪਵੇ, ਉਹਨੂੰ ਬਚਨਾਂ ਦੀ ਸਿੱਧੀ ਮਿਲ ਜਾਂਦੀ ਹੈ। ਜਿਵੇਂ ਤੁਸੀਂ ਰੋਜ਼ ਪੜ੍ਹਦੇ ਹੋ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੰਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਫਿਰ ਅਧੋ ਉਰਧ ਅਰਧਨ, ਧਿਆਨ ਦੇਣਾ, ਅਧੋ ਥੱਲੇ, ਉਰਧ ਉੱਪਰ, ਅਰਧਨ ਵਿਚਕਾਰ, ਜਿਹਨੂੰ ਆਦ ਮੱਧ ਔਰ ਅੰਤ ਕਿਹਾ ਜਾਂਦਾ, ਹਰ ਜਗ੍ਹਾ ਤੇ ਉਹ ਮੌਜੂਦ ਹੈ। ਅਧੋ ਉਰਧ ਅਰਧਨ ਅਗੰਗ ਓਗ ਹਰਤਾ, ਅੱਗ ਕਹਿੰਦੇ ਨੇ ਪਾਪ ਨੂੰ, ਅਗੰਗ ਬਹਿਣਾ ਸਮੂਹ ਪਾਪਾਂ ਨੂੰ ਹਰਨ ਵਾਲਾ, ਓਗ ਮਹਿਣਾ ਸਮੂਹ, ਅਗੰਗ ਮਹਿਣਾ ਪਾਪ, ਸਮੂਹ ਪਾਪਾਂ ਨੂੰ ਹਰਨ ਵਾਲਾ, ਦੂਰ ਕਰਨ ਵਾਲਾ। ਜਿਹੜਾ ਉਹਦਾ ਸਿਮਰਨ ਕਰਨ ਲੱਗ ਪਵੇ, ਭਾਵੇਂ ਉਹ ਕਿਤਨਾ ਪਾਪੀ ਕੁਕਰਮੀ ਹੋਵੇ, ਉਹ ਪਵਿੱਤਰ ਹੋ ਜਾਵੇ। ਬਾਣੀ ਚ ਲਿਖਿਆ ਹੈ, ਕੋਰ ਦੁਖਿੰਗ ਅਨਕ ਹੱਤਿਅੰਗ ਜਨਮ ਦਾਰਿਦ੍ਰਿੰਗ ਮਹਾਂਵਿਖਿਆਧੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ ਬਸਮੰਗ ਕਰੋ। ਜਿਵੇਂ ਅੱਗ ਹਜ਼ਾਰਾਂ ਮਣ ਲੱਕੜ ਨੂੰ ਸਵਾਹ ਕਰ ਦਿੰਦੀ, ਇਸੇ ਤਰ੍ਹਾਂ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਸਮੂਹ ਪਾਪਾਂ ਦਾ ਨਾਸ ਕਰ। ਅਧੋ ਉਰਧ ਅਰਧੰ ਅਗੰਗ ਓਗ ਹਰਤਾ, ਪਰੰ ਪਰਮ ਪਰਮੇਸ਼ਵਰੰ ਪੋਛ ਪਾਲ, ਪਰੰ ਵੱਡੇ ਤੋਂ ਵੱਡਾ, ਉੱਚੇ ਤੋਂ ਉੱਚਾ, ਫੇਰ ਪਰਮੇਸ਼ਵਰ ਉਹ ਪਰੇ ਤੋਂ ਪਰੇ, ਉੱਚੇ ਤੋਂ ਉੱਚੀ ਸ਼ਕਤੀ ਦਾ ਮਾਲਕ, ਪਰੋਛ ਪਾਲ, ਸਭਨਾਂ ਦੀ ਪਾਲਣਾ ਕਰਦਾ ਪਰ ਗੁਪਤ ਰਹਿ ਕੇ ਕਰਦਾ, ਨਜ਼ਰ ਨਹੀਂ ਆਉਂਦਾ। ਉਹਦਾ ਪ੍ਰਬੰਧ, ਉਹਦਾ ਸਿਸਟਮ ਐਸੇ ਤਰੀਕੇ ਨਾਲ ਚੱਲ ਰਿਹਾ ਹੈ। ਰੋਜ਼ ਮਹਾਰਾਜ ਦੀ ਬਾਣੀ ਪੜ੍ਹਦੇ ਹੋ ਕਿ ਆਸਨ ਲੋਏ ਲੋਏ ਭੰਡਾਰ, ਜੋ ਕੁਝ ਪਾਇਆ ਸੋ ਏਕਾ ਵਾ, ਉਹਨੇ ਇੱਕੋ ਵਾਰੀ ਪਾ ਦਿੱਤਾ, ਅਸੀਂ ਕੱਢੀ ਜਾਂਦੇ ਹਾਂ, ਖਾਈ ਜਾਂਦੇ। ਸਦਾ ਸਰਬਦਾ ਹਮੇਸ਼ਾ ਸਭ ਕੁਝ ਦੇਣ ਵਾਲਾ ਹੈ, ਸਿੱਧ ਹੈ, ਦਾਤਾ ਹੈ, ਔਰ ਦਿਆਲਨ ਦਇਆ ਦਾ ਘਰ ਹੈ। ਅਛੇਦੀ ਉਹਨੂੰ ਕੱਟਿਆ ਨਹੀਂ ਜਾ ਸਕਦਾ, ਅਭੇਦੀ ਉਹਦਾ ਭੇਦ ਨਹੀਂ ਪਾਇਆ ਜਾ ਸਕਦਾ, ਅਨਾਮੰਗ ਉਹਦਾ ਕੋਈ ਵਿਸ਼ੇਸ਼ ਨਾਮ ਨਹੀਂ, ਅਕਾਮੰਗ ਉਹਨੂੰ ਸਾਡੇ ਵਾਂਗੂ ਕੋਈ ਕਾਮ ਕਾਮਨਾ ਨਹੀਂ ਤੰਗ ਕਰਦੀ, ਸਮਸਤੋਂ ਪਰਾਜੀ ਸਾਰਿਆਂ ਨੂੰ ਹਰਾ ਦੇਣ ਵਾਲਾ। ਕਈਆਂ ਨੇ ਇਹਦੇ ਅਰਥ ਕੀਤੇ ਨੇ, ਸਮਸਤੋਂ ਪਰਾਜੀ ਸਭ ਜਗ੍ਹਾ ਤੇ ਬਿਰਾਜਮਾਨ ਹੈ, ਸਮਸਤ ਸਧਾਮ ਇਹ ਸਾਰੇ ਘਰ ਉੱਥੇ ਦੇ। ਅੱਗੇ ਫਿਰ ਪੜੋ ਜੀ, ਤੇਰਾ ਜ਼ੋਰ ਚਾਚਰੀ ਛੰਦ, ਇਹ ਛੰਦ ਦਾ ਨਾਮ ਹੈ, ਚਾਰ ਪਦਾਂ ਨੂੰ ਜੋੜ ਕੇ, ਚਾਰ ਅੱਖਰਾਂ ਨੂੰ ਜੋੜ ਕੇ ਇੱਕ ਚਾਚਰੀ ਛੰਦ ਬਣ। ਮੈਂ ਕਿਉਂਕਿ ਬਹੁਤਾ ਪਿੰਗਲ ਦਾ ਗਿਆਤਾ ਨਹੀਂ, ਮੈਂ ਇਸ ਲਈ ਉਲਝਣ ਵਿੱਚ ਨਹੀਂ ਪੈਂਦਾ, ਪਰ ਹਾਂ ਗੁਰੂ ਦੀ ਕਿਰਪਾ ਦੇ ਨਾਲ ਹਰ ਛੰਦ ਦੇ ਪੜ੍ਹਨ ਦੀ ਚਾਲ ਸਮਝ ਆ ਜਾਏ ਤੇ ਫਿਰ ਆਨੰਦ ਵੱਖਰਾ ਹੈ। ਤੋ ਪ੍ਰਸਾਦ ਦਾ ਮਤਲਬ ਤੁਹਾਡੀ ਕਿਰਪਾ ਨਾਲ, ਤੁਹਾਡੇ ਜ਼ੋਰ ਨਾਲ ਮੈਂ ਉਚਾਰਨ ਕਰ ਰਿਹਾ। ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ, ਪ੍ਰਭੂ ਹੈ ਅਜੂ ਹੈ, ਅਦੇਸ ਹੈ ਅਪੇਸ ਹੈ। ਉਹ ਪਰਮਾਤਮਾ ਜਲ ਵਿੱਚ ਵੀ ਮੌਜੂਦ ਹੈ, ਜਲ ਥਲ ਮਈਅਲ ਪੂਰਿਆ, ਜਲੇ ਥਲੇ, ਥਲ ਕਹਿੰਦੇ ਨੇ ਖੁਸ਼ਕੀ ਨੂੰ, ਖੁਸ਼ਕੀ ਵਿੱਚ ਵੀ ਹੈ, ਪਾਣੀ ਵਿੱਚ ਵੀ ਹੈ। ਅਪੀਤ ਹੈ, ਉਹ ਕਿਸੇ ਤੋਂ ਡਰਾਏ ਨਹੀਂ ਜਾਂਦੇ, ਅਪੇ ਉਹਦਾ ਭੇਦ ਵੀ ਨਹੀਂ ਪਾਇਆ ਜਾਂਦਾ, ਪ੍ਰਭੂ ਹੈ ਉਹ ਸਭ ਤੋਂ ਵੱਡੇ ਪੂਜਣ ਯੋਗ ਹਨ, ਅਜੂ ਹੈ ਉਹਨਾਂ ਨੂੰ ਜਿੱਤਿਆ ਨਹੀਂ ਜਾ ਸਕਦਾ ਜਾਂ ਉਹਨਾਂ ਨੂੰ ਬੰਨਿਆ ਨਹੀਂ ਜਾ ਸਕਦਾ, ਅਦੇਸ ਹੈ ਉਹਨਾਂ ਦਾ ਕੋਈ ਵਿਸ਼ੇਸ਼ ਦੇਸ਼ ਨਹੀਂ, ਅਪੇਸ ਹੈ ਉਹਨਾਂ ਦਾ ਕੋਈ ਵਿਸ਼ੇਸ਼ ਪਹਿਰਾਵਾ ਨਹੀਂ। ਭੁਜੰਗ ਪ੍ਰਿਆਤ ਛੰਦ ਅਗਾਦੇ ਅਬਾਦੇ ਆਨੰਦੀ ਸਰੂਪੇ, ਨਮੋ ਸਰਬ ਮਾਨੇ ਸਮਸੀ ਨਿਧਾਨੇ, ਨਮਸਤੰ ਨਿਰਨਾਥੇ ਨਮਸਤੰ ਪਰਮਾਥੇ, नमस्तुं अगंजे नमस्तुं अभंजे नमस्तुं अकाले नमस्तुं अपाले नमो चर्व देते नमो चर्व भेते नमो राज राजे नमो साज साजे नमो शाह शाहे नमो माह माहे नमो गीत गीते नमो प्रीत प्रीते नमो रोख रोखे नमो सुख सुखे नमो सर्व रोगे नमो सर्व भोगे नमो सर्व जीतं नमो सर्व भीतं नमो सर्व ज्ञानं नमो परमतानं नमो सर्व मंत्रं नमो सर्व जंत्रं नमो सर्व दृष्टं नमो सर्व कृष्णं नमो सर्व रंगे त्रिभंगी अनंगे नमो जीव जीवं नमो बीज बीजे अखिज्जे अभिज्जे तमस्तं प्रसिज्जे कृपालं करूपे कुकर्मं प्रणाति सदा सर्वदा रिद्ध सिद्धं निवासी पाशा फरमांदे ने इस भुजंग प्रयात छंद अंदर वो मेरा परमात्मा अकाल पुरख अगाध है जिदी गहराई ना जानी जा सके उनु अगाध कहते अबाध है जिसनु बद नहीं किया जा सकता जिससे रस्ते विच कोई बाधा रुकावट नहीं पैदा की जा सकती वो जदों जो करना चाहे उनको रोक नहीं सकता आनंदी स्वरूप है पर वो आनंददास स्वरूप है हमेशा प्रसन्न चित रहते खेड़े विच रहते फिर नमो सर्व माने उसनु मेरी नमस्कार है जिसनु सब जगह ते मनिया जाता है तथा सारिया का माननीय है समस्ती निधाने सारिया बरकतों का मालक है नमस्तुंग ने नाथ जिहड़ा उच्चारण है विद्वाना की बहुत विचार तो बाद यह निर्णय किया गया कि नमस्तुंग त्वंग का मतलब है तेनू नमस्कार है निर्नाथ जिदा कोई नाथ नहीं जिदा कोई खसम नहीं मालक नहीं वो सब तो वड्डा है क्योंकि पातशाह ने बाणी च लिखा तुद बिन दूजा ना ही कोए तू करतार करें सो हो तेरा जोर तेरी मन टेक सदा सदा जप नानक नमस्तुं निर्नाथे नमस्तुं परमाथे परमाथे का मतलब है चंगी तरह मथ देन वाला मथना होंदा है रगड़ना किसे नूं चंगी तरह नाश कर देन वाला है जदों अपनी मौज चावे वो सब कुछ कर सकता खिन में राव रंग को करे राव रंग कर डारे रीते भरे भरे सकनावे ज्ञाता को विवाह नमस्तुं अगंजे उसनू कोई नाश नहीं कर सकता भाव उसनू कोई हरा नहीं सकता दबा नहीं सकता नमस्तुं अभंजे उनू कोई भन तोड़ नहीं सकता नमस्तुं अकाले जो काल दी पकड़ तो रहता है उनू मेरी नमस्कार है नमस्तुं अपाले जिसनू किसे दी मुताजी नहीं पे मैनू कोई पालेगा मेरी कोई परवरिश करेगा नहीं होते अपने आप ही समर्थ है नमो सर्व देश से सारे देश उसते हैं तथा सारे देशों में वर्तन वाले नू मेरी नमस्कार है नमो सर्व भेद से जितने पहरावे हैं ਇਹਨਾਂ ਸਾਰਿਆਂ ਵਿੱਚੋਂ ਆਪ ਵਰਤਦਾ ਹੈ ਸ੍ਰੀ ਮੇਰੀ ਨਮਸਕਾਰ ਨਮੋ ਰਾਜ ਰਾਜੀ, ਉਹ ਰਾਜਿਆਂ ਦਾ ਵੀ ਰਾਜਾ ਹੈ। ਨਮੋ ਸਾਜ ਸੱਚ, ਸਭ ਕੁਝ ਸਾਜਣ ਤੇ ਸਜਾਵਟ ਕਰਨ ਵਾਲਾ ਵੀ ਆਪ ਹੈ। ਨਮੋ ਸ਼ਾਹ ਸ਼ਾਹੇ, ਉਹ ਸ਼ਾਹਾਂ ਦਾ ਸ਼ਾਹ ਹੈ। ਨਮੋ ਮਾਹ ਮਾਏ, ਉਹ ਚੰਦਰਮਾ ਦਾ ਵੀ ਚੰਦਰਮਾ ਹੈ, ਰੋਸ਼ਨੀ ਦੀ ਵੀ ਰੋਸ਼ਨੀ ਹੈ। ਨਮੋ ਗੀਤ ਗੀਤੇ, ਉਹ ਗੀਤਾਂ ਵਿੱਚ ਸੋਹਣਾ ਗੀਤ ਹੈ। ਨਮੋ ਪ੍ਰੀਤ ਪ੍ਰੀਤੇ, ਉਹ ਪ੍ਰੀਤਾਂ ਵਿੱਚ ਪ੍ਰੀਤ ਦਾ ਮੁਜੱਸਮਾ ਹੈ। ਨਮੋ ਰੋਖ ਰੋਖੇ, ਰੋਖ ਕਹਿੰਦੇ ਨੇ ਰੋਸ ਵਿੱਚ ਆਉਣਾ, ਗੁੱਸੇ ਵਿੱਚ ਆਉਣਾ, ਉਹ ਗੁੱਸੇ ਵਿੱਚ ਵੀ ਉਸੇ ਦੀ ਕਲਾ ਵਰਤ ਰਹੀ ਹੈ, ਭਾਵ ਉਹ ਗੁੱਸਿਆਂ ਵਿੱਚ ਵੱਡਾ ਗੁੱਸਾ ਕਰਨ ਵਾਲਾ ਵੀ ਹੈ। ਤੇ ਨਮੋ ਸੋਖ ਸੋਖੇ, ਸਭਨਾਂ ਨੂੰ ਸੁਕਾ ਦੇਣ ਵਾਲਾ ਵੀ। ਨਮੋ ਸਰਬ ਰੋਗੇ, ਜਿਤਨੇ ਵੀ ਰੋਗ ਹਨ ਇਹਨਾਂ ਦਾ ਵੀ ਮੁੱਢ ਉਹ ਆਪ ਹੀ ਬਣਦਾ। ਨਮੋ ਸਰਬ ਭੋਗੇ, ਸਾਰਿਆਂ ਨੂੰ ਭੋਗਣ ਵਾਲਾ ਤਥਾ ਸਾਰੇ ਭੋਗਾਂ ਵਿੱਚ ਵੀ ਆਪ ਵਰਤਦਾ। ਜਿਵੇਂ ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ। ਨਮੋ ਸਰਬ ਜੀਤਨ, ਜੋ ਸਭ ਨੂੰ ਜਿੱਤ ਲੈਣ ਵਾਲਾ ਮੇਰੀ ਉਸਨੂੰ ਨਮਸਕਾਰ। ਨਮੋ ਸਰਬ ਭੀਤੰ, ਸਾਰਿਆਂ ਨੂੰ ਡਰ ਦੇਣ ਵਾਲਾ ਉਸਨੂੰ ਮੇਰੀ ਨਮਸਕਾਰ ਹੈ। ਨਮੋ ਸਰਬ ਗਿਆਨੰ, ਸਾਰੇ ਗਿਆਨ ਤੋਂ ਜਾਣੂ ਹੈ ਉਸਨੂੰ ਮੇਰੀ ਨਮਸਕਾਰ। ਤਥਾ ਜਿਤਨਾ ਗਿਆਨ ਹੈ ਉਹਦੇ ਤੋਂ ਉਹਦੀ ਕਲਾ ਵਰਤ ਰਹੀ ਹੈ। ਨਮੋ ਪਰਮ ਤਾਨੰ, ਤਾਨ ਕਹਿੰਦੇ ਨੇ ਜ਼ੋਰ ਨੂੰ, ਉਹ ਹਰ ਜ਼ੋਰ ਦੇ ਪਿੱਛੇ ਉਸੇ ਦੀ ਸ਼ਕਤੀ ਕੰਮ ਕਰਦੀ ਹੈ। ਨਮੋ ਸਰਬ ਮੰਤਰੰ, ਇਹ ਪਹਿਲਾਂ ਵੀ ਆ ਚੁੱਕਾ ਹੈ, ਉਹ ਸਾਰੇ ਮੰਤਰਾਂ ਦਾ ਮੰਤਰ ਹੈ ਔਰ ਸਾਰੇ ਜੰਤਰਾਂ ਦਾ ਜੰਤਰ ਹੈ। ਨਮੋ ਸਰਬ ਦ੍ਰਿਸ਼ਟੰ, ਦ੍ਰਿਸ਼ਮੈਨ ਹੁੰਦਾ ਦੇਖਣਾ, ਉਹ ਸਾਰਿਆਂ ਨੂੰ ਦੇਖ ਰਿਹਾ, ਸਾਨੂੰ ਭੁਲੇਖਾ ਹੈ ਕਿ ਉਹ ਨਹੀਂ ਦੇਖ ਰਿਹਾ, ਪਰ ਬਾਣੀ ਵਿੱਚ ਗੁਰਦੇਵ ਲਿਖਦੇ ਨੇ ਉਹ ਸਭ ਨੂੰ ਦੇਖ ਰਿਹਾ, ਕੋਈ ਉਹਦੀ ਨਜ਼ਰ ਤੋਂ ਓਹਲੇ ਨਹੀਂ ਹੈਗਾ। ਨਮੋ ਸਰਬ ਕ੍ਰਿਸ਼ਨ, ਉਹ ਸਾਰਿਆਂ ਨੂੰ ਆਪਣੇ ਵੱਲ ਖਿੱਚ ਲੈਣ ਵਾਲਾ। ਨਮੋ ਸਰਬ ਰੰਗੇ, ਉਹ ਸਾਰੇ ਰੰਗਾਂ ਵਿੱਚ ਆਪ ਵਰਤਦਾ। ਤ੍ਰਿਭੰਗੀ ਅਨੰਗੇ, ਉਹ ਤਿੰਨਾਂ ਹੀ ਲੋਕਾਂ ਨੂੰ ਤਥਾ ਤਿੰਨੇ ਤਰ੍ਹਾਂ ਦੇ ਤਾਪਾਂ ਨੂੰ ਭੰਗ ਕਰਨ ਵਾਲਾ, ਨਾਸ਼ ਕਰਨ ਵਾਲਾ। ਅਨੰਗੇ, ਅੰਗਾਂ ਤੋਂ ਰਹਿਤ ਹੈ। ਨਮੋ ਜੀਵ ਜੀਵਨ, ਜੀਵਾਂ ਦੇ ਅੰਦਰ ਉਹ ਜੀਵ ਸੱਤਾ ਵੀ ਆਪ ਹੈ। ਨਮੋ ਬੀਜ ਬੀਜੇ, ਬੀਜਾਂ ਵਿੱਚ ਉੱਗਣ ਦੀ ਸਮਰੱਥਾ ਵੀ ਆਪ ਹੈ। ਅਖਿਜੇ, ਉਹ ਕਦੇ ਖਿੱਚਦਾ ਵੀ ਨਹੀਂ, ਅਭਿਜੇ ਉਹ ਭਿੱਜਦਾ ਵੀ ਨਹੀਂ। ਸਮਸਤੰ ਪ੍ਰਸਿੱਜੇ, ਸਾਰਿਆਂ ਉੱਤੇ ਪ੍ਰਸੰਨ ਚਿੱਤ ਵੀ ਹੈ। ਕਿਰਪਾਲੰ ਸਰੂਪੇ, ਉਹਦੀ ਹਸਤੀ ਕਿਰਪਾ ਦਾ ਘਰ ਹੈ। ਕੁਕਰਮੰ ਪ੍ਰਣਾਸੀ, ਖੋਟੇ ਕੰਮਾਂ ਨੂੰ ਨਾਸ਼ ਕਰਨ ਵਾਲਾ, ਸਦਾ ਹਮੇਸ਼ਾ ਸਰਵਦਾ ਸਭ ਕੁਝ ਦੇਣ ਵਾਲਾ। ਰਿੱਧ ਸਿੱਧੰ ਨਿਵਾਸੀ, ਉਹਦੇ ਚਰਨਾਂ ਵਿੱਚ ਰਿੱਧੀਆਂ ਸਿੱਧੀਆਂ ਵਸਦੀਆਂ ਨੇ, ਤਥਾ ਉਹ ਸਭ ਨੂੰ ਇਹ ਸ਼ਕਤੀਆਂ ਦੇ ਸਕਦਾ। ਚਰਪਟ ਛੰਦ ਤੋਂ ਪ੍ਰਸਾਦ, ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ। ਹੁਣ ਇਹ ਲੈ ਜਿਹੜੀ ਹੈ, ਇਹ ਚਾਲ ਜਿਹੜੀ ਹੈ, ਇੱਕ ਵਾਰੀ ਪਕਾਇਆ ਨਹੀਂ ਪੱਕੇ, ਪਰ ਜਦੋਂ ਤੁਸੀਂ ਚੇਤੇ ਕਰਕੇ ਅਭਿਆਸ ਕਰਕੇ ਉਹ ਪਾਠ ਕਰੋਗੇ ਫਿਰ ਤੁਹਾਨੂੰ ਪੱਕ ਜਾਏ। ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ, ਅਖਲ ਜੋਗੇ ਅਚਲ ਭੋਗੇ, ਅਚਲ ਰਾਜੇ ਅਟਲ ਸਾਜੇ, ਅਖਲ ਧਰਮੰ ਅਲਖ ਕਰਮੰ, ਸਰਬੰ ਦਾਤਾ ਸਰਬੰ ਗਿਆਤਾ, ਸਰਬੰ ਭਾਨੇ ਸਰਬੰ ਮਾਨੇ, ਸਰਬੰ ਪ੍ਰਾਣੰ ਸਰਬੰ ਤ੍ਰਾਣੰ, ਸਰਬੰ ਭੁਗਤਾ ਸਰਬੰ ਚੁਗਤਾ, ਸਰਬੰ ਦੇਵੰ ਸਰਬੰ ਦੇਵੰ, ਸਰਬੰ ਕਾਲੇ ਸਰਬੰ ਪਾਲੇ। ਤੋ ਠੰਡਾ ਨਾਮ ਹੈ ਚਰਪਟ, ਤੋ ਪ੍ਰਸਾਦ ਤੁਹਾਡੀ ਕਿਰਪਾ ਦੁਆਰਾ ਉਚਾਰਨ ਕੀਤਾ। ਕੀ ਕਹਿੰਦੇ ਨੇ ਪਾਤਸ਼ਾਹ, ਅੰਮ੍ਰਿਤ ਕਰਮ ਹੈ, ਉਹਦੇ ਜੋ ਕਰਮ ਹਨ ਕੰਮ ਹਨ ਅੰਮ੍ਰਿਤ ਦਾ ਮਤਲਬ ਹੁੰਦਾ ਅੰਮ੍ਰਿਤ ਰੂਪ ਹਨ, ਤਥਾ ਉਹਨਾਂ ਦੀ ਮ੍ਰਿਤ ਨਹੀਂ ਹੁੰਦੀ। ਜੋ ਕੰਮ ਉਸਨੇ ਕੀਤਾ ਹੈ, ਜੋ ਉਸਨੇ ਕਰਨਾ ਹੈ, ਉਹਨੂੰ ਕੋਈ ਸੰਸਾਰ ਦੀ ਸ਼ਕਤੀ ਰੋਕ ਨਹੀਂ ਸਕਦੀ। ਅੰਮ੍ਰਿਤ ਧਰਮੇ, ਦੇਖੋ ਇੱਕ ਜਗ੍ਹਾ ਮੰਮਾ ਹੈ, ਇੱਕ ਜਗ੍ਹਾ ਬੱਬਾ ਹੈ। ਅੰਮ੍ਰਿਤ ਇਹਦਾ ਉਚਾਰਨ ਕਰਨਾ, ਅੰਮ੍ਰਿਤ ਉਹਦਾ ਕਰਨਾ ਅੰਮ੍ਰਿਤ। ਧਰਮੇ, ਧਰਮ ਦਾ ਮਤਲਬ ਹੈ ਕਾਨੂੰਨ, ਮਰਿਆਦਾ। ਜਿਸ ਨੂੰ ਗੁਰੂ ਸਾਹਿਬ ਨੇ ਭੈ ਵਿਚ ਪਵਣ ਵਹਿ ਸਦਭਾਓ, ਭੈ ਵਿਚ ਚੱਲੈ ਲਖ ਦਰਿਆਓ, ਭੈ ਵਿਚ ਅਗਨ ਕੱਢੈ ਵੇਗਾਰ, ਭੈ ਵਿਚ ਧਰਤੀ ਦੱਬੀ, ਭਾਵ ਉਸਦੇ ਧਰਮ ਨੂੰ, ਉਸਦੀ ਮਰਿਆਦਾ ਨੂੰ, ਉਸਦੇ ਕਾਨੂੰਨ ਨੂੰ, ਉਸਦੇ ਵਿਧਾਨ ਨੂੰ ਕੋਈ ਰੁਕਾਵਟ ਨਹੀਂ ਪੈਦਾ ਕਰਦਾ। ਇਸੇ ਤਰ੍ਹਾਂ ਉਹਦੇ ਜੋ ਕਰਮ ਹਨ ਉਹ ਅੰਮ੍ਰਿਤ ਹਨ, ਉਹ ਕਦੇ ਮਰਦੇ ਨਹੀਂ, ਤਥਾ ਅੰਮ੍ਰਿਤ ਰੂਪ ਹਨ। ਅਖਲ ਜੋਗੇ, ਅਖਲ ਦਾ ਮਤਲਬ ਸਭ ਦੇ ਨਾਲ ਜੋਗੇ ਜੁੜਿਆ ਹੋਇਆ। ਅਚਲ ਭੋਗੇ, ਉਹਦੇ ਜੋ ਭੋਗ ਹਨ, ਪਦਾਰਥ ਨੇ ਜੋ ਉਹਨੇ ਸਾਨੂੰ ਦਿੱਤੇ ਨੇ, ਅਚਲ ਹਨ, ਭਾਵ ਕਦੇ ਚਲਾਇਮਾਨ ਨਹੀਂ ਹੁੰਦੇ। ਅਚਲ ਰਾਜੇ, ਦੁਨੀਆਂ ਦੇ ਰਾਜ ਬਦਲ ਜਾਣਗੇ। ਆ ਤੁਸੀਂ ਰੋਜ਼ ਵੇਖਦੇ ਹੋ, ਕਦੇ ਕੋਈ ਪ੍ਰਧਾਨ ਮੰਤਰੀ, ਕਦੇ ਕੋਈ, ਪਰ ਵਾਹਿਗੁਰੂ ਅਕਾਲ ਪੁਰਖ ਦਾ ਰਾਜ ਅਚਲ ਹੈ, ਅਟਲ ਸਾਜੇ। ਉਹਦੀ ਜੋ ਸਾਜਨਾ ਹੈ ਉਹ ਵੀ ਅਟਲ ਹੈ, ਉਹਨੂੰ ਟਾਲਿਆ ਨਹੀਂ ਜਾ ਸਕਦਾ। ਅਖਲ ਧਰਮ, ਸਾਰੇ ਕਾਇਦੇ ਕਾਨੂੰਨ ਉਸ ਤੇ ਆਪਣੇ ਬਣਾਏ ਹੋਏ ਨੇ। ਅਲਖ ਕਰਮ, ਉਹਦੇ ਕਰਮਾਂ ਨੂੰ ਜਾਣਨਾ ਬੜਾ ਮੁਸ਼ਕਲ ਹੈ। ਸਰਵੰਗ ਦਾਤਾ, ਸਭ ਨੂੰ ਦੇਣ ਵਾਲਾ ਹੈ। ਸਰਵੰਗ ਗਿਆਤਾ, ਸਭ ਦੇ ਅੰਦਰ ਹੀ ਜਾਣਨ ਵਾਲਾ ਹੈ। ਸਰਵੰਗ ਬਾਨੇ, ਸਭ ਨੂੰ ਚੰਗਾ ਲੱਗਦਾ ਹੈ। ਸਰਵੰਗ ਮਾਨੇ, ਸਭ ਉਸਨੂੰ ਮੰਨਦੇ ਹਨ। ਸਰਵੰਗ ਪ੍ਰਾਣ, ਸਾਰਿਆਂ ਦਾ ਪ੍ਰਾਣ ਰੂਪ ਹੈ। ਸਰਵੰਗ ਤ੍ਰਾਣ, ਸਭਨਾਂ ਦਾ ਬਲ, ਜ਼ੋਰ, ਸ਼ਕਤੀ ਹੈ। ਸਰਵੰਗ ਭੁਗਤਾ, ਸਾਰਿਆਂ ਨੂੰ ਭੋਗਣ ਵਾਲਾ ਹੈ। ਸਰਵੰਗ ਜੁਗਤਾ, ਸਭਨਾਂ ਦੇ ਨਾਲ ਜੁੜਿਆ ਹੋਇਆ। ਸਰਵੰਗ ਦੇਵੰ, ਸਭ ਜਗ੍ਹਾ ਪ੍ਰਕਾਸ਼ ਰੂਪ ਹੈ, ਤਥਾ ਸਭ ਦੇਵਤਿਆਂ ਦਾ ਦੇਵਤਾ ਹੈ। ਸਰਵੰਗ ਖੇਵੰ, ਸਾਰੇ ਭੇਦ ਜਾਣਦਾ ਹੈ। ਸਰਵੰਗ ਕਾਲੇ, ਸਰਵੰਗ ਪਾਲੇ, ਸਭਨਾਂ ਦਾ ਕਾਲ ਰੂਪ ਵੀ ਹੈ ਤੇ ਸਭਨਾਂ ਨੂੰ ਪਾਲਣ ਵਾਲਾ ਵੀ। ਲਓ ਸਾਧ ਸੰਗਤ, ਸਮਾਂ ਹੋ ਚੁੱਕਾ ਹੈ, ਕਿਉਂਕਿ ਅਸੀਂ ਜਦੋਂ ਟਾਈਮ ਨਿਯਤ ਕਰ ਲੈਂਦੇ ਹਾਂ ਤੇ ਫਿਰ ਉਸ ਨਿਯਤ ਟਾਈਮ ਵਿੱਚ ਕਿਸੇ ਕਾਰਜ ਨੂੰ ਸੰਪੂਰਨ ਕਰਨਾ ਪੈਂਦਾ। ਅੱਜ ਅਸੀਂ ਇੱਥੇ ਤੱਕ ਪਹੁੰਚੇ ਹਾਂ। ਆਮ ਤੌਰ ਤੇ ਮੈਂ ਪੜ੍ਹਾਉਣ ਤੋਂ ਬਾਅਦ ਫਿਰ ਦੁਬਾਰਾ ਪੜ੍ਹਾਉਂਦਾ, ਪਰ ਹੁਣ ਸਮਾਂ ਆ ਗਿਆ ਨਹੀਂ ਦਿੰਦਾ। ਅੱਜ ਤੁਸੀਂ ਇੱਥੇ ਟੀਕਰ ਘਰ ਜਾ ਕੇ ਵੀ ਪਕਾਉਣਾ ਹੈ। ਆਪਣੇ ਆਪਣੇ ਇਹ ਹੋਮਵਰਕ ਹੈ। ਗੁਟਕਾ ਸਾਹਿਬ ਲੈ ਕੇ ਇਹਨੂੰ ਇੱਕ ਦੋ ਵਾਰੀ ਪੜ੍ਹੋਗੇ, ਤੁਹਾਡਾ ਉਚਾਰਨ ਵੀ ਠੀਕ ਹੋ ਜਾਏਗਾ, ਤੁਹਾਡੇ ਹਿਰਦੇ ਵਿੱਚ ਅਰਥ ਵੀ ਉਕਰੇ ਜਾਣਗੇ। ਇਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਧਰਮ ਪ੍ਰਚਾਰ ਕਮੇਟੀ ਦੀ ਸਿੱਖ ਹੈ, ਤਾਂਘ ਹੈ ਕਿ ਜਿਹੜੀ ਬਾਣੀ ਅੰਮ੍ਰਿਤਧਾਰੀ ਸਿੰਘ ਸਿੰਘਣੀਆਂ ਪ੍ਰੇਮੀ ਰੋਜ਼ ਪਾਠ ਕਰਦੇ ਨੇ, ਉਹਦੇ ਅਰਥਾਂ ਤੋਂ ਵੀ ਜਾਣੂ ਹੋ ਜਾਈਏ, ਉਹਦਾ ਉਚਾਰਨ ਵੀ ਆ ਜਾਏ। ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ।
2: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
5: 250-392-3874. ਇੱਕ ਸਿਪਾਹੀ ਦਾ ਨਾਂ ਪੁੱਛਣਾ ਤੇ ਵਾਕਫੀਅਤ ਹਾਸਲ ਕਰਨੀ, ਵੱਡੇ ਵੱਡੇ ਮੁਕੱਦਮੇ ਆਪ ਨਜਿੱਠਣੇ, ਕਿ ਕਮਰ ਨਾਲ ਨਿਹਾਲ ਸਿੰਘ ਯੋਗ ਹੁਕਮਰਾਨ ਹਨ। ਕਮਰ ਨਾਲ ਨਿਹਾਲ ਸਿੰਘ ਦੇ ਮੁਤਲਕ ਮੈਗਰੇਗਰ ਦੀ ਰਾਏ ਬੜੀ ਸਪਸ਼ਟ ਹੈ। ਉਹ ਕਹਿੰਦਾ ਜੇ ਕਿਸੇ ਪੰਜਾਬ ਦੀ ਡਿਪਲੋਮੈਟਿਕ ਹਾਲਤ, ਪੰਜਾਬ ਦੀ ਸਿਆਸਤ ਕਮਰ ਨਾਲ ਨਿਹਾਲ ਸਿੰਘ ਦੇ ਰਸਤੇ ਦਾ ਰੋੜਾ ਨਾ ਬਣਦੀ ਤਾਂ ਪੰਜਾਬ ਦੇ ਇਹ ਜੱਟ ਮਾਣ ਨਾਲ ਕਿਹਾ ਕਰਦੇ ਕਿ ਮਹਿਮੂਦ ਦੇ ਹਮਲਿਆਂ ਦਾ ਸਿੱਖਾਂ ਨੇ ਪੂਰਾ ਪੂਰਾ ਬਦਲਾ ਚੁਕਾਇਆ। ਕਮਰ ਨਾਲ ਨਿਹਾਲ ਸਿੰਘ ਉਦੋਂ ਅਫਗਾਨਿਸਤਾਨ ਤੇ ਹਮਲਾ ਕਰਦਾ ਔਰ ਉਸ ਨੂੰ ਜਿੱਤ ਕੇ ਖਾਲਸਾ ਰਾਜ ਦਾ ਅੰਗ ਬਣਾਉਂਦਾ, ਲੇਕਿਨ ਬੇਵਕਤ ਉਸ ਦੀ ਮੌਤ ਨੇ ਸਾਡੇ ਕੋਲ ਸਭ ਕੁਝ ਖੋ ਲਿਆ। ਸਤਿਕਾਰੀਓ ਖਾਲਸਾ ਜੀਓ, ਉਧਰੋਂ ਵਿਚਾਰਾ ਹਰਕ ਸਿੰਘ ਜਿਸ ਨੂੰ ਮਾਰਨ ਦੇ ਮਨਸੂਬੇ ਜੇਲ੍ਹ ਵਿਚ ਬਣਾਏ ਗਏ, ਉਹਨੂੰ ਜਿਹੜੀ ਰੋਟੀ ਮਿਲਦੀ ਉਹਦੇ ਵਿਚ ਲੂਣ ਪਾ ਕੇ ਦਿੱਤਾ ਜਾਂਦਾ, ਕਦੇ ਉਹਦੇ ਚ ਦਾਲ ਚਿਕਨਾ ਤੇ ਰਸ ਕਪੂਰ, ਵਾਈਟ ਰੈਡ ਦਾ ਫਾਰਸੀ ਨੇਟ, ਇਹੋ ਜਿਹੇ ਜ਼ਹਿਰ ਜਿਹੜੇ ਜ਼ਹਿਰ ਸਰੀਰ ਨੂੰ ਗਾਲ ਦੇਣ, ਜਿਹੜੇ ਘੋਲ ਘੁਲ ਕੇ ਬੰਦੇ ਨੂੰ ਮਰਨ ਤੇ ਮਜਬੂਰ ਕਰ ਦੇਣ। ਰੋਜ਼ ਖੜਕ ਸਿੰਘ ਨੂੰ ਰੋਟੀ ਵਿੱਚ ਇਹ ਜ਼ਹਿਰ ਦਿੱਤੇ ਜਾਣ ਲੱਗੇ। ਮਹਾਰਾਜਾ ਖੜਕ ਸਿੰਘ ਦੇ ਕੋਲ ਕੋਈ ਦਰਦੀ ਨਹੀਂ ਸੀ, ਕੋਈ ਆਪਣਾ ਨਹੀਂ ਸੀ, ਔਰ ਕਿਸੇ ਉਰਦੂ ਦੇ ਸ਼ਾਇਰ ਨੇ ਸੀ ਕਿ ਸੁਣਾਏ ਕਿਸ ਕੋ ਗਮ ਆਪਣਾ, ਅਲਮ ਆਪਣਾ, ਵਿਆਹ ਆਪਣਾ, ਨਹੀਂ ਕੋਈ ਦੋਸਤ ਆਪਣਾ, ਮਿਹਰਬਾਨ ਆਪਣਾ। ਇਸ ਦੁਨੀਆਂ ਵਿੱਚ ਕੋਈ ਕੌਣ ਸੀ ਜਿਹੜਾ ਉਹਦੀ ਗੱਲ ਸੁਣਦਾ? ਉਹ ਜੇਲ੍ਹ ਕੋਠੜੀ ਵਿੱਚ, ਹਾਂਜੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਲਾਹੌਰ ਦੀ ਕਾਲ ਕੋਠੜੀ ਵਿੱਚ ਬੰਦ ਹੈ, ਮੰਦੇ ਦਿਨਾਂ ਦਾ ਲੇਖਾ ਮੁਕਾਉਣ ਵਾਸਤੇ ਵਿਚਾਰਾ ਜੇਲ੍ਹ ਵਿੱਚ ਰਾਜਾ ਧਿਆਨ ਸਿੰਘ ਦੇ ਦਿੱਤੇ ਹੋਏ ਜ਼ਹਿਰ ਨੂੰ ਖਾ ਖਾ ਕੇ ਆਪਣੇ ਹੱਡ ਗਾਲ ਰਿਹਾ।

ਤੇ ਪਿਆ ਸਭ ਤੋਂ ਬਿਮਾਰ ਇਲਾਜ ਕੋਈ ਨਾ ਤੇ ਜੋ ਕੁਝ ਹੁੰਦਾ ਹੋ ਰਿਹਾ ਉਹ ਮਰ

0: ਸੱਸ ਜਾਂਦਾ ਤੇਰੇ ਮਿੱਤਰਾਂ ਦੇ ਤੇ ਜੋ ਜੋ ਬੀਤਦੀ ਰਹੀ ਅਨਾਰ ਮੇਰੇ
1: ਨੌ ਨਿਹਾਲ ਮੇਰੇ ਨੌ ਨਿਹਾਲ ਮੇਰੇ ਕਾਰੇ ਦੱਸ ਜਾਂਦਾ ਤੇਰੇ ਮਿੱਤਰਾਂ ਦੇ ਜੋ ਜੋ ਬੀਤਦੀ ਰਹੀ ਮੇਰੇ ਨਾਲ ਮੇਰੇ ਖਿੱਚੀ ਆ ਮਹਾਰਾਜ ਬੇਹੋਸ਼ ਹੋ ਗਏ ਸਮਾਨਤ ਦਾ ਆਖਰ ਨੂੰ ਆਇਆ ਜੀ ਪਈ ਮੇਰ ਮਨ ਡੋਗਰੇ ਉਸ ਵੇਲੇ ਧਿਆਨ ਸਿੰਘ ਨੂੰ ਕੋਲ ਬੁਲਾਇਆ ਜੀ ਸੱਜੇ ਧਿਆਨ ਸਿੰਘ ਨੇ ਨੌ ਨਿਹਾਲ ਸਿੰਘ ਨੂੰ ਕਦੋਂ ਜਦੋਂ ਮਹਾਰਾਜਾ ਖੜਕ ਸਿੰਘ ਬੇਹੋਸ਼ ਹੋ ਚੁੱਕੇ ਸੀ ਜਦੋਂ ਨਜ਼ਾ ਦੀ ਹਾਲਤ ਤਾਰੀ ਹੋ ਚੁੱਕੀ ਸੀ ਜਦੋਂ ਮੌਤ ਘਟਣ ਵਾਲੀ ਸੀ ਬਾਪੂ ਦੀ ਹਿੱਕ ਉੱਤੇ ਲੇਟਿਆ ਹੋਇਆ ਕਮਰ ਨੌ ਨਿਹਾਲ ਸਿੰਘ ਪੌਬਾ ਮਾਰ ਕੇ ਰੋ ਪਿਆ ਹੁਣ ਜ਼ਬਾਨ ਬੰਦ ਹੋ ਚੁੱਕੀ ਸੀ ਪੁੱਤ ਨੂੰ ਲਾਡ ਲਡਾਉਣ ਵਾਲੀ ਅਸੀਸਾਂ ਦੇਣ ਵਾਲੀ ਜ਼ਬਾਨ ਖਾਮੋਸ਼ ਰਾਜਾ ਧਿਆਨ ਸਿੰਘ ਪੱਥਰ ਬਣਿਆ ਕੋਲ ਖਲੋਤਾ ਵੇਖ ਰਿਹਾ ਸੀ ਤੇ ਵੇਖਦਿਆਂ ਵੇਖਦਿਆਂ 5 ਨਵੰਬਰ 1840 ਈਸਵੀ ਨੂੰ ਅੰਮ੍ਰਿਤ ਵੇਲੇ ਵੀਰਵਾਰ ਵਾਲੇ ਦਿਨ ਮਹਾਰਾਜਾ ਖੜਕ ਸਿੰਘ ਦਾ ਪੌਰ ਉਹਨਾਂ ਦੇ ਫਾਨੀ ਸਰੀਰ ਵਿੱਚੋਂ ਉੱਡ ਗਿਆ ਸ਼ੇਰੇ ਪੰਜਾਬ ਤੋਂ ਬਾਅਦ ਉਸੇ ਹੀ ਜਗ੍ਹਾ ਤੇ ਜਿੱਥੇ ਉਹਨਾਂ ਦੀ ਚੰਦਨ ਦੀ ਚਿਖਾ ਤਿਆਰ ਕੀਤੀ ਗਈ ਉੱਥੇ ਹੀ ਮਹਾਰਾਜਾ ਖੜਕ ਸਿੰਘ ਲਈ ਚਿਖਾ ਤਿਆਰ ਕੀਤੀ ਗਈ ਚੰਦ ਕੌਰ ਤੋਂ ਸਿਵਾ ਬਾਕੀ ਰਾਣੀਆਂ ਸਤੀ ਹੋਣ ਵਾਸਤੇ ਤੁਰੀਆਂ ਨੌ ਨਿਹਾਲ ਸਿੰਘ ਨੇ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਦਿੱਤਾ ਸ਼ਮਸ਼ਾਨ ਘਾਟ ਵਿੱਚ ਉਸਨੂੰ ਲਿਜਾਇਆ ਗਿਆ ਸੋਗ ਦੇ ਬੱਦਲ ਪੰਜਾਬ ਤੇ ਫੇਰ ਛਾਏ ਤੇ ਨੌ ਨਿਹਾਲ ਸਿੰਘ ਨੇ ਅਰਦਾਸ ਹੋਣ ਪਿੱਛੋਂ ਆਪਣੇ ਬਾਪੂ ਦੀ ਚਿਤਾ ਨੂੰ ਲੰਬੂ ਲਾਇਆ ਕੋਲ ਖਲੋਤਾ ਹਸਰ ਭਰੀਆਂ ਨਿਗਾਹਾਂ ਨਾਲ ਵੇਖ ਰਿਹਾ ਸੀ ਲੇਕਿਨ ਉਸਨੇ ਵੇਖਿਆ ਕਿ ਜਦੋਂ ਅੱਧਾ ਸੰਸਕਾਰ ਹੋ ਚੁੱਕਾ ਬਾਕੀ ਦੇ ਸਰਦਾਰ ਹੌਲੀ ਹੌਲੀ ਸ਼ਮਸ਼ਾਨ ਭੂਮੀ ਵਿੱਚੋਂ ਵਾਪਸ ਕਿਲ੍ਹੇ ਨੂੰ ਜਾ ਰਹੇ ਹਨ ਕੰਵਰ ਨੌ ਨਿਹਾਲ ਸਿੰਘ ਨੇ ਵੇਖਿਆ ਰਾਜਾ ਧਿਆਨ ਸਿੰਘ ਡੋਗਰਾ ਜਨਰਲ ਗਾਰਡਨਰ ਨਾਲ ਕੁਝ ਗੱਲਬਾਤ ਕਰ ਰਿਹਾ ਇਹ ਤੋਪਖਾਨੇ ਦਾ ਅਫਸਰ ਸੀ ਉਹਦੇ ਕੰਨ ਵਿੱਚ ਕੁਝ ਕਹੀਆਂ ਵੇਖ ਕੇ ਕੰਵਰ ਨੌ ਨਿਹਾਲ ਸਿੰਘ ਨੂੰ ਕੁਝ ਸ਼ੱਕ ਗੁਜ਼ਰਿਆ ਤੇ ਉਸਨੇ ਮੀਆਂ ਊਧਮ ਸਿੰਘ ਦਾ ਹੱਥ ਫੜ ਲਿਆ ਜੋ ਰਾਜਾ ਧਿਆਨ ਸਿੰਘ ਦਾ ਭਤੀਜਾ ਗੁਲਾਬ ਸਿੰਘ ਦਾ ਪੁੱਤਰ ਹੌਲੀ ਹੌਲੀ ਕੰਵਰ ਨੌ ਨਿਹਾਲ ਸਿੰਘ ਮੀਆਂ ਊਧਮ ਸਿੰਘ ਨੂੰ ਨਾਲ ਲੈ ਕੇ ਪਿੱਛੇ ਪਿੱਛੇ ਰਾਜਾ ਧਿਆਨ ਸਿੰਘ ਆ ਰਿਹਾ ਲਾਹੌਰ ਦੇ ਕਿਲ੍ਹੇ ਨੂੰ ਆ ਰਿਹਾ ਜਿਸ ਘਟਨਾ ਦਾ ਮੈਂ ਜ਼ਿਕਰ ਕਰਨਾ ਹੈ ਥੋੜਾ ਜਿਹਾ ਉਸਦਾ ਵਿਸਥਾਰ ਤੁਹਾਡੇ ਸਾਹਮਣੇ ਪਹਿਲਾਂ ਰੱਖਦੇ ਹਾਂ ਤਾਂ ਕਿ ਗੱਲ ਦੀ ਪੂਰੀ ਤਰ੍ਹਾਂ ਸਮਝ ਆ ਜਾਏ ਦਰ ਹਕੀਕਤ ਜਿਸ ਵੇਲੇ ਮਹਾਰਾਜਾ ਖੜਕ ਸਿੰਘ ਸੁਰਗਵਾਸ ਹੋ ਗਏ ਸਨ ਉਸੇ ਹੀ ਰਾਤ ਰਾਜਾ ਧਿਆਨ ਸਿੰਘ ਨੇ ਅਗਲਾ ਮਨਸੂਬਾ ਬਣਾਇਆ ਕਿ ਸੰਸਕਾਰ ਕਰਕੇ ਵਾਪਸ ਆਉਣ ਦਾ ਕੰਵਰ ਨੌ ਨਿਹਾਲ ਸਿੰਘ ਜਿਉਂਦਾ ਮਹਿਲ ਵਿੱਚ ਨਹੀਂ ਪਹੁੰਚਣਾ ਚਾਹੀਦਾ ਇਸ ਪਾਪ ਨੂੰ ਸਿਰੇ ਚੜਾਉਣ ਵਾਸਤੇ ਉਸਨੇ ਕਰਨਲ ਵਿਜੇ ਸਿੰਘ ਨੂੰ ਸੱਦਿਆ ਇਹ ਇੰਜੀਨੀਅਰ ਸੀ ਖਾਲਸਾ ਫੌਜਾਂ ਨੇ ਉਹਨੂੰ ਹੁਕਮ ਦਿੱਤਾ ਕਿ ਹਜ਼ੂਰੀ ਦਰਬਾਰ ਜਿਹਦੇ ਵਿੱਚ ਵੀ ਨੌ ਨਿਹਾਲ ਸਿੰਘ ਨੇ ਲੰਘਣਾ ਉਹਦੇ ਉੱਤੇ ਵਧਮਾ ਛੱਜਾ ਹੈ ਪੁਰਾਣੀਆਂ ਇੱਟਾਂ ਦੇ ਬਣੇ ਹੋਏ ਮਕਾਨ ਤੁਸੀਂ ਵੇਖੋਗੇ ਵੱਡੇ ਦਰਵਾਜ਼ੇ ਦੇ ਉੱਤੇ ਇੱਕ ਵਾਧਾ ਬਣਾਇਆ ਜਾਂਦਾ ਸੀ ਉਹ ਸੋਹਣਾ ਵੀ ਲੱਗਦਾ ਸੀ ਔਰ ਦਰਵਾਜ਼ੇ ਉੱਤੇ ਛਾਂ ਵੀ ਰੱਖਦਾ ਸੀ ਉਹ ਛੱਜਾ ਜਿਹੜਾ ਵਧਿਆ ਹੋਇਆ ਸੀ ਉਹਦੇ ਵਿੱਚ ਕਰਨਲ ਵਿਜੇ ਸਿੰਘ ਨੇ ਰਾਤ ਰਾਤ ਤੇਲ ਪਾ ਦਿੱਤਾ ਛੈਣੀਆਂ ਨਾਲ ਉਹਦੇ ਤੇਲ ਪਾ ਕੇ ਵਿੱਚ ਬਰੂਦ ਭਰ ਦਿੱਤਾ ਔਰ ਡਿਊਟੀ ਰਾਜਾ ਧਿਆਨ ਸਿੰਘ ਨੇ ਲਾਈ ਵੀ ਸਾਹਮਣੇ ਬਾਰਾਂ ਦਰੀ ਤੂੰ ਵੇਖਣੀ ਉਸ ਬਾਰਾਂ ਦਰੀ ਉੱਤੇ ਹੀਰਾ ਸਿੰਘ ਬੈਠਾ ਹੋਵੇਗਾ ਜਦੋਂ ਰੁਮਾਲ ਹਿਲਾ ਦੇਵੇ ਉਦੋਂ ਕਰਨਲ ਵਿਜੇ ਸਿੰਘ ਇਸ ਬਰੂਦ ਨੂੰ ਅੱਗ ਤੂੰ ਦੇ ਦੇਣੀ ਮਗਰ ਮਗਰ ਧਿਆਨ ਸਿੰਘ ਆ ਰਿਹਾ ਹੈ ਅੱਗੇ ਅੱਗੇ ਨੌ ਨਿਹਾਲ ਸਿੰਘ ਮੀਆਂ ਊਧਮ ਸਿੰਘ ਦਾ ਹੱਥ ਫੜੀ ਜਾ ਰਹੇ ਹਨ ਡੋਰੀ ਦੇ ਥੱਲੇ ਆਉਣ ਵਾਲੇ ਹਨ ਜਾਂ ਹੀਰਾ ਸਿੰਘ ਨੇ ਸਾਹਮਣੇ ਇਸ਼ਾਰੇ ਨਾਲ ਪੁੱਛਿਆ ਰਾਜਾ ਧਿਆਨ ਸਿੰਘ ਨੂੰ ਤੇ ਆਪਣਾ ਊਧਮ ਸਿੰਘ ਵੀ ਨਾਲ ਆ ਰਿਹਾ ਹੁਣ ਕੀ ਕੀਤਾ ਜਾਵੇ ਸਿਆਸਤਦਾਨ ਕਿਸੇ ਦਾ ਸਕਾ ਨਹੀਂ ਕਿਸੇ ਦਾ ਰਿਸ਼ਤੇਦਾਰ ਨਹੀਂ ਇਹਦਾ ਕੋਈ ਧਰਮ ਨਹੀਂ ਇਹਦਾ ਕੋਈ ਇਮਾਨ ਨਹੀਂ ਸਕਾ ਭਤੀਜਾ ਨਾਲ ਜਾ ਰਿਹਾ ਤੇ ਹੀਰਾ ਸਿੰਘ ਪੁੱਛਦਾ ਵੀ ਚਾਚੇ ਦਾ ਪੁੱਤ ਨਾਲ ਆ ਰਿਹਾ ਹੁਣ ਕੀ ਕਰਾਂ ਧਿਆਨ ਸਿੰਘ ਕਹਿੰਦਾ ਠੀਕ ਹੈ ਹੁਕਮ ਦੀ ਪਾਲਣਾ ਹੋ ਹੀਰਾ ਸਿੰਘ ਨੇ ਰੁਮਾਲ ਚੁੱਕਿਆ, ਉਹਦਾ ਕੀਤਾ ਇਸ਼ਾਰਾ। ਵਿਜੇ ਸਿੰਘ ਨੇ ਬਰੂਦ ਦੀ ਬੱਤੀ ਨੂੰ ਦਿੱਤੀ ਅੱਗ, ਦੜਾਮ ਕਰਦਾ ਛੱਜਾ, ਕੰਵਰ ਨੌ ਨਿਹਾਲ ਸਿੰਘ ਤੇ ਇਉਂ ਦੇਖਿਆ।

ਵਿਜੇ ਸਿੰਘ ਨੇ ਇਸ਼ਾਰਾ ਤੱਕ ਕੇ ਵਿਜੇ ਸਿੰਘ ਨੇ

0: ਮਿੱਟੀਆਂ ਡਾਲ ਮਾਰ ਕੇ ਕਲਰ ਮਿੱਟੀਆਂ ਹੋ ਸੱਤ ਪਾਲਕੀ ਕੁਲਵੰਤ ਸਿੰਘਾ ਡੋਗਰੇ ਸੱਤ ਪਾਲਕੀ ਕੁਲਵੰਤ ਸਿੰਘਾ ਡੋਗਰੇ ਖੂਹ ਬੰਦ ਚੱਟ ਕਰੇ ਦਾ ਕਰਾਇਆ ਜਾਂਦੀਆਂ ਜਾਂਦੀਆਂ
1: ਕਮਰ ਸਾਹਿਬ ਸੱਜੇ ਦੇ ਥੱਲੇ ਆਏ ਹੀਰਾ ਸਿੰਘ ਨੇ ਇਸ਼ਾਰਾ ਕੀਤਾ ਕਰਨਲ ਵਿਜੇ ਸਿੰਘ ਨੇ ਡਾਇਨਾਮਾਈਟ ਦੀ ਬੱਤੀ ਨੂੰ ਅੱਗ ਦੇ ਦਿੱਤੀ ਪੜਕੇ ਹੋਏ ਬਾਰੂਦ ਨੇ ਛੱਜਾ ਢਾ ਕੇ ਕਮਰ ਤੇ ਸੁੱਟ ਦਿੱਤਾ ਮੀਆਂ ਊਧਮ ਸਿੰਘ ਦੇ ਸਿਰ ਤੇ ਇੱਟ ਆ ਕੇ ਵੱਜੀ ਉਹਦੇ ਨਾਲ ਉਹਦੀ ਉੱਥੇ ਮੌਤ ਹੋ ਗਈ ਲੇਕਿਨ ਕਮਰ ਸਾਹਿਬ ਦੇ ਸਿਰ ਤੇ ਵੀ ਸੱਟ ਵੱਜੀ ਉਹ ਸੱਟ ਇੰਨੀ ਮਾਰੂ ਨਹੀਂ ਸੀ ਉਹ ਡਿੱਗ ਜ਼ਰੂਰ ਪਏ ਔਰ ਬੇਹੋਸ਼ ਹੋ ਗਏ ਹੁਣ ਵੇਖੋ ਕਿ ਇਸ ਘਟਨਾ ਦੇ ਪਿੱਛੇ ਕਿਹੜਾ ਹੱਥ ਹਿਲਾਇਆ ਜਾ ਰਿਹਾ ਇਹ ਘਟਨਾ ਕਿਉਂ ਵਾਪਰੀ ਕਰਨਲ ਅਲੈਗਜੈਂਡਰ ਗਾਰਡਨਰ ਨੇ ਆਪਣੇ ਮਿੱਤਰ ਅੰਗਰੇਜ਼ ਮੈਕਗ੍ਰੇਗਰ ਨੂੰ ਇਹ ਕਹਾਣੀ ਦੱਸੀ ਔਰ ਉਸਨੇ ਇੱਕ ਪੁਸਤਕ ਲਿਖੀ ਅੰਗਰੇਜ਼ੀ ਦੀ ਉਹਦਾ ਨਾਂ ਹੈ ਦਾ ਰੇਨਿੰਗ ਫੈਮਿਲੀ ਆਫ ਲਾਹੌਰ ਲਾਹੌਰ ਦਾ ਸ਼ਾਹੀ ਘਰਾਣਾ ਲਾਹੌਰ ਤੇ ਰਾਜ ਕਰਨ ਵਾਲੇ ਰਾਜੇ ਦੀ ਕਥਾ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਮੁਤਲਕ ਇੱਕ ਪੁਸਤਕ ਲਿਖੀ ਗਈ ਹੈ ਤਾਂ ਛੋਟੀ ਜਿਹੀ ਲੇਕਿਨ ਇਹਦੇ ਵਿੱਚ ਵੇਰਵੇ ਬੜੇ ਧਿਆਨ ਨਾਲ ਦਿੱਤੇ ਗਏ ਮੈਗਰੇਗਰ ਲਿਖਦਾ ਹੈ ਕਿ ਉਸ ਛੱਜੇ ਦੇ ਥੱਲੇ ਉਸ ਦਿਓੜੀ ਵਿੱਚ ਦੋਈ ਬੰਨੀ ਦੋ ਕਮਰੇ ਹਨ ਔਰ ਉਸ ਇੱਕ

ਇਹ ਧਰਤੀ ਉੱਤੇ ਡਿੱਗੇ ਉਸੇ ਵੇਲੇ ਪਾਲਕੀ ਜਿਹੜੀ ਸੀ ਉਹ ਤਿਆਰ ਕੀਤੀ ਹੋਈ ਸੀ ਚੁੱਕ ਕੇ ਡੋਗਰਿਆਂ ਨੇ ਕਮਰ ਸਾਹਿਬ ਨੂੰ ਪਾਲਕੀ ਵਿੱਚ ਪਾਇਆ ਔਰ ਕਿਲ੍ਹੇ ਨੂੰ ਲੈ ਕੇ ਨਸ ਤੁਰੇ ਉਸ ਵੇਲੇ ਸਵਾਏ ਸਰਦਾਰ ਲਹਿਣਾ ਸਿੰਘ ਮਜੀਠੀਏ ਤੋਂ ਹੋਰ ਕੋਈ ਸਿਰਕਰਦਾ ਸਰਦਾਰ ਉਸ ਵੇਲੇ ਮੌਜੂਦ ਨਹੀਂ ਉਹਨੇ ਕੋਸ਼ਿਸ਼ ਕੀਤੀ ਲਹਿਣਾ ਸਿੰਘ ਮਜੀਠੀਏ ਨੇ ਨਾਲ ਜਾਣ ਦੀ ਪਾਲਕੀ ਦੇ ਲੇਕਿਨ ਰਾਜਾ ਧਿਆਨ ਸਿੰਘ ਨੇ ਲਹਿਣਾ ਸਿੰਘ ਮਜੀਠੀਏ ਨੂੰ ਧੱਕੇ ਮਾਰ ਕੇ ਉਸ ਪਾਲਕੀ ਤੋਂ ਦੂਰ ਕਰ ਦਿੱਤਾ ਲਾਹੌਰ ਦੇ ਕਿਲ੍ਹੇ ਵਿੱਚ ਪਾਲਕੀ ਨੇ ਜਾ ਕੇ ਦਰਵਾਜ਼ਾ ਬੰਦ ਕਰ ਦਿੱਤਾ ਯਾਨੀ ਹੁਣ ਤੁਸੀਂ ਨੀਤੀ ਵੇਖੋ ਉਸ ਛੱਜੇ ਦੇ ਉੱਤੇ ਰਾਤ ਰਾਤ ਬਾਰੂਦ ਦੱਬਣਾ ਹੀਰਾ ਸਿੰਘ ਦਾ ਬਾਰਾਂ ਦਰੀ ਵਿੱਚੋਂ ਰੁਮਾਲ ਹਿਲਾਉਣਾ ਪਾਲਕੀ ਪਹਿਲੇ ਮੌਜੂਦ ਰੱਖਣੀ ਔਰ ਸਰਦਾਰ ਮਜੀਠੀਏ ਨੂੰ ਲਹਿਣਾ ਸਿੰਘ ਮਜੀਠੀਏ ਨੂੰ ਪਾਲਕੀ ਦੇ ਨਾਲ ਅੰਦਰ ਨਾ ਜਾਣ ਦੇਣਾ ਇਹ ਸਾਰਾ ਕੁਝ ਦੱਸਦਾ ਹੈ ਕਿ ਪਲੈਨਿੰਗ ਰਾਜਾ ਧਿਆਨ ਸਿੰਘ ਨੇ ਪਹਿਲਾਂ ਕੀਤੀ ਸਰਦਾਰ ਲਹਿਣਾ ਸਿੰਘ ਨੇ ਜਾ ਕੇ ਸਸਕਾਰ ਕਰਵਾ ਰਹੀ ਸਸਕਾਰ ਹੁੰਦਾ ਵੇਖ ਰਹੀ ਰਾਣੀ ਚੰਦ ਕੌਰ ਨੂੰ ਆਖਿਆ ਅਭੱਗ ਨੇ ਤੇਰੇ ਪੁੱਤਰ ਨਾਲ ਆਕਾਰਾ ਵਾਪਰ ਗਏ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਸਪੁੱਤਰੀ ਬੀਬੀ ਨਾਨਕੀ ਜੋ ਕੰਵਰ ਨਾਲ ਨਿਹਾਲ ਸਿੰਘ ਦੀ ਪਟਰਾਣੀ ਸੀ ਸੁਪਤਨੀ ਸੀ ਇਹ ਦੋਵੇਂ ਉਸ ਵੇਲੇ ਮੱਚਦੀ ਹੋਈ ਕਿਸਾ ਦੇ ਕੋਲ ਖਲੋਤੀਆਂ ਸਨ ਜਿਸ ਵੇਲੇ ਜਾ ਕੇ ਮਜੀਠੀਏ ਨੇ ਖਬਰ ਦਿੱਤੀ ਇਹ ਵਿਚਾਰੀਆਂ ਦੌੜੀਆਂ ਆਈਆਂ ਆਉਂਦਿਆਂ ਨੂੰ ਲਾਹੌਰ ਦਾ ਦਰਵਾਜ਼ਾ ਬੰਦ ਹੈ ਬਥੇਰੇ ਵਾਸਤੇ ਪਾਏ ਰੋ ਰੋ ਕੇ ਕੁਰਲਾ ਕੁਰਲਾ ਕੇ ਆਖਿਆ ਰਾਜਾ ਧਿਆਨ ਸਿੰਘਾ ਮੇਰੇ ਪੁੱਤਰ ਦੇ ਮੈਂ ਸਮੇਂ ਤੇ ਪਹੁੰਚਣਾ ਚਾਹੁੰਦੀ ਹਾਂ ਮੈਂ ਉਹਦੇ ਦਰਸ਼ਨ ਕਰਨਾ ਚਾਹੁੰਦੀ ਹਾਂ ਮੈਨੂੰ ਉਹਦੇ ਇੱਕ ਵਾਰ ਦਰਸ਼ਨ ਕਰਵਾ ਦੇ ਦਰਵਾਜ਼ਾ ਖੋਲ੍ਹ ਦੇ ਤੈਨੂੰ ਰੱਬ ਦਾ ਵਾਸਤਾ ਹੈ ਮੈਂ ਸੁਣਿਆ ਮੇਰੇ ਪੁੱਤ ਡਿੱਗਦੇ ਨੇ ਪਾਣੀ ਮੰਗਿਆ ਸੀ ਪਾਣੀ ਮੈਂ ਪਾਣੀ ਪਿਆਲ ਕੇ ਵਾਪਸ ਆ ਜਾਵਾਂ ਪਰ ਉੱਥੇ ਤੇ ਰਾਜਾ ਧਿਆਨ ਸਿੰਘ ਕੁਝ ਹੋਰ ਹੀ ਕਰਨ ਦੀਆਂ ਸਕੀਮਾਂ ਬਣਾਈ ਬੈਠਾ ਦਰਵਾਜ਼ੇ ਤੇ ਖਲੋਤੀ ਬੀਬੀ ਨਾਨਕੀ ਦਰਵਾਜ਼ੇ ਤੇ ਖਲੋਤੀ ਮਹਾਰਾਣੀ ਚੰਦ ਕੌਰ ਕੀਰ ਨੇ ਪਾ ਪਾ ਕੇ ਨੌ ਨਿਹਾਲ ਸਿੰਘ ਨੂੰ ਮਿਲਣ ਦੀ ਇੱਛਾ ਕਰ ਰਹੀਆਂ ਸ਼ੀਤਲ ਜੀ ਨੇ ਲਿਖਿਆ ਜੋ ਕੁਝ ਲਿਖਿਆ ਤੁਹਾਡੀ ਸੇਵਾ ਵਿੱਚ ਇਨਵਰਟ ਕਰਦਾ ਹਾਂ।

ਗੁਰ ਮੇਰੇ ਤੋਂ ਪਾਪੀ ਹੋਣਾ ਹੁੰਦਾ ਜਿਹੜਾ ਵੇ ਅੱਜ ਤੇ ਖਲੋਤੀ ਛੋਲੀ ਖੈਰ ਪਾ ਦਿਓ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਰੌਲਾ ਰੱਪਾ ਬੰਦ ਹੋ ਗਿਆ ਚੁੱਪ ਵਰਤ ਗਈ ਸਾਰੇ ਤੰਬੂ ਵਿੱਚੋਂ ਸ੍ਰੀ ਸਾਹਿਬ ਤੂੰ ਲਿਆਏ ਪ੍ਰੀਤਮ ਪਿਆਰੇ ਪ੍ਰੀਤਮ ਪਿਆਰੇ ਰੌਲਾ ਰੱਪਾ ਬੰਦ ਹੋ ਗਿਆ ਚੁੱਪ ਵਰਤ ਗਈ ਸਾਰੇ ਤੰਬੂ ਵਿੱਚੋਂ ਸ੍ਰੀ ਸਾਹਿਬ ਤੂੰ ਲਿਆਏ ਪ੍ਰੀਤਮ ਪਿਆਰੇ ਸਾਰੇ ਅੱਜ ਕੀ ਕੌਤਕ ਵਰਤੂ ਸੋਚੀ।

ਮੌਤਨ ਕਰਨ ਮਖੌਲ ਜੋ ਮਰਦ ਦਲੇਰ ਚਾਹੀਦੇ ਮੈਨੂੰ ਜਬਰ ਜ਼ੁਲਮ ਹੁਣ ਹੱਦੋਂ ਵੱਧ ਗਿਆ ਸ਼ੇਰ ਚਾਹੀਦੇ ਮੈਨੂੰ ਮੌਤ ਨੂੰ ਕਰਨ ਮਖੌਲ ਜੋ ਮਰਦ

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Swaye mahalle chauthe ke ek oankar satgur prasad ek man purakh niranjan tyavo gur prasad har gun sad gaavo gun gaavat man hoye bigaasa।

ਤਜ ਬੇਕਾਰ ਮਨ ਗਏ ਅੰਧ। ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ, ਸੇਵਕ ਕੈ ਭਰਪੂਰ ਜੁਗ।

ਕੈ ਬਸੀਸ ਧਰਿਓ ਗੁਰ ਹੱਥ, ਤੀਨ ਭਵਨ ਭਰਪੂਰ ਰਹਿਓ ਸੋਈ, ਆਪਣ ਸਰਸ ਕੀਓ ਨਾ ਜਗਤ ਕੋਈ, ਆਪਣੇ ਆਪ ਆਪ ਹੀ ਉਪਾਇਓ, ਸੁਰ ਨਰ ਅਸੁਰ ਅੰਤ ਨਹੀਂ ਪਾਇਓ, ਪਾਇਓ ਨਹੀਂ ਅੰਤ ਸੁਰੇ ਅਸੁਰ ਹੈ ਨਰ, ਗਣ ਗੰਧਰਵ ਖੋਜੰਤ ਫਿਰੇ, ਅਵਨਾਸੀ ਅਚਲ ਅਜੋਨੀ ਸੰਭੋ, ਪੁਰਖੋਤਮ ਅਪਾਰ ਪਰੇ, ਕਰਨ ਕਾਰਨ ਸਮਰੱਥ ਸਦਾ ਸੋਈ, ਸਰਬ ਜੀ ਮਨ ਧਿਆਇਓ, ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ, ਤੈ ਹਰ ਪਰਮ ਪਦ ਪਾਇਓ, ਸਤਿਗੁਰ ਨਾਨਕ ਭਗਤ ਕਰੀ ਇਕ ਮਨ, ਤਨ ਮਨ ਧਨ ਗੋਬਿੰਦ ਦੀਓ, ਅੰਗਦ ਅਨੰਤ ਮੂਰਤ ਨਿਜ ਧਾਰੀ, ਅਗਮ ਗਿਆਨ ਰਸ ਰਸਿਓ ਹੀਓ, ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹੋ ਵਾਹੋ ਕਰ ਧਿਆਇਓ, ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ, ਤੈ ਹਰ ਪਰਮ ਪਦ

0: ਸਲ ਕਵ ਗੁਰ ਰਾਮਦਾਸ ਤੇਰੀ ਸਰਨ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3875.

ਸੁਰ ਜਮੇ ਸੋ ਕੱਚ ਨਿਕੱਚ ਮੱਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਣੇ ਚਲ ਥਾਉ ਵੱਡੀ ਵਡਿਆਈ ਜਾਣੇ ਆਲਾਓ ਵੱਡੀ ਵਡਿਆਈ ਬੁਝੇ ਸਭ ਭਾਓ ਵੱਡੀ ਵਡਿਆਈ ਜਾਂ ਪੁੱਛ ਨਾ।

0: आस्था दीवार दे इस दूसरी पौड़ी दे नाल तीन श्लोक ने, दो पहले पातशाह जी दे एक श्लोक दूजे पातशाह जी दा। पहले श्लोक दे साहिब श्री गुरु नानक देव जी महाराज जो प्रमाण कर रहे ने वो दसदे ने सब पसारा सच दा है, पसारे विच सच है ते सारा पसारा सच है, जिस विच कोई त्रुटि नहीं, जिस विच कोई खामी नहीं, जिस विच वधान घटान भी कोई लोड़ नहीं, ऐसा उस सच्चे दा सच्चा पसारा है जिहदे विच भुल लभनी बड़ी कठिन है। गुरु नानक दी दृष्टि विच जो सच है उस तो जो कुछ बनता है वह भी सच है, भाव उस विच भुल कढ़नी औखी है। की कुछ उस सच तो बने हैं ते सच दे किवें वह सच रमिया होया है ते इस श्लोक दे साहिब इन प्रमाण करते हैं, सच्चे तेरे खंड सच्चे ब्रह्मन सच्चे तेरे लोग सच्चे आकार। जितने जमीन दे टुकड़े ने यदि बनकर तू सच ते रखी है और तमाम ब्रह्मन इन्हां दी बनकर भी सच ते है, ते हे प्रभु तू इस ब्रह्मंड दे आत है, इन्हां खंडां दे आत है, सच दी होंद जिस जिस नाल जुड़े वो सच है, ते सच तो जो कुछ प्रगट होवे वो सच है, जो झूठ है उस तो जो कुछ बनता है वो भी झूठ है, भाव ना संबंध है। क्या ये संसार ये खंड ब्रह्मंड नाशवंत नहीं, ये परिवर्तनशील है, नाशवंत नहीं। साहिब गुरु गोविंद सिंह जी महाराज इन प्रमाण करते हैं, ना घात है ना बाद है, ना घात बाद होत है। अज विज्ञान ने इस गल की तस्दीक कर दी है कि जितना जल सृजन के आदि काल में सी जल उतना ही है, एक बूंद भी घटी नहीं है, रेत का एक जर्रा भी प्रकृति विचों घटिया नहीं है, ते वधिया नहीं है, ना घात है ना बाद है, ना घात बाद होत है। रेत दे जर्रे पत्थरां दे टीले बन पहाड़ बनते रहते हैं, पहाड़ खिर खिर के रेत बनते रहते, पानी उड़ के भाप बनता रहता है, भाप बरखा होके बर्फ बनती रहती है, बर्फ बिरफ पिघल के पानी बनती है, सागर दे समांदी है। ये सब परिवर्तन ते है लेकिन पानी की एक बूंद नष्ट नहीं होती, घटती नहीं वधती नहीं, रेत का एक जर्रा भी ना घटता है ना वधता है। ये सारे का सारा जगत परिवर्तनशील है और ये भी उस सच्चे की एक सच्ची लीला है, तब्दीली पलटा। सतगुरुदेव जी महाराज अगां चल के कहते हैं, सच्चे तेरे लोग सच्चे आकाश, तू जितने लोक बनाए जिथे जीव वसे ने वो लोक भी सच्चे ने, ते जितने आकार ने जितने वजूद ने वो भी सच। तू हाथी का शरीर बनाया, तू कीड़ी का शरीर बनाया और इन्हों दो शरीरों में भुल लभनी बहुत कठिन है और तेरी बनकर दाग देनी पैंदी है कि हे सच तू किवें सच की कसौटी से हर एक चीज नू घड़े है, हर एक चीज नू बनाया है, तो तू तमाम लोग जो बनाए ने वो भी सच की मूर्ति ने और जितने आकार ने ये भी टिके हुए ने, ये भी सच्चे ने, इन्हां विच भी भुल लभनी बड़ी कठिन है। सच्चे तेरे करने सर्व दिशा, हे प्रभु जितने भी तेरे करने ने जितनी भी तेरी कृत है ये सब सच है, सब ठीक है, सब अस्थिर है, सिर्फ परिवर्तनशील है उन अस्थिर है और इस दे भूल लभनी त्रुटि लभनी कठिन है। हे प्रभु तेरे जितने विचार ने तेरे जितने फुरने ने वो भी सच है, ਤੇ ਅੰਦਰੋਂ ਇੱਕ ਵੀ ਫੁਰਨਾ ਬਲਕ ਨਹੀਂ ਨਿਕਲਦਾ, ਤੇਰੇ ਅੰਦਰੋਂ ਇੱਕ ਵੀ ਫੁਰਨਾ ਝੂਠਾ ਨਹੀਂ ਨਿਕਲਦਾ, ਇੱਕ ਵੀ ਫੁਰਨਾ ਤੇਰਾ ਮਿੱਥਿਆ ਨਹੀਂ, ਤੇਰੇ ਤਮਾਮ ਫੁਰਨੇ ਸੱਚੇ ਨੇ, ਤੇਰੇ ਤਮਾਮ ਵਿਚਾਰ ਸੱਚੇ ਨੇ। ਸੱਚਾ ਤੇਰਾ ਅਮਰ ਸੱਚਾ ਦੀਵਾਨ, ਤੇਰਾ ਜੋ ਹੁਕਮ ਹੈ ਇਹ ਵੀ ਸੱਚਾ ਹੈ। ਦਰਅਸਲ ਜੋ ਸੱਚਾ ਹੈ ਉਹਦੀ ਗੱਲ ਸੱਚੀ ਹੈ, ਜੋ ਸੱਚਾ ਹੈ ਉਹਦਾ ਹੁਕਮ ਸੱਚਾ ਹੈ, ਜੋ ਝੂਠਾ ਹੈ ਉਹਦਾ ਹੁਕਮ ਵੀ ਝੂਠਾ ਹੈ, ਜੋ ਅੱਜ ਹੈ ਤੇ ਕੱਲ ਨਹੀਂ, ਉਹ ਹੁਕਮ ਵੀ ਅੱਜ ਹੈ ਤੇ ਕੱਲ ਨਹੀਂ, ਇਹ ਤੇ ਝੂਠ ਹੋ ਗਿਆ। ਤੂੰ ਸਦੀਵੀ ਹੈ, ਤੂੰ ਸੱਚ ਹੈ, ਤੂੰ ਹਮੇਸ਼ਾ ਹੈ, ਤੂੰ ਅਸਥਿਰ ਹੈ, ਲਿਆਜ਼ਾ ਤੇਰਾ ਹੁਕਮ ਵੀ ਸੱਚਾ ਹੈ, ਤੇਰਾ ਦੀਵਾਨ ਵੀ ਸੱਚਾ ਹੈ। ਅੱਜ ਜਿਨ੍ਹਾਂ ਦੀਆਂ ਮਹਿਫਲਾਂ ਲੱਗਦੀਆਂ ਨੇ, ਕੱਲ ਉੱਥੇ ਉਜਾੜਾਂ ਹੁੰਦੀਆਂ ਨੇ, ਉਹਨਾਂ ਦੀਆਂ ਮਹਿਫਲਾਂ ਸੁਣੀਆਂ ਪੈ ਜਾਂਦੀਆਂ ਨੇ, ਨਹੀਂ ਤੇਰਾ ਦੀਵਾਨ ਵੀ ਸੱਚਾ ਹੈ, ਤੇਰੀ ਮਹਿਫਲ ਵੀ ਸੱਚੀ। ਸੱਚਾ ਤੇਰਾ ਹੁਕਮ ਸੱਚਾ ਫੁਰਮਾ, ਹੇ ਪ੍ਰਭੂ ਤੇਰਾ ਫੁਰਮਾਨ ਤੇਰਾ ਹੁਕਮ ਇਹ ਸੱਚਾ ਹੈ, ਕਿਉਂਕਿ ਤੇਰਾ ਰਾਜਪਾਠ ਤੇਰਾ ਦੀਵਾਨ ਸੱਚਾ ਹੈ। ਤੂੰ ਕਿਸੇ ਥਾਂ ਵੀ ਭੁੱਲ ਨਹੀਂ ਕਰਦਾ, ਕਰਤਾ ਆਪ ਨਾ ਭੁੱਲੇ, ਇਹ ਗੱਲ ਵੱਖਰੀ ਹੈ ਕਿ ਭੁੱਲੇ ਹੋਇਆਂ ਨੂੰ ਕਰਤੇ ਪੁਰਖ ਦੇ ਵਿੱਚ ਭੁੱਲਾਂ ਦਿਖਾਈ ਦੇਣ, ਭੁੱਲੀ ਹੋਈ ਮਤ ਨੂੰ ਕਰਤੇ ਪੁਰਖ ਦੇ ਵਿੱਚ ਤਰੁੱਟੀਆਂ ਦਿਖਾਈ ਦੇਣ। ਪਰ ਸਾਹਿਬ ਕਹਿੰਦੇ ਨਹੀਂ, ਉਹ ਸਾਡੀ ਭੁੱਲੀ ਹੋਈ ਮਤ ਦਾ ਕਸੂਰ ਹੈ, ਤੇਰਾ ਕਸੂਰ ਨਹੀਂ, ਤੂੰ ਤੇ ਸੱਚ ਹੈ, ਤੇਰਾ ਦੀਵਾਨ ਸੱਚਾ, ਤੇਰਾ ਰਾਜਪਾਠ ਸੱਚਾ, ਤੇਰਾ ਹੁਕਮ ਸੱਚਾ, ਤੇਰਾ ਫੁਰਮਾਨ ਸੱਚਾ। ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਹੇ ਪ੍ਰਭੂ ਤੇਰੀ ਬਖਸ਼ਿਸ਼ ਵੀ ਸੱਚੀ ਹੈ, ਤੂੰ ਜੋ ਵੀ ਬਖਸ਼ਿਸ਼ ਕਰਦਾ ਹੈ ਵਾਸਤਵਿਕ ਕਰਦਾ ਹੈ, ਹਕੀਕੀ ਕਰਦਾ ਹੈ, ਸੱਚ ਦੇ ਆਧਾਰ ਤੇ ਕਰਦਾ ਹੈ, ਔਰ ਅਮਿੱਟ ਹੈ ਤੇਰੀ ਬਖਸ਼ਿਸ਼ ਅਮਿੱਟ ਹੈ। ਜਿਵੇਂ ਤੂੰ ਅਮਿੱਟ ਹੈ, ਤੇਰੀ ਬਖਸ਼ਿਸ਼ ਵੀ ਅਮਿੱਟ ਹੈ, ਸਦੀਵੀ ਹੈ, ਔਰ ਤੇਰੀ ਬਖਸ਼ਿਸ਼ ਦਾ ਨਿਸ਼ਾਨ ਵੀ ਸੱਚਾ ਹੈ। ਭਾਵ ਤੇਰੀ ਬਖਸ਼ਿਸ਼ ਦਾ ਜੋ ਪ੍ਰਗਟਾਵਾ ਆਉਂਦਾ ਹੈ ਉਹ ਵਾਸਤਵਿਕ ਹੈ, ਦਰਅਸਲ ਕਿਸੇ ਨੇ ਬਖਸ਼ਿਸ਼ ਤੇ ਥੋੜੀ ਕੀਤੀ ਹੈ। ਉਹਦੀ ਬਖਸ਼ਿਸ਼ ਦਾ ਪ੍ਰਗਟਾਵਾ ਬਹੁਤ ਜ਼ਿਆਦਾ ਹੋਵੇ ਉਹ ਨਿਸ਼ਾਨ ਤੇ ਝੂਠਾ ਹੈ। ਦਾਨ ਥੋੜਾ ਹੈ, ਪ੍ਰਗਟਾਵਾ ਬਹੁਤ ਹੈ, ਇਹ ਤੇ ਝੂਠਾ ਨਿਸ਼ਾਨ ਹੈ। ਪਰ ਦਾਨ ਪਹਾੜਾਂ ਜਿਤਨਾ ਹੈ ਤੇ ਪ੍ਰਗਟਾਵਾ ਤਿਲ ਜਿਤਨਾ ਵੀ ਨਹੀਂ। ਵੱਡਾ ਦਾਤਾ ਤਿਲ ਨਾ ਸਮਾ ਹੈ, ਪਹਾੜਾਂ ਜਿਤਨਾ ਦਾਨ ਦੇ ਕੇ ਜੀਵਾਂ ਦੀ ਝੋਲੀ ਵਿੱਚ ਪਾ ਕੇ ਤੂੰ ਤਿਲ ਜਿਤਨੀ ਵੀ ਤਮਾ ਨਹੀਂ ਰੱਖਦਾ, ਤੂੰ ਤਿਲ ਜਿਤਨਾ ਵੀ ਅਹਿਸਾਨ ਜਿਤਾਉਣ ਦੀ ਕੋਸ਼ਿਸ਼ ਨਹੀਂ ਕਰਦਾ, ਤੂੰ ਤਿਲ ਜਿਤਨਾ ਵੀ ਉਸਦੇ ਬਦਲੇ ਵਿੱਚ ਮੰਗ ਨਹੀਂ ਰੱਖਦਾ। ਇਸ ਵਾਸਤੇ ਤੇਰੀ ਬਖਸ਼ਿਸ਼ ਸੱਚੀ, ਤੇਰੀ ਦੇਣ ਸੱਚੀ, ਤੇਰਾ ਦਾਨ ਸੱਚਾ। ਸੱਚੇ ਤੁਦ ਆਖੈ ਲੱਖ ਕਰੋੜ, ਸੱਚੇ ਸਭ ਤਾਂ ਸੱਚੇ ਸਭ ਜੋੜ, ਹੇ ਸੱਚੇ ਤੈਨੂੰ ਆਖ ਰਹੇ ਨੇ ਸੱਚ ਕਈ ਲੱਖਾਂ ਕਈ ਕਰੋੜਾਂ। ਅਨੰਤ ਜੀ ਤੇਰੀ ਉਸਤਤੀ ਕਰ ਰਹੇ ਨੇ, ਪਰ ਉਸਤਤੀ ਦੇ ਕਹਿੰਦੇ ਨੇ ਤੂੰ ਸੱਚਾ ਹੈ, ਤੇਰੀ ਕ੍ਰਿਤ ਸੱਚੀ ਹੈ। ਔਰ ਇਸ ਵਾਸਤੇ ਜਿੱਥੇ ਬੈਠ ਕੇ ਤੇਰੀ ਗੱਲ ਹੋਵੇ, ਤੇਰੀ ਚਰਚਾ ਹੋਵੇ, ਉਹਨੂੰ ਕਹਿ ਦਿੱਤਾ ਜਾਂਦਾ ਸਤ ਤੇ ਸੰਗ। ਉਹਨਾਂ ਪੁਰਖਾਂ ਦਾ ਸੰਗ ਜੋ ਸੱਤ ਦੀ ਸੰਗਤ ਕਰਨ ਆਏ ਨੇ, ਉਹਨਾਂ ਪੁਰਖਾਂ ਦਾ ਸਮੂਹ ਇਕੱਠ ਜੋ ਸੱਤ ਦੀ ਸੰਗਤ ਕਰਨ ਆਏ ਨੇ, ਉਹਤੇ ਸੱਚ ਹੈ, ਉਹਤੇ ਸੱਚ ਹੈ। ਤੇ ਸਾਹਿਬ ਕਹਿੰਦੇ ਨੇ ਹੇ ਸੱਚੇ ਤੈਨੂੰ ਲੱਖਾਂ ਕਰੋੜਾਂ ਹੀ ਜੀਵ ਕਹਿ ਰਹੇ ਨੇ ਕਿ ਤੂੰ ਸੱਚ ਹੈ, ਤੂੰ ਸੱਚ ਹੈ, ਸੱਚੇ ਸਭ ਤਾਂ ਸੱਚੇ ਸਭ ਜੋ। ਹੇ ਪ੍ਰਭੂ ਤੇਰੀ ਜਿਤਨੀ ਤਾਕਤ ਹੈ, ਤੇਰਾ ਜਿਤਨਾ ਜ਼ੋਰ ਹੈ, ਇਹ ਵੀ ਸੱਚਾ ਹੈ, ਸਦੀਵੀ ਹੈ, ਹਕੀਕੀ ਹੈ। ਕਈ ਦਫ਼ਾ ਮਨੁੱਖ ਆਪਣੇ ਜ਼ੋਰ ਦਾ ਪ੍ਰਗਟਾਵਾ ਬਹੁਤ ਜ਼ਿਆਦਾ ਕਰਦਾ ਹੈ, ਪਰ ਇਤਨਾ ਜ਼ੋਰ ਉਸਦੇ ਕੋਲ ਹੁੰਦਾ ਹੈ। ਆਪਣੀ ਤਾਕਤ ਦਾ ਪ੍ਰਗਟਾਵਾ ਬਹੁਤ ਜ਼ਿਆਦਾ ਕਰਦਾ ਹੈ, ਪਰ ਇਹ ਤਾਕਤ ਉਸਦੇ ਕੋਲ ਹੁੰਦੀ ਨਹੀਂ, ਅਤੇ ਜੇ ਹੈ ਵੀ ਤਾਂ ਅੱਜ ਹੈ ਅਤੇ ਕੱਲ ਨਹੀਂ। ਹੇ ਪ੍ਰਭੂ ਤੇਰੇ ਤਾਂ ਤੇਰਾ ਜ਼ੋਰ ਸਦੀਵੀ ਹੈ, ਹਮੇਸ਼ਾ ਹੈ, ਔਰ ਜਿਤਨਾ ਹੈ ਉਤਨਾ ਵੀ ਪ੍ਰਗਟਾਵਾ ਨਹੀਂ ਹੋ ਰਿਹਾ, ਬਹੁਤ ਤੇਰਾ ਜ਼ੋਰ ਹੈ। ਕੇਤਾ ਤਾਂ ਸਵਾਲਿਓ ਰੂਪ, कितना सुंदर स्वरूप है और किन्ना तेरा ताण है, तू ते प्रभु तू ही जाने। पर जिन्हां कोल कथन की शक्ति है, जिन्हां कोल सोचण की शक्ति है, जिन्हां कोल विचारण की शक्ति है, वो ऐसा कह देने गावे को तां होवे किसे तां। किसे कोल कथन शक्ति है, किसे कोल सोचण दा ताण है, तो वो कह देंदा है हे प्रभु तू ते एक परम शक्ति है, परम ताण है। पर केता ताण किन्ना क ताण है, कितनी क शक्ति है, ये नाप तोल गिनती तो करे। इस वास्ते साहिब कहिंदे तेरा ताण तेरा जोर सदीवी है, निचल है अटल है, इस वास्ते सच्चा है। सच्ची तेरी सिफत सच्ची साला, कंडे नू फुल कही जाना ये झूठी सिफत है, बदमाश नू शरीफ कही जाना इसी झूठी सिफत है। झूठी सिफत नू खुशामद कहिंदे, बेईमान नू दानी आखी जाना इसी झूठी सिफत है। और अक्सर मनुखी दुनिया में खुशामद ही चलती है, मनुख की खुशामद करता है, क्योंकि मनुख के कोलो खूबियां नहीं आउंदियां जितनी कि खुशामद करने वाले उन्हों खूबियों का जिक्र कर देंगे, उन्हों खूबियों की गिनती कर देंगे। पर हे प्रभु अगर रूहे जमीन में मनुख की रसना तो खुशामद हो ही नहीं सकती तो वो केवल तू ही, क्योंकि तेरी जितनी भी वड्डी गल आखी जाएगी वो छोटी हो जाएगी। वधा के तेरी गल बयान कीती नहीं जा सकती। गुरु नानक देव जी महाराज के कहने ने, मैं जितनी गल करदा हाँ, मैं जितनी तेरी सिफत करदा वो इंज है कि तू सुल्तान कहाँ हो मिया, तेरी कमन वडाई, तू ते राजा है छैन शाह है, ते मैं तेनू मिया जी करके बुलावा, ये कोई तेरी वड्याई ते नहीं, ये कोई तेरी सिफत ते नहीं, ये तेरी कोई शोभा ते नहीं, पर तू किन्ना वड्डा सुल्तान है ते मैनू पता भी नहीं, ते मियां दे नाप दंड मेरे कोल, पैमाने मेरे कोल, मैं किस पैमाने नाल नाप के कहना तू बहुत वड्डा मियां जी है चौधरी है, जबकि तू बादशाहां दा बादशाह है। नहीं खुशामद हो सकती तो केवल परमात्मा दी ही नहीं हो सकती, क्योंकि मनुख जितनी भी वधा के गल ज्ञान करेगा वो वधा के नहीं होगी, वो छोटी ही साबित होगी। बहुता सही है बहुता हो है। जितना भी बहुता बहुता उसनु आखी है कि बहुता तेरा ताण है, बहुता तेरा रूप है, बहुता तेरा गुण है, बहुती तेरी कला है, कि जितना भी बहुत बहुत आखी है संख्या हो नहीं सकती, गिनती हो नहीं सकती। इस वास्ते गुरु नानक ने कह दिता है असंख नाओ असंख्या, भी संख्या दे तेनू लियाना बड़ी औखी गल है, गणित दे तेनू लियाना बड़ी औखी गल है। तो साहिब कहिंदे तेरी सिफत सलाह सच्ची है, क्योंकि आप तुम सदीवी ते हमेशा है, तेरी सिफत सलाह भी हमेशा है। अज जिन्हां दी शोभा है कल उन्हां दा अपजस होंदे असीं देखदे, अज जिन्हां दी सिफत सलाह है कल असीं उन्हां दी निंदा होंदे देखदे हां। पर हे प्रभु तेरी निंदा हो ही नहीं सकदी, निंदा झूठ है, और तेरी जिहड़ी सिफत सलाह है ये भी पूरी होनी चाहिए। इस वास्ते तेरी खुशामद भी नहीं हो सकती, जितनी गल भी आखी गई वो भी थोड़ी होगी। सच्ची तेरी सिफत सच्ची सारा, सच्ची तेरी कुदरत सच्चे पातशाह, हे सच्चे पातशाह, हे सच्चे मालिक, हे सच्चे शहनशाह, ये जिहड़ी तेरी कुदरत है, ये जो तेरी साजी हुई प्रकृति है, ये जो तेरी कला है, ये भी सच्ची है। नानक सच ध्यान सच। साहिब श्री गुरु नानक देव जी महाराज इतने प्रेरणा देने ने कि वो जो सच है उस सच दे इस ही ध्यान दो। जो मर जमे, जो जमदा है मरदा है, जमदा है मरदा है, तो उदे विच ध्यान जोड़दा है तो कच्चे में सच, वो कच्चे का सच है, वो झूठा है। जो उस विच ध्यान जोड़दा है, जो उसकी प्रैक्टिस करता है, जो जमदा है ते मरदा है, अज है कल नहीं, ऐसा मनुख जो इबादत कर रहा है प्रैक्टिस कर रहा है उसे कच्चा है, उसे झूठा है, क्योंकि उन्हें सच की समझ नहीं, उन्हें सच का पता नहीं, वो तो छाया के पिछे चल पे है। दरअसल जिसकी छाया है उसका किसी बोध नहीं।
1: थैंक यू फॉर लिसनिंग टू CISK सिख रेडियो 94.3 FM। broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਅਗਲੇ ਸ਼ਲੋਕ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਫਰਮਾਨ ਕਰਦੇ ਨੇ, ਵੱਡੀ ਵਡਿਆਈ ਜਾਂ ਵੱਡਾ ਨਾ, ਉਸਦੀ ਵਡਿਆਈ ਬਹੁਤ ਵੱਡੀ ਹੈ, ਬਹੁਤ ਵੱਡੀ ਹੈ। ਕਿਸ ਕਰਕੇ ਉਸਦਾ ਨਾਮ ਬਹੁਤ ਵੱਡਾ, ਉਹਦੀ ਹਸਤੀ ਬਹੁਤ ਵੱਡੀ। ਕਈ ਦਫ਼ਾ ਮਨੁੱਖ ਦਾ ਨਾਮ ਬਹੁਤ ਵੱਡਾ ਹੋ ਜਾਂਦਾ ਹੈ, ਹਸਤੀ ਬਹੁਤ ਵੱਡੀ ਨਹੀਂ ਹੁੰਦੀ। ਕਲਾ ਬਹੁਤ ਵੱਡੀ ਨਹੀਂ, ਨਾਮ ਬਹੁਤ ਵੱਡਾ ਹੈ। ਗੁਣ ਬਹੁਤ ਵੱਡੇ ਨਹੀਂ, ਨਾਮ ਬਹੁਤ ਵੱਡਾ ਹੈ। ਤਾਕਤ ਬਹੁਤ ਵੱਡੀ ਨਹੀਂ, ਨਾਮ ਬਹੁਤ ਵੱਡਾ ਹੈ। ਗਿਆਨ ਬਹੁਤ ਵੱਡਾ ਨਹੀਂ, ਨਾਮ ਬਹੁਤ ਵੱਡਾ ਹੈ। ਲੇਕਿਨ ਹੇ ਪ੍ਰਭੂ, ਤੇਰੀ ਵਡਿਆਈ ਬਹੁਤ ਵੱਡੀ ਹੈ, ਬਹੁਤ ਵੱਡੀ ਹੈ। ਇਸ ਵਾਸਤੇ ਤੇਰਾ ਨਾਮ ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਤੇਰੀ ਹਸਤੀ ਬਹੁਤ ਵੱਡੀ ਹੈ, ਤੇਰੀ ਵਡਿਆਈ ਬਹੁਤ ਵੱਡੀ ਹੈ। ਇਸ ਵਾਸਤੇ ਸਹੀ ਹੈ, ਇਹ ਸੱਚ ਹੈ ਕਿ ਤੇਰੀ ਵਡਿਆਈ ਹਕੀਕਤ ਦੇ ਹੀ ਵਡਿਆਈ ਹੈ। ਉਹ ਖੁਸ਼ਾਮਦ ਨਹੀਂ, ਵਧਾ ਕੇ ਗੱਲ ਨਹੀਂ ਆਖੀ ਗਈ, ਘਟਾ ਕੇ ਗੱਲ ਨਹੀਂ ਆਖੀ ਗਈ। ਵੱਡੀ ਵਡਿਆਈ ਜਾਂ ਸੱਚ ਨਿਆ ਹੇ ਪ੍ਰਮਾਤਮਾ, ਇੱਕ ਤੇਰੀ ਦੂਜੀ ਬਹੁਤ ਵੱਡੀ ਵਡਿਆਈ ਹੈ ਕਿ ਤੇਰਾ ਨਿਆਂ ਵੀ ਸੱਚ 'ਤੇ ਖੜਾ ਹੈ, ਤੂੰ ਸੱਚਾ ਨਿਆਂ ਕਰਦਾ। ਅਗਰ ਮਨੁੱਖ ਨੂੰ ਐਸਾ ਅਹਿਸਾਸ ਹੋ ਜਾਏ, ਇੱਕ ਐਸੀ ਅਦਾਲਤ ਵੀ ਹੈ ਜਿੱਥੇ ਰਿਸ਼ਵਤ ਨਹੀਂ ਚੱਲ ਸਕਦੀ, ਜਿੱਥੇ ਸੱਚ ਹੈ, ਜਿਸਦਾ ਇਨਸਾਫ ਵੀ ਸੱਚਾ ਹੈ, ਅਗਰ ਐਸਾ ਮਨੁੱਖ ਨੂੰ ਬੋਧ ਹੋ ਜਾਏ ਕਿ ਉਸ ਅਦਾਲਤ ਦੇ ਪਹਿਦੇ ਮੁਤਾਬਕ ਇਹ ਜੀਵ ਹੈ, ਜ਼ਮੀਨ ਦੇ ਉੱਤੇ ਜਿਤਨੀਆਂ ਅਦਾਲਤਾਂ ਨੇ ਸਭ ਦੇ ਬੂਹੇ ਬੰਦ ਕਰਨੇ ਪੈਣਗੇ, ਲੋੜ ਵੀ ਨਹੀਂ ਹੈ। ਕਿਉਂਕਿ ਐਸੇ ਬੰਦੇ ਨੂੰ ਰੱਬੀ ਨਿਯਮ ਦੀ ਸਮਝ ਆ ਗਈ, ਰੱਬੀ ਕਾਨੂੰਨ ਦੀ ਸਮਝ ਆ ਗਈ। ਅਤੇ ਜਿਸ ਨੂੰ ਰੱਬੀ ਕਾਨੂੰਨ ਦੀ ਸਮਝ ਆ ਗਈ, ਰੱਬ ਦੇ ਕਾਨੂੰਨ ਵਿੱਚ ਇਹ ਹੈ ਕਿ ਨਾ ਤੂੰ ਕਿਸੇ ਨੂੰ ਦੁੱਖ ਦੇ ਅਤੇ ਨਾ ਖੁਦ ਦੁਖੀ ਹੋ। ਕਿਉਂਕਿ ਦੂਜੇ ਨੂੰ ਦੁੱਖ ਦੇਵੇਂਗਾ, ਪਲਟ ਕੇ ਦੁੱਖ ਵਾਪਸ ਆਏਗਾ। ਦੂਜੇ ਨੂੰ ਕਲੇਸ਼ ਦੇਵੇਂਗਾ, ਪਲਟ ਕੇ ਕਲੇਸ਼ ਵਾਪਸ ਆਵੇਗਾ। ਦੂਜੇ ਨੂੰ ਤੂੰ ਛੱਲੇਗਾ, ਲਾਜ਼ਮੀ ਤੂੰ ਵੀ ਛੱਲਿਆ ਜਾਏਗਾ। ਦੂਜੇ ਨੂੰ ਤੂੰ ਧੋਖਾ ਦੇਵੇਂਗਾ, ਬਚ ਤੂੰ ਵੀ ਨਹੀਂ ਸਕੇਗਾ। ਇਹ ਤੇ ਰੱਬ ਦਾ ਇੱਕ ਸੱਚਾ ਨਿਆਂ ਹੈ। ਤੇ ਇਸ ਸੱਚੇ ਨਿਆਂ ਦਾ ਜੇ ਕਿਸੇ ਨੂੰ ਪਤਾ ਚੱਲ ਜਾਏ ਤੇ ਫਿਰ ਉਸ ਨਿਯਮ ਦੀ ਉਲੰਘਣਾ ਨਹੀਂ ਕਰਦਾ। ਤੇ ਜਦੋਂ ਇਸ ਨਿਯਮ ਦੀ ਉਲੰਘਣਾ ਹੀ ਨਹੀਂ ਕਰਦਾ, ਤਾਂ ਫਿਰ ਸੰਸਾਰ ਦੀਆਂ ਸਾਰੀਆਂ ਅਦਾਲਤਾਂ ਦੇ ਬੂਹੇ ਬੰਦ ਕਰਨੇ ਪੈਣਗੇ। ਕੇਵਲ ਉਹੀ ਨਿਆਂਕਾਰੀ ਪਰਮਾਤਮਾ ਦਾ ਹੀ ਬੂਹਾ ਖੁੱਲ੍ਹਾ ਰਹੇਗਾ। ਖੁੱਲ੍ਹਾ ਤਾਂ ਹੁਣ ਵੀ ਹੈ, ਲੇਕਿਨ ਇਸ ਅਦਾਲਤ ਦਾ ਕੋਈ ਭੈ ਨਹੀਂ ਮੰਨਦਾ, ਜਦਕਿ ਇਸ ਅਦਾਲਤ ਦੇ ਹੀ ਨਿਯਮ ਕੰਮ ਕਰਦੇ ਨੇ। ਇਹ ਬੰਦੇ, ਤੂੰ ਜੋ ਕੁਛ ਜਗਤ ਨੂੰ ਦੇਵੇਂਗਾ, ਪਲਟ ਕੇ ਉਹੀ ਕੁਛ ਤੇਰੀ ਝੋਲੀ 'ਚ ਵਾਪਸ ਆਵੇਗਾ। ਇਹ ਅਟਲ ਨਿਯਮ ਚੱਲ ਰਿਹਾ, ਔਰ ਇਸ ਨੂੰ ਤੂੰ ਆਪਣੀ ਸਿਆਣਪ ਨਾਲ, ਆਪਣੀ ਚਤੁਰਾਈ ਨਾਲ ਤੋੜ ਨਹੀਂ ਸਕਦਾ, ਮਰੋੜ ਨਹੀਂ ਸਕਦਾ। ਵੱਡੀ ਵਡਿਆਈ ਜਾਂ ਸੱਚ ਨਿਆਂ, ਵੱਡੀ ਵਡਿਆਈ ਜਾਂ ਨਿਹਚਲ ਥਾਂ, ਤੇਰੀ ਬਹੁਤ ਵਡਿਆਈ ਵੱਡੀ ਹੈ, ਅਪਾਰ ਮਹਿਮਾ, ਕਿਉਂਕਿ ਤੇਰਾ ਟਿਕਾਣਾ ਵੱਡਾ ਹੈ, ਅਸਥਿਰ ਹੈ, ਨਿਹਚਲ ਹੈ, ਟਿਕਿਆ ਹੋਇਆ। ਅਤੇ ਸਾਡੀ ਹਾਲਤ ਇਹ ਹੈ, ਜਿਸ ਆਸਣ ਹਮ ਬੈਠੇ ਇਹ ਗਿਆ, ਜਿਸ ਸਿੰਘਾਸਣ 'ਤੇ ਅਸੀਂ ਬੈਠੇ ਹਾਂ, ਸਾਥੋਂ ਪਹਿਲੇ ਬਾਬੇ ਫਰੀਦ ਦੇ ਕਥਨ ਅਨੁਸਾਰ ਪਤਾ ਨਹੀਂ ਕਿਤਨੇ ਬੈਠ ਚੁੱਕੇ ਨੇ। ਇੱਕ ਆਲਮ ਨੇ ਐਸਾ ਆਖਿਆ ਕਿ ਇੱਕ ਮਨੁੱਖ ਜਿੱਥੇ ਖੜਾ ਹੈ, ਉਹ ਲੱਖਾਂ ਮਨੁੱਖਾਂ ਦੀ ਕਬਰਾਂ 'ਤੇ ਹੀ ਖੜਾ ਹੈ। ਪਤਾ ਨਹੀਂ ਕਿਤਨੇ ਮੁਰਦਿਆਂ ਦੀ ਖਾਕ, ਪਤਾ ਨਹੀਂ ਕਿਤਨੇ ਮਨੁੱਖ ਮਿੱਟੀ ਦੇ ਮਿੱਟੀ ਹੋ ਚੁੱਕੇ ਨੇ। ਹਰ ਬੰਦਾ ਜਿੱਥੇ ਖੜਾ ਹੈ, ਉੱਥੇ ਲੱਖਾਂ ਹੀ ਬੰਦਿਆਂ ਦੀ ਖਾਕ ਉਹਦੇ ਪੈਰਾਂ ਦੇ ਥੱਲੇ ਹੈ। ਸਾਡਾ ਟਿਕਾਣਾ ਨਿਹਚਲ ਨਹੀਂ। ਅਸੀਂ ਜਿੱਥੇ ਰਹਿੰਦੇ ਪਿਆ ਸਾਥੋਂ ਪਹਿਲੇ ਕੋਈ ਹੋਰ ਰਹਿ ਚੁੱਕਿਆ, ਉਸ ਤੋਂ ਪਹਿਲੇ ਕੋਈ ਹੋਰ ਰਹਿ ਚੁੱਕਿਆ, ਉਸ ਤੋਂ ਪਹਿਲੇ ਕੋਈ ਹੋਰ ਰਹਿ ਚੁੱਕਿਆ। ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਹੇ ਪਰਿਪੂਰਨ ਪਰਮਾਤਮਾ, ਤੂੰ ਕਿ ਤੇਰਾ ਅਸਥਾਨ ਨੇਚਲ ਹੈ, ਤੇਰਾ ਟਿਕਾਣਾ ਨੇਚਲ ਹੈ, ਇਸ ਵਾਸਤੇ ਤੇਰੀ ਵਡਿਆਈ ਨੇਚਲ ਹੈ। ਵੱਡੀ ਵਡਿਆਈ ਜਾਂ ਨੇਚਲ ਥਾਂ, ਵੱਡੀ ਵਡਿਆਈ ਜਾਣੈ ਆਲਾਓ। ਜੀਵ ਕੀ ਆਖ ਰਹੇ ਨੇ, ਜੀਵ ਕੀ ਬੋਲ ਰਹੇ ਨੇ, ਤੂੰ ਸਾਰਿਆਂ ਦੀ ਜਾਣਨਾ, ਸਾਰਿਆਂ ਦੀ ਜਾਣਨਾ। ਬਲਕਿ ਐਸਾ ਵੀ ਹੈ ਕਿ ਤੂੰ ਭਾਸ਼ਾ ਖਾਮੋਸ਼ੀ ਦੀ ਵੀ ਜਾਣਨਾ, ਕੋਈ ਅੰਦਰੋਂ ਕੀ ਬੋਲ ਰਿਹਾ। ਜ਼ਰੂਰੀ ਨਹੀਂ ਕਿ ਕੋਈ ਸ਼ਬਦਾਂ ਨਾਲ ਕੀ ਬੋਲ ਰਿਹਾ, ਕੋਈ ਜ਼ਬਾਨ ਨਾਲ ਕੀ ਬੋਲ ਰਿਹਾ, ਬਲਕਿ ਤੂੰ ਬਹੁਤ ਗਹਿਰਾ ਜਾਣਨਾ, ਉਹਦੇ ਭਾਵ ਕੀ ਬੋਲ ਰਹੇ ਨੇ, ਉਹਦੀ ਅੰਤਰ ਆਤਮਾ ਕੀ ਬੋਲ ਰਹੀ ਹੈ। ਵੱਡੀ ਵਡਿਆਈ ਜਾਣੇ ਆਲਾਓ। ਹਾਥੀ ਕੀ ਚੰਗਾੜ ਪਲ ਪਾਛੇ ਪਹੁੰਚੇ ਤਾਂ, ਚੀਟੀ ਕੀ ਪੁਕਾਰ ਪਹਿਲੇ ਹੀ ਸੁਣਿਆ ਹੈ। ਤੂੰ ਐਸੇ ਤਿੱਖੇ ਕੰਨ ਰੱਖਣਾ ਹੈ ਕਿ ਤੂੰ ਕੀਤੀ ਦੀ ਫਰਿਆਦ ਪਹਿਲੇ ਸੁਣ ਲੈਣਾ ਹਾਥੀ ਦੀ ਪੁਕਾਰ ਨਾਲੋਂ ਵੀ। ਇਤਨੇ ਤਿੱਖੀ ਤੇਰੀ ਸਰੋਤ ਹੈ, ਇਤਨੇ ਤਿੱਖੇ ਤੇਰੇ ਕੰਨ ਨੇ। ਵੱਡੀ ਵਡਿਆਈ ਬੁੱਝੈ ਸਭ ਭਾਉ। ਤੇਰੀ ਵਡਿਆਈ ਬਹੁਤ ਵੱਡੀ ਹੈ, ਬਹੁਤ ਵੱਡੀ ਹੈ। ਤੂੰ ਹਰ ਤਰ੍ਹਾਂ ਦੇ ਭਾਵ ਨੂੰ ਬੁੱਝਣਾ, ਇਹਦੀ ਭਾਵਨਾ ਕੀ ਹੈ, ਉਸਦੀ ਭਾਵਨਾ ਕੀ ਹੈ, ਉਸਦੇ ਅੰਦਰ ਕਿੰਨਾ ਕੁ ਪਿਆਰ ਹੈ, ਉਸਦੇ ਅੰਦਰ ਕਿਤਨੀ ਕੁ ਸ਼ਰਧਾ ਹੈ। ਤੂੰ ਅੰਦਰ ਦੀ ਸਾਰਿਆਂ ਦੀ ਜਾਣਨਾ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਤੂੰ ਤੇ ਸਾਰਿਆਂ ਦੇ ਘਟ ਦੀ ਜਾਣਨਾ। ਭਾਈ ਗੁਰਦਾਸ ਜੀ ਇੱਕ ਥਾਂ ਤੇ ਕਹਿੰਦੇ ਨੇ, ਅੰਤਰ ਜਾਮੀ ਸੁਨ ਕੰਪਤ ਹੂੰ ਅੰਤਰ ਗਤ। ਹੇ ਪ੍ਰਭੂ, ਜਦ ਮੈਂ ਸੁਣਦਾ ਕਿ ਤੂੰ ਅੰਦਰ ਦੀ ਜਾਣਨ ਵਾਲਾ, ਹਰ ਇੱਕ ਦੀ ਅੰਦਰ ਨੂੰ ਤੂੰ ਸੂਝ ਬੂਝ ਰੱਖਦਾ ਹੈ ਤੇ ਹਰ ਇੱਕ ਦੇ ਅੰਦਰ ਤੂੰ ਝਾਤ ਮਾਰਦਾ ਹੈ, ਮੈਂ ਕੰਬ ਜਾਂਦਾ, ਕੰਬੜੀ ਛਿੜ ਜਾਂਦੀ। ਫਿਰ ਤੇ ਮੇਰੇ ਅੰਦਰ ਜਿਹੜੇ ਫੁਰਨੇ ਚੱਲਦੇ ਨੇ ਉਹ ਵੀ ਤੂੰ ਜਾਣਦਾ ਹੋਵੇਗਾ, ਤੇ ਮਨੁੱਖ ਦੇ ਅੰਦਰ ਜਿਹੜੇ ਵਿਚਾਰ ਤੇ ਫੁਰਨੇ ਚੱਲਦੇ ਨੇ ਉਹ ਬਹੁਤੇ ਠੀਕ ਨਹੀਂ ਆਉਂਦੇ, ਮਾੜੇ ਹੀ ਹੁੰਦੇ ਨੇ, ਗੰਦੇ ਹੀ ਹੁੰਦੇ ਨੇ। ਤੋ ਭਾਈ ਸਾਹਿਬ ਜੀ ਕਹਿੰਦੇ, ਮੈਨੂੰ ਕੰਬੜੀ ਛਿੜ ਜਾਂਦੀ ਹੈ ਕਿ ਜਦ ਮੈਂ ਦੇਖਦਾ ਕਿ ਤੂੰ ਤੇ ਅੰਦਰ ਦੇ ਵਿਚਾਰ ਵੀ ਪੜ ਲੈਣਾ। ਅੰਤਰ ਜਾਮੀ ਸੁਨ ਕੰਪਤ ਹੂੰ ਅੰਤਰ ਗਰਤ, ਪਤਤ ਪਾਵਨ ਸੁਨ ਆਸਰੋ ਉਰਧਾਰ ਹੋ। ਪਰ ਇੱਕ ਆਸਾ, ਇੱਕ ਓਟ ਲੈ ਕੇ ਆ ਜਾਂਦਾ ਤੇਰੇ ਦਰ ਤੇ ਕਿ ਤੂੰ ਪਤਤ ਪਾਵਨ ਨਹੀਂ, ਤੂੰ ਨਜ਼ਰ ਅੰਦਾਜ਼ ਵੀ ਕਰ ਦਿੰਦਾ, ਤੂੰ ਗੁਨਾਹਾਂ ਤੇ ਪਰਦਾ ਵੀ ਪਾ ਦਿੰਦਾ। ਤੂੰ ਐਸਾ ਪੁਰਖ ਹੈ, ਤੂੰ ਐਸਾ ਸੱਚਾ ਬਖਸ਼ਿੰਦ ਹੈ ਕਿ ਜੈਸੇ ਗੰਦਗੀ ਵਿੱਚ ਲਿਬੜੇ ਹੋਏ ਬੱਚੇ ਨੂੰ ਮਮਤਾ ਦੀ ਮਾਰੀ ਹੋਈ ਮਾਂ ਗਲਵਖੜੀ 'ਚ ਲੈ ਲੈਂਦੀ ਹੈ। ਹੇ ਪ੍ਰਭੂ, ਦਇਆ ਤੇਰਾ ਸੁਭਾਅ ਹੈ, ਕੋਈ ਗੰਦਾ ਜੀਵ ਵੀ ਤੇਰੇ ਦਰ ਤੇ ਪੁਕਾਰ ਕਰੇ ਤੇ ਆਵੇ, ਤੂੰ ਉਹਨੂੰ ਗਲਵਖੜੀ 'ਚ ਲੈ ਲੈਣਾ, ਤੂੰ ਆਪਣੇ ਕੋਲ ਉਸਨੂੰ ਥਾਂ ਦੇਣਾ। ਤੋ ਤੂੰ ਸਾਰਿਆਂ ਦੇ ਭਾਵ, ਸਾਰਿਆਂ ਦੀ ਸ਼ਰਧਾ ਨੂੰ ਬੁੱਝਣ ਵਾਲਾ ਹੈ। ਵੱਡੀ ਵਡਿਆਈ ਜਾਂ ਪੁੱਛ ਨਾ ਦਾਤ। ਤੇਰੀ ਵਡਿਆਈ ਇਹ ਵੀ ਬਹੁਤ ਵੱਡੀ ਹੈ ਕਿ ਜਦ ਤੂੰ ਕਿਸੇ ਨੂੰ ਕੁਛ ਦੇਣਾ ਤਾਂ ਦੂਜੇ ਤੀਜੇ ਚੌਥੇ ਪੰਜਵੇਂ ਕੋਲ ਤੈਨੂੰ ਪੁੱਛਣ ਦੀ ਲੋੜ ਨਹੀਂ, ਮੈਂ ਇਹ ਦੇ ਦਿਆਂ ਕਿ ਨਹੀਂ। ਕਈ ਦਫ਼ਾ ਪਿਤਾ ਪੁੱਤਰਾਂ ਤੋਂ ਪੁੱਛਦਾ, ਇਹ ਚੀਜ਼ ਮੈਂ ਫਲਾਣੇ ਨੂੰ ਦੇ ਦਿਆਂ ਕਿ ਨਹੀਂ। ਕਈ ਦਫ਼ਾ ਪੁੱਤਰ ਪੁੱਛਦੇ ਨੇ, ਇਹ ਦੇ ਦਈਏ ਕਿ ਨਹੀਂ। ਰਾਜਾ ਆਪਣੇ ਮਹਿਤੇ ਹੁਕਮਰਾਨਾਂ ਤੋਂ ਪੁੱਛਦਾ, ਸਲਾਹ ਮਸ਼ਵਰਾ ਕਰਦਾ ਹੈ, ਇਹ ਚੀਜ਼ ਪ੍ਰਜਾ ਨੂੰ ਦੇ ਦਈਏ ਕਿ ਨਾ, ਇਹ ਵਸਤੂ ਫਲਾਣੇ ਨੂੰ ਦੇ ਦਈਏ ਕਿ ਨਾ। ਪੁੱਛਣਾ ਮਨੁੱਖੀ ਦੁਨੀਆਂ 'ਚ ਚੱਲਦਾ, ਪਤੀ ਪਤਨੀ ਤੋਂ ਪੁੱਛ ਕੇ ਚੱਲਦਾ, ਔਰ ਪਤਨੀ ਪਤੀ ਨੂੰ ਪੁੱਛ ਲੈਂਦੀ ਹੈ ਕਿ ਇਹ ਮੈਂ ਦਿਆਂ ਕਿ ਨਾ ਦਿਆਂ। ਹੇ ਪ੍ਰਭੂ, ਇਹ ਤੇਰੀ ਵਡਿਆਈ ਬਹੁਤ ਵੱਡੀ ਅਜ਼ੀਮ ਮਹਾਨ ਹੈ ਕਿ ਤੂੰ ਦਾਤ ਦੇਣ ਲੱਗਿਆ ਕਿਸੇ ਕੋਲ ਸਲਾਹ ਮਸ਼ਵਰਾ ਨਹੀਂ ਕਰਦਾ, ਸਿੱਧੀ ਹੀ ਦਾਤ ਤੂੰ ਵੰਡਦਾ, ਆਪ ਵੰਡਦਾ। ਵੱਡੀ ਵਡਿਆਈ ਜਾਂ ਆਪੇ ਆਪ, ਇਹ ਵੀ ਤੇਰੀ ਵਡਿਆਈ ਬਹੁਤ ਵੱਡੀ ਹੈ ਕਿ ਸਭ ਕੁਛ ਤੂੰ ਆਪ ਹੀ ਵੰਡਦਾ, ਆਪ ਹੀ ਕਰਦਾ, ਤੇ ਹਰ ਥਾਂ ਤੇ ਆਪ ਹੀ ਆਪ ਹੈ, ਤੈਥੋਂ ਬਿਨਾਂ ਹੋਰ ਕੋਈ ਦੂਜਾ ਨਹੀਂ। ਨਾਨਕ ਕਾਰ ਨਾ ਕਥਨੀ ਜਾਏ। ਹੇ ਪ੍ਰਭੂ, ਤੇਰੀ ਜਿਤਨੀ ਕਾਰ ਹੈ, ਜੋ ਤੇਰੇ ਕੰਮ ਨੇ, ਉਹ ਕਥਨ ਵਿੱਚ ਨਹੀਂ ਆਉਂਦੇ, ਉਹ ਮੈਂ ਬਿਆਨ ਨਹੀਂ ਕਰ ਸਕਦਾ ਕਿ ਤੂੰ ਕਿੰਨਾ ਕੁ ਬਣਾਇਆ, ਤੂੰ ਕਿੰਨੀ ਸਿਰਜਣਾ ਕੀਤੀ ਹੈ, कि तू की दे रहे हैं, कि तू किन्ना क वड्डा इंसाफ कर रहे हैं, कितनी वड्डी दात दे रहे हैं। दरअसल हे प्रभु, ये मेरे कथन विच नहीं आएगा, ये मैं बयान नहीं कर सकता। नानक कार न कथनी जाए, कीता करना सर्व रजाए। जो कुछ भी हो रहा है, जो कुछ भी कीता जा रहा है, सब तेरी रजा विच है, सब तेरे हुक्म विच है, सब तेरे भाणे विच है। इस वास्ते सही मायने दा भगत ओही है जो तेरी रजा नू समझ जाए, जो तेरे भाणे नू समझ जाए। कहो नानक जिन हुक्म पछाता, प्रभु का हिद का तिन भेद जाता। वास्तविक भेद उसने जान लिया, वास्तविक भेद राज उसने समझ लिया, जिसने तेरे हुक्म नू समझ लिया कि तेरा हुक्म की है। दरअसल तेरा हुक्म जो कुछ भी होया है, जो कुछ भी कीता जा रहा है, जो कुछ भी बने है, ये सब तेरा हुक्म है और तेरी बनावट है, और ये सच्ची है। तेरी देन सच्ची, तेरी बनावट सच्ची। इस नू जिहड़ा समझ जाता है, दरअसल सच दे नेड़े हो जाता है, सच दी नीमता का आनंद माणदा है। तो साहिब श्री गुरु नानक देव जी महाराज इस दूसरे श्लोक दे सम्मान करते हैं।

ਨਾ ਹੁਕਮੇ ਕਰੇ ਵਿਨਾਸ਼। ਇੱਕ ਅਦ ਨੇ ਉਸਦਾ ਹੁਕਮ ਮੰਨ ਕੇ ਹੁਕਮੀ ਵਿੱਚ ਸਮਾਈ ਹਾਸਲ ਕਰ ਲਈ ਹੈ ਤੇ ਇੱਕ ਹੁਕਮ ਨੂੰ ਨਾ ਮੰਨ ਕੇ ਵਿਨਾਸ਼ ਹੋ ਰਹੇ ਨੇ, ਨਾਸ਼ ਹੋ ਰਹੇ ਨੇ, ਖੱਜਲ ਖੁਆਰ ਹੋ ਰਹੇ ਨੇ, ਦੁਖੀ ਹੋ ਰਹੇ ਨੇ, ਬੇਚੈਨ ਹੋ ਰਹੇ ਨੇ। ਇੱਕ ਨਾ ਨੇ ਹੁਕਮ ਨੂੰ ਮੰਨ ਕੇ ਪਰਮਾਤਮਾ ਦੀ ਸਮਾਈ ਹਾਸਲ ਕਰ ਲਈ ਹੈ। ਇੱਥੇ ਪ੍ਰਸ਼ਨ ਖੜਾ ਹੋਵੇਗਾ, ਹੁਕਮ ਮੰਨ ਕੇ ਹੁਕਮ ਕੀ ਹੈ, ਹੁਕਮ ਕਿੱਥੇ ਹੈ? ਉਸਨੂੰ ਪੜ੍ਹ ਲਈਏ, ਉਸਨੂੰ ਸਮਝ ਲਈਏ, ਉਹਨੂੰ ਸੁਣ ਲਈਏ, ਪਰਮਾਤਮਾ ਦਾ ਹੁਕਮ ਕਿੱਥੇ ਲਿਖਿਆ? ਸਾਹਿਬ ਕਹਿੰਦੇ ਨੇ ਸਿਮਰ ਗੋਬਿੰਦ ਮਨ ਤਨ ਧੁਰ ਲਿਖਿਆ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਤੇਰੇ ਨਾਲ ਲਿਖਿਆ ਹੋਇਆ ਕਿਹੜੀ ਭਾਸ਼ਾ ਵਿੱਚ ਹੈ? ਦਰਅਸਲ ਪਰਮਾਤਮਾ ਦੀ ਭਾਸ਼ਾ ਅੱਖਰਾਂ ਵਿੱਚ ਨਹੀਂ ਆਉਂਦੀ, ਮੌਨ ਦੀ ਭਾਸ਼ਾ ਹੈ, ਖਾਮੋਸ਼ ਭਾਸ਼ਾ ਹੈ, ਭਾਵ ਦੀ ਭਾਸ਼ਾ ਹੈ। ਉਹਨੂੰ ਸਮਝਣਾ ਪਏਗਾ ਔਰ ਉਹਨੂੰ ਸਮਝਣ ਲਈ ਜ਼ਰੀਏ ਵੀ ਅਲੱਗ ਅਲੱਗ ਨੇ। ਤੋ ਉਸਦਾ ਹੁਕਮ ਹਰ ਮਸਤਕ ਤੇ ਲਿਖਿਆ ਹੈ, ਨਾਨਕ ਲਿਖਿਆ ਨਾਲ, ਤੇ ਜਿਹੜਾ ਉਸ ਹੁਕਮ ਨੂੰ ਸਮਝ ਜਾਂਦਾ ਹੈ ਉਹ ਉਸ ਹੁਕਮੇ ਦੀ ਲੀਨਤਾ ਹਾਸਲ ਕਰ ਲੈਂਦਾ। ਹੁਕਮ ਕੀ ਹੈ? ਇਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਢੰਗ ਨਾਲ ਬਿਆਨ ਕਰਦੇ ਨੇ। ਜੋ ਹੋਆ ਹੋ ਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਹੁਕਮ ਕੀ ਹੈ? ਬੜੇ ਸਰਲ ਸ਼ਬਦਾਂ ਵਿੱਚ ਇਸ ਨੂੰ ਖੋਲਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਤੇ ਇਹ ਐਸਾ ਹੈ ਜੈਸੇ ਸਾਗਰ ਨੂੰ ਗਾਗਰ ਵਿੱਚ ਬੰਦ ਕੀਤਾ, ਜੈਸੇ ਸਮੁੰਦਰ ਕੂਜੇ ਵਿੱਚ ਸਮਾ ਗਿਆ, ਜੈਸੇ ਇੱਕ ਮਹਾਨ ਵਿਚਾਰ ਨੂੰ ਥੋੜੇ ਜਿਹਾ ਚੰਦ ਅੱਖਰਾਂ ਵਿੱਚ ਬਿਆਨ ਕਰ ਦਿੱਤਾ ਹੈ। ਜੋ ਹੋ ਆ ਹੋ ਵਤੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਜੋ ਹੋਇਆ ਹੈ ਹੋਣਾ ਹੀ ਸੀ, ਜੋ ਹੋ ਆ ਉਹ ਵਤਸੋ ਜਾਣੇ, ਜੋ ਹੋਆ ਹੈ ਇਹਨੂੰ ਹੋਣ ਹਾਰ ਜਾਣੇ, ਇਹ ਹੋਣਾ ਹੈ। ਪ੍ਰਭ ਆਪਣੇ ਕਾ ਹੁਕਮ ਪਛਾਣੇ। ਅੱਜ ਤੱਕ ਧਾਰਮਿਕ ਦੁਨੀਆਂ 'ਚ ਐਸਾ ਤੇ ਥਾਂ ਥਾਂ ਤੇ ਆਖਿਆ ਜਾਂਦਾ, ਬਾਰ ਬਾਰ ਆਖਿਆ ਜਾਂਦਾ, ਰੱਬ ਦੀ ਰਜ਼ਾ, ਉਸਦਾ ਹੁਕਮ, ਉਹਨੂੰ ਮੰਨੋ, ਉਹਦੀ ਰਜ਼ਾ ਵਿੱਚ ਰਾਜ਼ੀ ਰਹੋ। ਪਰ ਸਵਾਲ ਇਹ ਪੈਦਾ ਹੁੰਦਾ ਉਹਦੀ ਰਜ਼ਾ ਹੈ ਕੀ? ਪ੍ਰਸ਼ਨ ਇਹ ਖੜਾ ਹੁੰਦਾ ਉਹਦਾ ਹੁਕਮ ਹੈ ਕੀ? ਧਾਰਮਿਕ ਦੁਨੀਆਂ ਵਿੱਚ ਐਸਾ ਆਖਿਆ ਜਾਂਦਾ ਹੈ, ਐਸਾ ਸਮਝਾਇਆ ਨਹੀਂ ਜਾਂਦਾ ਕਿ ਉਸਦਾ ਹੁਕਮ ਕੀ ਹੈ, ਉਸਦੀ ਰਜ਼ਾ ਕੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਨੂੰ ਖੋਲਦੇ ਨੇ ਕਿ ਉਸਦੀ ਰਜ਼ਾ ਕੀ ਹੈ, ਉਸਦਾ ਹੁਕਮ ਕੀ ਹੈ। ਜੋ ਹੋ ਆ ਹੋ ਵਤਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ।

0: ਕਿ ਆਪਣੇ ਪ੍ਰਭੂ ਦਾ ਹੁਕਮ ਹੈ ਕਿ ਜੋ ਹੋਇਆ ਹੈ ਇਹ ਹੋਣਾ ਹੀ ਸੀ। ਬਸ ਇਹੀ ਹੁਕਮ ਹੈ, ਇਹੀ ਉਸਦੀ ਰਜ਼ਾ ਹੈ। ਦਿਨ ਹੋਇਆ ਹੈ, ਹੋਣਾ ਹੀ ਸੀ। ਰਾਤ ਹੋਈ ਹੈ, ਹੋਣੀ ਸੀ। ਜਨਮ ਹੋਇਆ ਹੈ, ਹੋਣਾ ਹੀ ਸੀ। ਮਰਨ ਹੋਇਆ ਹੈ, ਹੋਣਾ ਹੀ ਸੀ। ਨਫ਼ਾ ਹੋਇਆ ਹੈ, ਇਹ ਹੋਣਾ ਹੀ ਸੀ। ਨੁਕਸਾਨ ਹੋਇਆ ਹੈ, ਇਹ ਹੋਣਾ ਹੀ ਸੀ। ਸਰਦੀ ਹੋਈ ਹੈ, ਇਹ ਹੋਣੀ ਸੀ। ਗਰਮੀ ਆਈ ਹੈ, ਇਹ ਆਉਣੀ ਹੀ ਸੀ। ਗਰਸ ਕੇ ਜੋ ਕੁਝ ਹੋ ਰਿਹਾ, ਬਸ ਇਹ ਉਸਦਾ ਹੁਕਮ ਹੈ। ਤੇ ਹੋ ਰਹੇ ਨੂੰ ਕਬੂਲ ਕਰ ਲੈਣਾ, ਪ੍ਰਵਾਨ ਕਰ ਲੈਣਾ, ਇਹ ਉਸਦੀ ਰਜ਼ਾ ਨੂੰ ਮੰਨਣਾ ਹੈ। ਇਹ ਉਸਦੇ ਹੁਕਮ ਨੂੰ ਮੰਨਣਾ ਔਰ ਰਜ਼ਾ ਵਿੱਚ ਰਾਜ਼ੀ ਹੋਣਾ ਮਾਮੂਲੀ ਖੇਡ ਨਹੀਂ। ਇਹ ਤੇ ਸੂਰੀ ਉੱਪਰ ਖੇਲਣਾ ਗਿਰੇ ਤਾਂ ਠਾਹਰਨਾ ਹੈ। ਜੋ ਹੋ ਗਿਆ ਇਹਨੂੰ ਕਬੂਲ ਕਰ ਲੈਣਾ। ਦਰਅਸਲ ਕਈ ਦਫ਼ਾ ਐਸਾ ਹੋਇਆ ਕਿ ਜਨਮ ਹੋਇਆ ਕਬੂਲ ਹੈ, ਮਰਨ ਹੋਇਆ ਕਬੂਲ ਨਹੀਂ। ਨਫ਼ਾ ਹੋਇਆ ਪ੍ਰਵਾਨ ਹੈ, ਨੁਕਸਾਨ ਹੋਇਆ ਕਬੂਲ ਨਹੀਂ। ਇੱਜ਼ਤ ਮਿਲੀ ਹੈ, ਕਬੂਲ ਹੈ। ਬੇਇੱਜ਼ਤੀ ਹੋ ਗਈ ਹੈ, ਪ੍ਰਵਾਨ ਨਹੀਂ। ਦਰਅਸਲ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਆਪਣੇ ਅਨੁਕੂਲ ਢਾਲਣਾ ਚਾਹੁੰਦਾ ਹੈ ਤੇ ਪਰਮਾਤਮਾ ਆਪਣੇ ਹੁਕਮ ਦੇ ਅਨੁਕੂਲ ਜਗਤ ਨੂੰ ਚਲਾਉਣਾ ਚਾਹੁੰਦਾ ਹੈ। ਗੱਲ ਇਹ ਹੈ ਔਰ ਇਸ ਕਸ਼ਮਕਸ਼ ਕਰਕੇ ਮਨੁੱਖ ਦੁਖੀ ਹੈ। ਦਰਅਸਲ ਚੱਲਦਾ ਤੇ ਮਨੁੱਖ ਉਸਦੇ ਹੁਕਮ ਦੇ ਚੀਤੇ ਹੈ। ਸਰਦੀ ਹੋਈ ਹੈ, ਇਹ ਹੋਣੀ ਸੀ। ਤੇ ਹੁਣ ਬੰਦੇ ਨੂੰ ਕਿਤਨੀ ਵੀ ਕਬੂਲ ਨਾ ਹੋਵੇ, ਸਰਦੀ ਤੇ ਰਹੇਗੀ। ਨਹੀਂ ਤੈਨੂੰ ਕਬੂਲ ਤੇ ਨਾ ਸੀ, ਇਹ ਤੇ ਰਹੇਗੀ। ਗਰਮੀ ਹੋਈ ਹੈ, ਇਹ ਤੇ ਹੋਣੀ ਸੀ ਔਰ ਹੋ ਕੇ ਰਹੇਗੀ। ਜੇ ਤੈਨੂੰ ਕਬੂਲ ਨਹੀਂ ਤੇ ਇਸ ਵਿੱਚ ਤੇਰਾ ਕਬੂਲ ਨਾ ਕਰਨਾ ਕੋਈ ਮੈਨੇ ਨਹੀਂ ਰੱਖਦਾ। ਤੂੰ ਚੀਖਦਾ ਰਹਿ, ਚਲਾਉਂਦਾ ਰਹਿ, ਲੂ ਚੱਲਦੀ ਰਹੇਗੀ। ਗਰਮੀ ਹੋਵੇਗੀ, ਇਹ ਰਹੇਗੀ। ਜਨਮ ਹੋਇਆ ਤੇ ਹੋਣਾ ਹੀ ਸੀ। ਮਰਨ ਹੋਇਆ ਇਹ ਹੋਣਾ ਹੀ ਸੀ। ਜੋ ਹੋਣਾ ਸੀ, ਜੋ ਹੋਇਆ ਹੈ, ਇਹਨੂੰ ਕਬੂਲ ਕਰਨਾ ਪਰਮਾਤਮਾ ਦਾ ਹੁਕਮ ਮੰਨਣਾ ਹੈ। ਬ੍ਰਹਿਮੰਡ ਵਿੱਚ ਸਭ ਕੁਝ ਹੋ ਰਿਹਾ, ਕੀਤਾ ਨਹੀਂ ਜਾ ਰਿਹਾ। ਨਵੇਂ ਦੀਪ ਪ੍ਰਗਟ ਹੋ ਰਹੇ ਨੇ, ਪੁਰਾਣੇ ਦੀਪ ਬੁਝ ਰਹੇ ਨੇ। ਨਵੇਂ ਗ੍ਰਹਿ ਛੱਤਰ ਜਨਮ ਲੈ ਰਹੇ ਨੇ, ਕੁਛ ਟੁੱਟ ਰਹੇ ਨੇ, ਕੁਛ ਮਿਟ ਰਹੇ ਨੇ। ਇੱਕ ਬਹੁਤ ਵੱਡੀ ਲੀਲਾ ਚੱਲ ਰਹੀ ਹੈ, ਇੱਕ ਬਹੁਤ ਵੱਡਾ ਖੇਲ ਚੱਲ ਰਿਹਾ, ਜਿਸ ਨੂੰ ਪ੍ਰਵਾਨ ਕਰਨਾ ਪਏਗਾ, ਕਬੂਲ ਕਰਨਾ ਪਏਗਾ। ਤੇਰੇ ਸਰੀਰ ਵਿੱਚ ਸਵਾਸ ਚੱਲ ਰਹੇ ਨੇ, ਤੂੰ ਚਲਾ ਨਹੀਂ ਰਿਹਾ। ਦਿਲ ਧੜਕ ਰਿਹਾ, ਤੂੰ ਧੜਕਾ ਨਹੀਂ ਰਿਹਾ। ਖੂਨ ਚੱਲ ਰਿਹਾ, ਤੂੰ ਚਲਾ ਨਹੀਂ ਰਿਹਾ। ਇਸੇ ਤਰੀਕੇ ਨਾਲ ਸਮੁੱਚ ਸਭ ਕੁਝ ਜਗਤ ਵਿੱਚ ਹੋ ਰਿਹਾ, ਕੀਤਾ ਨਹੀਂ ਜਾ ਰਿਹਾ। ਦੋ ਤਰ੍ਹਾਂ ਦੇ ਮਨੁੱਖ ਨੇ ਜੋ ਐਸਾ ਦਾਅਵਾ ਕਰਨਗੇ, ਨਹੀਂ ਇਹ ਮੈਂ ਕੀਤਾ, ਤੇ ਜੇ ਤੂੰ ਕੀਤਾ ਤੇ ਤੇਰੇ ਕੀਤੇ ਨਾਲ ਸੁੱਖ ਮਿਲਿਆ, ਇਹਨੂੰ ਤੂੰ ਕਬੂਲ ਕੀਤਾ ਤੇ ਦੁੱਖ ਮਿਲਿਆ, ਇਹਨੂੰ ਕਿਉਂ ਨਹੀਂ ਤੂੰ ਕਬੂਲ ਕੀਤਾ? ਇਹ ਵੀ ਤੇਰੀ ਕਿਰਤ। ਜੇ ਤੇਰਾ ਹੀ ਕੀਤਾ ਸਭ ਕੁਛ, ਤੇ ਜਨਮ ਦਿਨ ਤੇ ਤੂੰ ਮਿਠਾਈ ਵੰਡੀ ਹੈ, ਤੇ ਮਰਨ ਦਿਨ ਨੂੰ ਵੀ ਖਿੜੇ ਮੱਥੇ ਕਬੂਲ ਕਰ, ਤਸਲੀਮ ਕਰ। ਇੱਜ਼ਤ ਮਿਲੀ ਹੈ, ਤੂੰ ਖੁਸ਼ ਹੋਇਆ, ਬੇਇੱਜ਼ਤੀ ਨੂੰ ਵੀ ਝੋਲੀ ਚ ਪਾ। ਨਫ਼ਾ ਹੋਇਆ, ਤੂੰ ਪ੍ਰਸੰਨ ਹੋਇਆ, ਨੱਚ ਉੱਠਿਆ, ਤਾਂ ਨੁਕਸਾਨ ਨੂੰ ਵੀ ਝੋਲੀ ਚ ਪਾ। ਬਹੁਤ ਔਖਾ ਹੈ ਹੁਕਮ, ਜਾਂ ਤੇ ਸਾਰਾ ਹੀ ਮੰਨਿਆ ਜਾ ਸਕਦਾ, ਜਾਂ ਸਾਰੇ ਹੁਕਮ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਐਸਾ ਨਹੀਂ ਹੋ ਸਕਦਾ ਵੀ ਮੈਂ ਅੱਧਾ ਹੁਕਮ ਮੰਨਦਾ ਤੇ ਅੱਧਾ ਨਹੀਂ। ਔਰ ਇਹ ਹਕੀਕਤ ਹੈ ਕਿ ਕੋਈ ਇਨਕਾਰ ਕਰਕੇ ਵੀ ਹੁਕਮ ਮੰਨਣ ਤੋਂ ਬਚ ਨਹੀਂ ਸਕਦਾ, ਲੇਕਿਨ ਇਨਕਾਰ ਕਰਨ ਦੇ ਨਾਲ ਦੁੱਖ ਹੋਰ ਵਧਾ ਲਏਗਾ, ਬੇਚੈਨੀ ਹੋਰ ਵਧਾ ਲਏਗਾ। ਪਰ ਹੁਕਮ ਨੂੰ ਮੰਨਣ ਦੇ ਨਾਲ ਹਕੀਕਤ ਇਹ ਹੈ ਕਿ ਪਰਮ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਹੁਕਮ ਦੇ ਵਿੱਚ ਅਗਰ ਦੁੱਖ ਹੈ ਤੇ ਦੁੱਖ ਨੂੰ ਕਿਸੇ ਨੇ ਖਿੜੇ ਮੱਥੇ ਕਬੂਲ ਕਰ ਲਿਆ, ਤਸਲੀਮ ਕਰ ਲਿਆ, ਤੇ ਉਹਨੂੰ ਅਨੁਭਵ ਹੋ ਜਾਏਗਾ ਕਿ ਦੁੱਖ ਵੀ ਪ੍ਰਭੂ ਦੀ ਤਰਫੋਂ ਮਿਲਿਆ ਹੋਇਆ ਇੱਕ ਦਾਰੂ ਹੈ, ਇੱਕ ਇਲਾਜ ਹੈ। ਦੁਨੀਆਂ ਦੇ ਵਾਹਿਦ ਸੰਤ, ਵਾਹਿਦ ਰਹਿਬਰੀ ਪੁਰਸ਼ ਗੁਰੂ ਨਾਨਕ ਨੇ ਐਸਾ ਨਾਰਾ ਲਾਇਆ ਕਿ ਦੁੱਖ ਕਰੋਪੀ ਨਹੀਂ, ਦੁੱਖ ਪਰਮਾਤਮਾ ਵੱਲੋਂ ਸਜ਼ਾ ਨਹੀਂ, ਇਹ ਪਰਮਾਤਮਾ ਵੱਲੋਂ ਔਸ਼ਧੀ ਹੈ, ਦਾਰੂ ਹੈ। ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ। ਦੁੱਖ ਵੀ ਇੱਕ ਦਾਰੂ ਹੈ, ਪਰ ਸਵਾਲ ਪੈਦਾ ਹੁੰਦਾ ਹੈ ਦੁੱਖ ਕਦੋਂ ਦਾਰੂ ਬਣਦਾ ਤੇ ਦੁੱਖ ਦਾ ਦਾਰੂ ਪਰਮਾਤਮਾ ਨੂੰ ਕਦੋਂ ਦੇਣ ਦੀ ਲੋੜ ਪੈ ਜਾਂਦੀ ਹੈ? ਜਦ ਬੰਦੇ ਦੇ ਸੁੱਖ ਰੋਗ ਹੋ ਜਾਣ, ਦੁੱਖ ਦਾਰੂ ਸੁੱਖ ਰੋਗ ਹੋਇਆ। ਬੜਾ ਕੀਮਤੀ ਬਚਨ ਹੈ ਪਹਿਲੇ ਪਾਤਸ਼ਾਹ ਦਾ। ਜਦ ਸੁੱਖ ਰੋਗ ਹੋ ਜਾਣ, ਜਦ ਸੁੱਖ ਬੰਦੇ ਨੂੰ ਹੰਕਾਰੀ ਕਰ ਦੇਣ, ਜਦ ਸੁੱਖ ਆਲਸੀ ਬਣਾ ਦੇਣ, ਜਦ ਸੁੱਖ ਬੰਦੇ ਨੂੰ ਦਲਿਦਰੀ ਕਰ ਦੇਣ, ਜਦ ਸੁੱਖ ਬੰਦੇ ਨੂੰ ਲੋਭੀ ਬਣਾ ਦੇਣ, ਬੇਈਮਾਨ ਬਣਾ ਦੇਣ, ਤੇ ਜਦ ਸੁੱਖ ਬੰਦੇ ਨੂੰ ਕਠੋਰ ਬਣਾ ਦੇਣ, ਐਸੇ ਬੰਦੇ ਨੂੰ ਕਥਾ ਕੀਰਤਨ ਦੀ ਔਸਤੀ ਨਾਲ ਠੀਕ ਕਰਨਾ ਬੜੀ ਔਖੀ ਗੱਲ ਹੈ, ਬਹੁਤ ਕਠਿਨ ਗੱਲ ਹੈ। ਕਿਉਂ? ਕਿ ਉਹ ਆਲਸੀ ਇਤਨਾ ਹੋ ਗਿਆ, ਉਹ ਅਹੰਕਾਰੀ ਇਤਨਾ ਹੋ ਗਿਆ, ਉਹ ਲੋਭੀ ਇਤਨਾ ਹੋ ਗਿਆ, ਉਹਨੇ ਦੂਰੀ ਇਤਨੀ ਵਧਾ ਲਈ ਹੈ ਕਿ ਉਸ ਤੱਕ ਇਸ ਸ਼ਬਦ ਦਾ ਪੁੱਜਣਾ, ਇਸ ਵਿਚਾਰ ਦਾ ਪੁੱਜਣਾ ਬਹੁਤ ਔਖਾ ਹੈ। ਉਹਨੇ ਆਪਣੇ ਹਿਰਦੇ ਦੇ ਸਾਰੇ ਪੱਟ ਬੰਦ ਕਰ ਲਏ ਨੇ, ਉਸ ਤੱਕ ਇਹ ਵਿਚਾਰ ਨਹੀਂ ਪਹੁੰਚ ਸਕਦੀ। ਲਿਹਾਜ਼ਾ ਐਸੇ ਪੁਰਸ਼ ਲਈ ਫਿਰ ਪਰਮਾਤਮਾ ਨੇ ਜੋ ਔਸ਼ਧੀ ਤਿਆਰ ਕੀਤੀ ਹੈ ਉਹ ਦੁੱਖ ਹੈ। ਬੜੇ ਤੋਂ ਬੜੇ ਬੰਦੇ ਦੁੱਖ ਦੀ ਚੋਟ ਸਹਾਰਦਿਆਂ ਸਿੱਧੇ ਹੋ ਜਾਂਦੇ ਨੇ, ਉਂਝ ਨਹੀਂ ਆਉਂਦੇ। ਉਂਝ ਆਕੜ ਬਣੀ ਰਹਿੰਦੀ ਹੈ, ਉਂਝ ਬੇਈਮਾਨੀ ਬਣੀ ਰਹਿੰਦੀ ਹੈ, ਉਂਝ ਕਠੋਰਤਾ ਬਣੀ ਰਹਿੰਦੀ ਹੈ, ਪਰ ਦੁੱਖ ਦੀ ਇੱਕ ਚੋਟ ਨੇ ਸਿੱਧਾ ਕਰ ਦਿੱਤਾ। ਤੋ ਸਾਹਿਬ ਕਹਿੰਦੇ ਦੁੱਖ ਵਕਤੀ ਦੁੱਖ ਇਹ ਪਰਮਾਤਮਾ ਵੱਲੋਂ ਕਰੋਪੀ ਨਹੀਂ, ਦਾਰੂ ਹੈ, ਔਸ਼ਧੀ ਹੈ। ਔਰ ਇਸ ਦਾਰੂ ਦੀ ਉਦੋਂ ਲੋੜ ਪੈਂਦੀ ਹੈ ਜਦੋਂ ਸੁੱਖ ਰੋਗ ਬਣ ਜਾਣ। ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ ਤੋ ਜੋ ਹੋਆ ਹੋ ਵਤਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਜੋ ਹੋਇਆ ਹੈ ਇਹ ਹੋਣਾ ਹੀ ਸੀ, ਇਹੀ ਹੁਕਮ ਹੈ। ਔਰ ਇਸ ਨੂੰ ਜੋ ਖਿੜੇ ਮੱਥੇ ਤਸਲੀਮ ਕਰ ਲੈਂਦਾ ਹੈ, ਸਮਝ ਲਓ ਉਹ ਰਜ਼ਾ ਵਿੱਚ ਰਾਜ਼ੀ ਹੈ। ਕਿ ਜੋ ਰਜ਼ਾ ਵਿੱਚ ਰਾਜ਼ੀ ਹੈ ਉਸ ਤੇ ਪਰਮਾਤਮਾ ਰਾਜ਼ੀ ਹੈ, ਉਸ ਤੇ ਗੁਰੂ ਰਾਜ਼ੀ ਹੈ। ਰੱਬ ਕਿਸੇ ਰਾਜ਼ੀ ਹੈ ਜੋ ਉਸਦੀ ਰਜ਼ਾ ਵਿੱਚ ਰਾਜ਼ੀ ਹੈ, ਉਸਦਾ ਸੰਬੰਧ ਜੁੜ ਜਾਂਦਾ ਹੈ, ਉਹ ਪਰਮਾਤਮਾ ਦੇ ਬਹੁਤ ਨੇੜੇ ਚਲਾ ਜਾਂਦਾ ਹੈ। ਸੋ ਸਾਹਿਬ ਗੁਰੂ ਅਰਜਨ ਅੰਗਦ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸਲੋਕ ਦੇ ਰਾਹੀਂ ਇਹ ਸੰਦੇਸ਼ ਉਪਦੇਸ਼ ਦੇ ਰਹੇ ਨੇ ਕਿ ਇੱਕ ਅੱਧ ਭਗਤਾਂ ਨੇ ਹੁਕਮ ਨੂੰ ਮੰਨ ਕੇ ਹੁਕਮੀ ਦੀ ਸਮਾਈ ਹਾਸਲ ਕਰ ਲਈ ਹੈ, ਰਜ਼ਾ ਨੂੰ ਮੰਨ ਕੇ ਉਸ ਪਰਮਾਤਮਾ ਵਿੱਚ ਲੀਨਤਾ ਹਾਸਲ ਕਰ ਲਈ ਹੈ। ਇੱਕ ਅੱਧ ਹੁਕਮ ਤੋਂ ਇਨਕਾਰੀ ਹੋ ਕੇ ਆਪਣਾ ਜੀਵਨ ਨਾਸ ਕਰ ਲਿਆ, ਆਪਣਾ ਜੀਵਨ ਖੁਆਰ ਕਰ ਲਿਆ। ਹੁਕਮ ਤੋਂ ਇਨਕਾਰੀ ਮਨੁੱਖ ਹੋ ਸਕਦਾ ਲੇਕਿਨ ਹੁਕਮ ਤੋਂ ਬਚ ਨਹੀਂ ਸਕਦਾ। ਮਛਲੀ ਸਾਗਰ ਵਿੱਚ ਘੁੰਮਦੀ ਹੋਈ ਐਸਾ ਕਹਿ ਸਕਦੀ ਹੈ, ਸਾਗਰ ਮੈਨੂੰ ਪ੍ਰਵਾਨ ਨਹੀਂ ਐਸਾ ਕਹਿ ਸਕਦੀ ਹੈ, ਐਸਾ ਉਸਨੂੰ ਖੁੱਲ ਹੈ, ਲੇਕਿਨ ਪਾਣੀ ਤੋਂ ਬਾਹਰ ਰਹਿ ਕੇ ਵਿਚਰ ਨਹੀਂ ਸਕਦੀ, ਉਸਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦੀ, ਉਸਦੇ ਹੁਕਮ ਤੋਂ ਇਨਕਾਰ ਹੋਣ ਦਾ ਜਜ਼ਬਾ ਉਜਾਗਰ ਕਰ ਸਕਦੀ ਹੈ। ਨਦੀ ਦੇ ਇੱਕ ਕੰਢੇ ਤੋਂ ਲੈ ਕੇ ਦੂਸਰੇ ਕੰਢੇ ਤੱਕ ਮੱਛੀ ਜਾ ਸਕਦੀ ਹੈ, ਪਰ ਪਾਣੀ ਤੋਂ ਬਾਹਰ ਨਿਕਲ ਕੇ ਕਲੋਲ ਨਹੀਂ ਕਰ ਸਕਦੀ। ਮੱਛੀ ਦਰਿਆ ਵਿੱਚ ਘੁੰਮਦੇ ਆਇਆ ਐਸਾ ਕਹਿ ਸਕਦੀ ਹੈ, ਪਾਣੀ ਵਿੱਚ ਰਹਿਣਾ ਮੈਨੂੰ ਕਬੂਲ ਨਹੀਂ, ਪਾਣੀ ਵਿੱਚ ਵਿਚਰਨਾ ਮੈਨੂੰ ਇਹ ਪ੍ਰਵਾਨ ਨਹੀਂ, ਲੇਕਿਨ ਫਿਰ ਵੀ ਪਾਣੀ ਤੋਂ ਬਾਹਰ ਰਹਿ ਕੇ ਇਹ ਵਿਚਰ ਨਹੀਂ ਸਕਦੀ। ਮਨੁੱਖ ਐਸਾ ਕਹਿ ਸਕਦਾ ਹੈ, ਹੇ ਪ੍ਰਮਾਤਮਾ ਇਹ ਤੇਰਾ ਹੁਕਮ ਮੈਨੂੰ ਕਬੂਲ ਨਹੀਂ, ਇਹ ਤੇਰੀ ਰਜ਼ਾ ਮੈਨੂੰ ਪ੍ਰਵਾਨ ਨਹੀਂ, ਲੇਕਿਨ ਫਿਰ ਵੀ ਉਸਦੀ ਰਜ਼ਾ ਤੋਂ ਬਾਹਰ ਹੋ ਨਹੀਂ ਸਕਦਾ, ਫਿਰ ਵੀ ਉਸਦੇ ਹੁਕਮ ਤੋਂ ਬਾਹਰ ਹੋ ਨਹੀਂ ਸਕਦਾ। ਬਾਰੀਕ ਬੁੱਧ ਰੱਖਣ ਵਾਲਿਆਂ ਨੇ ਈਸ਼ਵਰ ਦੇ ਇਸ ਰਾਜ਼ ਨੂੰ ਸਮਝਿਆ, ਇਸ ਰਾਜ਼ ਨੂੰ ਜਾਣਿਆ, ਔਰ ਇੰਝ ਕਹਿ ਲਓ ਇਸ ਰਾਜ਼ ਦਾ ਹੀ ਸਦਕਾ ਉਹਨਾਂ ਨੇ ਵਾਸਤਵਿਕ ਪਰਮਾਤਮਾ ਨੂੰ ਜਾਣਿਆ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਤੋ ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਇੱਕ ਨੇ ਪਰਮਾਤਮਾ ਦੇ ਭਾਣੇ ਨੂੰ ਮੰਨ ਕੇ, ਉਸਦੇ ਹੁਕਮ ਨੂੰ ਮੰਨ ਕੇ ਮਾਇਆ ਵਿੱਚੋਂ ਆਪਣੇ ਆਪ ਨੂੰ ਕੱਢ ਲਿਆ, ਤੇ ਇੱਕ ਹੁਕਮ ਦੀ ਅਦੂਲੀ ਕਰਕੇ ਭਾਵ ਹੁਕਮ ਤੋਂ ਇਨਕਾਰੀ ਹੋ ਕੇ ਮਾਇਆ ਵਿੱਚ ਹੀ ਫਸੇ ਰਹਿ ਗਏ, ਜੰਜਾਲ ਵਿੱਚ ਹੀ ਫਸੇ ਰਹਿ ਗਏ। ਇਹ ਵੀ ਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ, ਇਹ ਵੀ ਦਿਖਾਈ ਨਹੀਂ ਦਿੰਦਾ, ਔਰ ਐਸਾ ਵੀ ਦਾਅਵੇ ਨਾਲ ਨਹੀਂ ਆਖਿਆ ਜਾ ਸਕਦਾ ਕਿ ਜ਼ਿੰਦਗੀ ਕਿਸ ਦੀ ਰਾਸ, ਜਗਤ ਤੇ ਆਇਆ ਕਿਸ ਦਾ ਸਫਲ ਹੋਇਆ। ਮਨੁੱਖ ਫੈਸਲਾ ਕੁਨ ਗੱਲ ਨਹੀਂ ਕਰ ਸਕਦਾ, ਫਲਾਣਾ ਜੰਨਤ ਦੇ ਚਲਾ ਗਿਆ, ਫਲਾਣਾ ਸਵਰਗਵਾਸ ਹੋ ਗਿਆ, ਫਲਾਣਾ ਬ੍ਰਹਮਲੀਨ ਹੋ ਗਿਆ, ਮਨੁੱਖੀ ਦੁਨੀਆਂ ਦੀ ਇਹ ਸਾਰੀਆਂ ਕਹਾਵਤਾਂ ਹੀ ਨੇ, ਇਹਦੇ ਵਿੱਚ ਹਕੀਕਤ ਕੁਛ ਵੀ ਨਹੀਂ, ਕਿਉਂਕਿ ਮਨੁੱਖ ਦੇ ਆਪਣੇ ਅੰਦਾਜ਼ੇ ਨੇ, ਮਨੁੱਖ ਦੀਆਂ ਆਪਣੀਆਂ ਕਿਆਸ ਅਰਾਈਆਂ ਨੇ। ਮਨੁੱਖ ਦੇ ਕੋਲ ਐਸੀ ਕੋਈ ਦੂਰਬੀਨ ਨਹੀਂ ਕਿ ਉਸਨੇ ਦੇਖ ਲਿਆ ਹੋਵੇ ਹਾਂ ਵਾਕਈ ਇਹ ਬ੍ਰਹਮਲੀਨ ਹੋ ਗਿਆ, ਵਾਕਈ ਇਹ ਸੱਚਖੰਡ ਵਾਸੀ ਹੋ ਗਿਆ। ਤਾਂ ਸਾਹਿਬ ਕਹਿੰਦੇ ਨੇ ਇਹ ਕਹਿਣ ਮਾਤਰ ਗੱਲ ਨਹੀਂ, ਇਹ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ। ਤਾਂ ਇਹ ਕਹਿਣ ਮਾਤਰ ਗੱਲ ਨਹੀਂ, ਇਹ ਵੀ ਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ, ਨਾਨਕ ਗੁਰਮੁਖ ਜਾਣੀਏ ਜਾਂ ਕੋ ਆਪ ਕਰੇ ਪ੍ਰਗਾਸ। ਗੁਰੂ ਦੁਆਰਾ ਇਸ ਗੱਲ ਨੂੰ ਜਾਣਿਆ ਜਾਂਦਾ ਹੈ, ਇਸ ਗੱਲ ਦਾ ਪਤਾ ਚੱਲਦਾ ਹੈ ਕਿ ਈਸ਼ਵਰ ਆਪ ਹੀ ਅੰਤਿਸ਼ਕਰਨ ਵਿੱਚ ਪ੍ਰਕਾਸ਼ ਕਰਦਾ ਹੈ, ਉਹ ਆਪ ਹੀ ਚਾਨਣਾ ਦਿੰਦਾ ਹੈ। ਦਰਅਸਲ ਲੰਬੀ ਚੌੜੀ ਸਾਧਨਾ ਕਰਨ ਤੋਂ ਬਾਅਦ ਇਸ ਗੱਲ ਦਾ ਬੋਧ ਮਨੁੱਖ ਨੂੰ ਮਿਲਦਾ ਹੈ ਕਿ ਈਸ਼ਵਰ ਪ੍ਰਿਆਸ ਨਾਲ ਨਹੀਂ ਪ੍ਰਸਾਦ ਨਾਲ ਮਿਲਦਾ ਹੈ। ਇਸ ਵਾਸਤੇ ਧਾਰਮਿਕ ਦੁਨੀਆਂ ਵਿੱਚ ਪ੍ਰਸਾਦ ਦੀ ਮਹਿਮਾ ਹੈ, ਜਦਕਿ ਜਗਤ ਵਿੱਚ ਪ੍ਰਿਆਸ ਦੀ ਗੱਲ ਹੈ। ਸੰਸਾਰ ਵਿੱਚ ਪੁਰਸ਼ਾਰਥ ਦੀ ਗੱਲ ਹੈ, ਜਦਕਿ ਧਾਰਮਿਕ ਦੁਨੀਆਂ ਵਿੱਚ ਬਖਸ਼ਿਸ਼ ਦੀ ਗੱਲ ਹੈ। ਸੰਸਾਰ ਵਿੱਚ ਉੱਦਮ ਦੀ ਗੱਲ ਆਖੀ ਜਾਂਦੀ ਹੈ, ਧਾਰਮਿਕ ਦੁਨੀਆਂ ਵਿੱਚ ਕਿਰਪਾ ਦੀ ਗੱਲ ਆਖੀ ਜਾਂਦੀ ਹੈ। ਧਾਰਮਿਕ ਦੁਨੀਆਂ ਸਹੀ ਹੈ, ਉਹ ਕਹਿੰਦੇ ਨੇ ਉੱਦਮ ਕਰ ਕਰਕੇ ਪਤਾ ਚੱਲਦਾ ਹੈ ਕਿ ਆਖਿਰ ਇਹ ਉਸਦਾ ਮਿਲਾਪ, ਉਹਦੀ ਬਖਸ਼ਿਸ਼ ਹੈ, ਉਹਦੀ ਰਹਿਮਤ ਹੈ। ਸਾਡਾ ਉੱਦਮ, ਸਾਡਾ ਪ੍ਰਸ਼ਾਰਤ, ਸਾਡਾ ਪ੍ਰਯਾਸ ਉਸਦਾ ਮੁੱਲ ਨਹੀਂ ਹੈ। ਅਗਰ ਇਸ ਨੂੰ ਮੁੱਲ ਮੰਨ ਲੈਂਦੇ ਹਾਂ ਤਾਂ ਸਾਡੇ ਪ੍ਰਯਾਸ ਨਾਲੋਂ ਪਰਮਾਤਮਾ ਦਾ ਪ੍ਰਸਾਦ, ਪਰਮਾਤਮਾ ਕੋਈ ਵੱਡਾ ਨਹੀਂ ਹੈ। ਲੰਬੀ ਚੌੜੀ ਸਾਧਨਾ ਕਰਕੇ ਹੀ ਇਹ ਪਤਾ ਚੱਲਦਾ ਕਿ ਗਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਇਹ ਗਾਥਾ ਇਸ ਦੇਸ਼ ਦੇ ਧਾਰਮਿਕ ਗ੍ਰੰਥਾਂ 'ਚ ਮਿਲਦੀ ਹੈ, ਬੜੀ ਰਮਣੀਕ ਹੈ, ਪ੍ਰੇਰਨਾਦਾਇਕ ਹੈ। ਸਿਧਾਰਥ ਨਵੀਂ ਦੁਨੀਆਂ ਦੀ ਤਲਾਸ਼ ਕਰਨ ਦੀ ਚਾਹਤ ਵਿੱਚ ਇਸ ਦੁਨੀਆਂ ਨੂੰ ਛੱਡ ਬੈਠੇ। ਨਵੇਂ ਸੰਸਾਰ ਦੀ ਉਮੰਗ ਨੇ ਪੁਰਾਣੇ ਨਾਲ ਨਾਤਾ ਤੋੜ ਦਿੱਤਾ। ਪ੍ਰਕਾਸ਼ ਦਿਆ ਹੁਲਾਸ ਲੈ ਕੇ, ਪ੍ਰਕਾਸ਼ ਦੀ ਮੰਗ ਲੈ ਕੇ ਅੰਧੇਰੇ ਨੂੰ ਵਿਦਾਇਗੀ ਦੇ ਦਿੱਤੀ। ਲੇਕਿਨ ਪ੍ਰਕਾਸ਼ ਕਿੱਥੋਂ ਮਿਲੇ, ਪਰਮ ਜੀਵਨ ਕਿੱਥੋਂ ਮਿਲੇ? ਆਸ਼ਰਮ ਆਸ਼ਰਮ ਭਟਕਦੇ ਰਹੇ, ਇੱਕ ਇੱਕ ਦੁਆਰ ਤੇ ਦਸਤਕ ਦਿੰਦੇ ਰਹੇ। ਹਰ ਆਚਾਰੀਆ ਨੇ, ਹਰ ਸੰਤ ਨੇ ਜਿਹੜੀ ਗੱਲ ਆਖੀ ਉਸਨੂੰ ਪੂਰਨ ਸ਼ੌਕ ਨਾਲ, ਜ਼ੌਕ ਨਾਲ ਨਿਭਾਉਂਦੇ ਰਹੇ। ਤੇ ਜਦ ਕੁਛ ਨਾ ਮਿਲਿਆ ਤੇ ਹਰ ਇੱਕ ਨੂੰ ਇਹੀ ਆਖਦੇ ਰਹੇ, ਮਿਲਿਆ ਤੇ ਕੁਛ ਨਹੀਂ, ਤੇ ਹਰ ਇੱਕ ਨੇ ਇਹੀ ਜਵਾਬ ਦਿੱਤਾ ਜੋ ਕੁਛ ਅਸੀਂ ਜਾਣਦੇ ਸੀ ਤੁਹਾਨੂੰ ਦੱਸ ਦਿੱਤਾ, ਅੱਗੇ ਜਾਓ। ਅੱਗੇ ਜਾਂਦੇ ਜਾਂਦੇ ਅੱਜ ਉਸ ਬੂਹੇ ਤੇ ਆਏ। ਇਸ ਆਸ਼ਰਮ ਦੇ ਆਚਾਰੀਆਂ ਨੇ ਕਹਿ ਦਿੱਤਾ, ਸਿਧਾਰਥ ਜ਼ਿੰਦਗੀ ਸਫਲ ਹੋ ਸਕਦੀ ਹੈ, ਪਰਮ ਜੀਵਨ ਮਿਲ ਸਕਦਾ ਹੈ, ਪਰਮ ਪ੍ਰਕਾਸ਼ ਮਿਲ ਸਕਦਾ ਹੈ, ਬਸ਼ਰਤੇ ਤੂੰ ਅੱਠ ਪੈਰ ਵਿੱਚ ਸਿਰਫ ਇੱਕ ਦਾਣਾ ਹੀ ਚਾਵਲ ਦਾ ਅੰਗੀਕਾਰ ਕਰੇ। ਸਤ ਵਚਨ ਕਹਿ ਕੇ ਇਹ ਕਠਿਨ ਪ੍ਰਤੀਕਸ਼ਾ ਵੀ ਸਿਧਾਰਥ ਕਰਨ ਲੱਗੇ। 40 ਦਿਨ ਇਸ ਤਰ੍ਹਾਂ ਕਰਨ ਲਈ ਆਸ਼ਰਮ ਦੇ ਮੁਖੀ ਨੇ ਆਖਿਆ, ਔਰ ਪੂਰਨ 40 ਦਿਨ ਤੱਕ ਇੱਕ ਦਾਣੇ ਤੇ ਰਹਿ, ਸਰੀਰ ਸੁੱਕ ਗਿਆ, ਲੱਕੜੀ ਹੋ ਗਿਆ, ਕੁਛ ਪੁਰਾਣੀ ਸਾਧਨਾ ਕਰਕੇ, ਕੁਛ ਨਵੀਂ ਪ੍ਰਤੀਕਸ਼ਾ ਕਰਕੇ। ਲੇਕਿਨ ਜਦ ਅੱਜ 40ਵਾਂ ਦਿਨ ਵੀ ਸੰਪੂਰਨ ਹੋ ਗਿਆ ਤੇ ਘਟਨਾ ਕੁਛ ਵੀ ਨਾ ਘਟੀ, ਤਾਂ ਆਸ਼ਰਮ ਦੇ ਆਚਾਰੀਏ ਦੇ ਅੱਗੋਂ ਪ੍ਰਸ਼ਨ ਉੱਤਰ ਹੋ ਕੇ ਖੜੇ ਹੋ ਗਏ, ਪ੍ਰਸ਼ਨ ਚਿੰਨ੍ਹ ਬਣ ਗਏ, ਸਵਾਲੀਆ ਹਰੂਫ ਲੈ ਕੇ ਸਾਹਮਣੇ ਖੜੇ ਨੇ, ਗੱਲ ਤੇ ਕੁਛ ਵੀ ਨਹੀਂ ਬਣੀ। ਤਾਂ ਇਸ ਆਚਾਰੀਆ ਨੇ ਵੀ ਕਹਿ ਦਿੱਤਾ, ਜੋ ਕੁਛ ਅਸੀਂ ਜਾਣਦੇ ਸੀ ਦੱਸ ਦਿੱਤਾ, ਤੁਸੀਂ ਕਿਸੇ ਹੋਰ ਬੂਹੇ ਤੇ ਜਾਓ, ਲੇਕਿਨ ਹੋਰ ਥਾਂ ਤੋਂ ਕੁਛ ਹੋਰ ਖਬਰ ਮਿਲੇ ਤਾਂ ਸਾਨੂੰ ਜ਼ਰੂਰ ਦੱਸਣਾ। ਰੁਖਸਤ ਹੋ ਗਏ, ਨਿਢਾਲ ਸਰੀਰ ਆਹਿਸਤਾ ਆਹਿਸਤਾ ਜਾ ਰਹੇ ਨੇ, ਅੰਦਰ ਸ਼ਾਂਤੀ ਦੀ ਇੱਛਾ ਛੱਡ ਦਿੱਤੀ, ਪਰਮ ਜੀਵਨ ਦੀ ਪ੍ਰਾਪਤੀ ਦੀ ਜੋ ਉਮੰਗ ਸੀ ਉਹ ਵੀ ਛੱਡ ਦਿੱਤੀ, ਈਸ਼ਵਰ ਮਿਲੇ ਇਹ ਇੱਛਾ ਵੀ ਇੱਕ ਪਾਸੇ ਸੁੱਟ ਦਿੱਤੀ। ਨਿਰੰਜਨਾ ਨਦੀ ਬੜੇ ਔਖੇ ਢੰਗ ਨਾਲ ਅਬੂਰ ਕਰ ਰਹੇ ਨੇ, ਕਿਉਂਕਿ ਸਰੀਰ ਵਿੱਚ ਬਲ ਨਹੀਂ, ਇੱਕ ਸ਼ਾਖ ਦੇ ਆਸਰੇ ਤੇ ਆਪ ਪਾਰ ਲੱਗੇ। ਬੋਰ ਦੇ ਦਰਖਤ ਥੱਲੇ ਬੈਠ ਕੇ ਨਿਰਾਸ਼, ਸ਼ਾਂਤੀ ਤੋਂ ਵੀ ਨਿਰਾਸ਼, ਈਸ਼ਵਰ ਤੋਂ ਵੀ ਨਿਰਾਸ਼, ਪਰਮ ਸੁੱਖ ਤੋਂ ਵੀ ਨਿਰਾਸ਼, ਪਰਮ ਆਨੰਦ ਤੋਂ ਵੀ ਨਿਰਾਸ਼, ਕੁਛ ਵੀ ਨਹੀਂ ਚਾਹੀਦਾ, कुछ भी नहीं चाहिए। ऐसा जद बोध, ऐसी जद भावना अंदर पूर्ण रूप से पैदा हुई, कुछ भी नहीं चाहिए, सब कुछ मिल गया, सब कुछ झोली रच पै गया, समाधि लग गई और परम आनंद की वर्षा उसे दिन हो गई। सुखे जीवन पे हरा भरा हो गया जीवन, नवे हुलास पैदा हो गए, अंधकार वेच परम प्रकाश हो गया। इस वास्ते जगत दे हर रैबरी पुरुष ने, हर साधक ने आखे है, परम सुख मिले है साडे प्रयास नाल नहीं, उसके प्रसाद नाल, साडे उद्यम ते मेहनत नाल नहीं, उसकी बख्शिश के नाल। पर ये भी घाल ना घाल घाल के पता चलता है। तो सतगुरुदेव जी महाराज कहते हैं गुरु द्वारा ही ये गल जानी जाती है कि जिसनों वो आप प्रकाश देवे उही प्रकाशमान होंदा है, उसमें सूज पैंदी है। पौड़ी नानक जी उपाय के लिखनावे धर्म बहा लिया। सतगुरुदेव जी महाराज का फरमान, जीव पैदा करके हर जीव दे नाल परमात्मा ने धर्म बिठा दिता है, मर्यादा असूल। धर्मराज किथे बैठा है कि कोई नक्शा खोल के वेखण की लोड़ नहीं, ये कोई पृथ्वी का शहर नहीं, धर्मराज हर एक दे अंदर बैठा है। धर्म मर्यादा, मनुख जो कुछ भी करता है वो अंदर अंकुरित हो जाता है, जो बोलता है, जो सोचता है, जो सुनता है, जो वेखता है, जो करता है, ये सब मिट नहीं जाता, अंदर अमिट छाप इसकी लग जाती है। यही चित्रगुप्त है, यही धर्मराज है। और ऐसा तो हो सकता है कि कागज से लिखा होया जलाया जा सकता है, कागज से लिखा होया मिटाया जा सकता है, पर अपने आप में जो सड़े कीते कर्म लिखे जाते हैं दुनिया की कोई ताकत नहीं मिटा सकती, उस परिपूर्ण परमात्मा तो बिना, उस अकाल पुरख तो बिना। तो ये धर्म उस परिपूर्ण परमात्मा ने हर एक दे नाल बिठा दिता है। उत्थे सच्चे ही सच निबड़े सुन वख कड़े जज मा लिया। ओ धर्मराज ओ जो मर्यादा परिपूर्ण परमात्मा ने बनाई है, उत्थे निबेड़ा सच ते ही है, सच ही अंगीकार होंदा है। सुन के वख कड़ दिते जांदे ने जिन्हां ने जजिया देना है, भाव जो झूठे ने जिन्हां ने कर देना है, जिन्हां ने जजिया देना है, जिन्हां ने दंड भोगना है, जिन्हां ने कीते कर्मां की सजा भोगनी है, वो वख कर दिते जांदे ने। थाओ ना पाए ने कूड़ यार मोह काले दोजक चाले। प्रभु दे सच अस्थान विच इस तरह के पुरुषां नूं थां नहीं मिलदी, लिहाजा मूह काला लैके वो दोजक विच जांदे ने। भाव बहरे संस्कार बहरा चित्रण, वो जो बहरी तस्वीर बनी है वो ही लैके जांदे ने। एक वो है जिन्हें तस्वीर बना आती है, एक हम है लिया अपनी ही सूरत को बिगाड़। एक वो है जिन्हें तस्वीर बना आती है, अक्सर मनुख ने अपनी तस्वीर अंदर आप बनानी है लेकिन इतनी बिगाड़ बैठता है, जिसका जिक्र साहब कहंदे ने कि मोह काले दोजक चलिया, काले मुंह नाल चलिया दोजकां विच दुखां भोगण लई। तेरे नायर ते से जिण गए हार गए से छगण वालिया, तेरे नाम दे रंग दे जो रते गए उन्होंने जीवन की बाजी जिण ली जित ली। जिन्हां नूं ये रंग ना चढ़िया वो हार गए, वो ठगे गए, वो माया तो ठगे गए। ठगण वाले ही माया तो ठगे गए, संसार नूं ठगण वाले ही संसार तो ठगे गए, मनुखां नूं ठगण वाले ही जगत तो ठगे गए। और इस तरीके नाल जीवन की बाजी हार गए, लिखनावे धर्म बहा लिया। साहिब कहंदे ने कि परमात्मा ने जीवां दे कर्मां नूं लिखण लई इस ढंग की मर्यादा, इस ढंग का धर्म नाल बिठा दिता है।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। साडे स्टूडियो दे टेलीफोन नंबर तो आप जी नूं पता ही है, जे नहीं तो वह भी लिख लो जी। एरिया कोड 250-392-3374 अते फैक्स नंबर एरिया कोड 250-392-3375।
2: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions, please call 250-392-3874.
4: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
5: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Asi bol rahe haan Gurdwara Western Singh Sabha Williams Lake BC Canada ton. Tusi sanu apna salah mashwara den layi sade is number te sampark kar sakde ho 250-392-3874. ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
6: ਬਹਿਸ ਬਾਜ਼ ਨਹੀਂ ਕਰਨਾ ਹੱਸ ਖੁਸ਼ੀ ਸਾਰੀ ਇੰਦਰਪੁਰੀ ਨੇ ਖੁਸ਼ੀ ਮਨਾਈ ਤੋਏ ਜਸ ਜੈ ਜੈ ਜੰਪ ਜੈ ਜੈਕਾਰ ਹੋਣ ਲੱਗੀ ਇੰਦਰਪੁਰੀ ਵਿੱਚ ਕਿ ਸਤਿਗੁਰ ਸਾਡੇ ਘਰ ਆ ਗਏ ਜੈ ਜੈਕਾਰ ਹੋਣ ਲੱਗੀ ਚੌਥੇ ਪਾਤਸ਼ਾਹ ਦੀ ਤੇ ਉਦੋਂ ਜਦੋਂ ਚੌਥੇ ਪਾਤਸ਼ਾਹ ਗਏ ਇੰਦਰਪੁਰੀ ਵਿੱਚ ਫਿਰ ਆਸਰ ਗਏ ਤੇ ਭਾਗ ਬਸ ਚੌਥੇ ਪਾਤਸ਼ਾਹ ਨੂੰ ਦੇਖਦੇ ਸਾਰ ਆਸੁਰ ਕਹੀਏ ਜਿਹੜੇ ਰਾਖਸ਼ ਜਿਹੜੇ ਤੰਗ ਕਰਦੇ ਸੀ ਇੰਦਰ ਨੂੰ ਉਹ ਦੇਖਦੇ ਸਾਰੇ ਨੱਠ ਗਏ ਤਾਂ ਸਿੱਧੀ ਉਹ ਗੱਲ ਹੈ ਇਹ ਆ ਥਾਣੇਦਾਰ ਦੇਖਿਆ ਨੀ ਆ ਚੋਰ ਨੱਠਿਆ ਨੀ ਅੱਜ ਕਿਹੜੇ ਆਖੋ ਸਤਨਾਮ ਇਹ ਕਿਹੜੀ ਗੱਲ ਹੈ ਤੁਹਾਡੀ ਗੱਲ ਦੱਸਾਂ ਆਹ ਪੁਲਿਸ ਦੀ ਗੱਡੀ ਦੇਖੀ ਨੀ ਆ ਸਪੀਡ ਹੋਈ ਹੋਈ ਨੀ ਅੱਜ ਕੋਲ ਸਤਨਾਮ ਦੇਖ ਲੋ ਇਹ ਸਿੱਧੀ ਗੱਲ ਹੈ ਤੁਹਾਡੇ ਨਾਲ ਤੂੰ ਤਾਂ 80 ਦੀ ਜਗ੍ਹਾ 120 ਤੇ ਫਿਰ 60 ਤੇ ਚੱਲ ਕੇ ਦਿਖਾਓਗੇ ਵੀ ਮੈਂ ਤਾਂ ਬੜਾ ਹੌਲੀ ਚੱਲਦਾ ਫਿਰ ਲਾਈਨਾਂ ਲੱਗ ਜਾਂਦੀ ਹੈ ਇਸ ਤਰ੍ਹਾਂ ਜਦੋਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਕੀਤੇ ਨੱਠ ਗਏ ਸਾਰੇ ਰਾਗ ਛੱਡ ਕੇ ਇੰਦਰਪੁਰੀ ਨੂੰ ਅਸੁਰ ਗਏ ਤੇ ਪਹਾੜ ਪਾਪ ਤਿੰਨ ਭੀਤਰ ਕੰਪੇ ਚੋਰ ਕਿਉਂ ਪੁਲਿਸ ਨੂੰ ਦੇਖ ਕੇ ਨੱਠਦੇ ਨਾਲੇ ਕਹਿੰਦੀ ਨੀ ਪੁਲਿਸ ਕੋਈ ਉਹ ਕਿੱਥੇ ਹੁੰਦਾ ਉਹਦੇ ਆਪਣੇ ਪਾਪ ਕੰਬਦੇ ਹੈ ਉਹਨੂੰ ਪਤਾ ਮੈਂ ਪਾਪ ਕੀਤੇ ਹੋਏ ਪਾਪ ਤਿੰਨ ਭੀਤਰ ਕੰਪੇ ਉਹ ਰਾਕਸ਼ਾਂ ਦੇ ਪਾਪ ਕੰਬਣ ਲੱਗ ਗਏ ਅੰਦਰ ਕਿ ਹੁਣ ਸਾਡਾ ਵਸੇਬਾ ਨੀ ਇੱਥੇ ਕਾਟੇ ਸੋ ਪਾਪ ਤਿੰਨ ਨਰੋ ਕੇ ਆ ਜਾਓ ਹੁਣ ਆਪਣੇ ਵਿੱਚ ਇੰਦਰਪੁਰੀ ਨੂੰ ਨੀ ਸੁਖ ਦਿੱਤਾ ਗੁਰੂ ਰਾਮਦਾਸ ਜਿਨ੍ਹਾਂ ਦਾ ਅੱਜ ਅਵਤਾਰ ਹੈ ਇਸ ਸੰਸਾਰ ਵਿੱਚ ਜਿੰਨਾ ਚਿਰ ਰਹੇ ਮਹਾਰਾਜ ਸਨ 34 ਤੋਂ ਲੈ ਕੇ 81 ਤੱਕ ਦੇਖ ਲਓ ਕੋਈ 47 ਸਾਲ ਦੀ ਉਮਰ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਸ 47 ਸਾਲ ਦੇ ਵਿੱਚ ਕਾਟੇ ਸੋ ਪਾਪ ਤਿੰਨ ਨਰੋ ਕੇ ਗੁਰੂ ਰਾਮਦਾਸ ਜਿਨ ਪਾਇਓ ਜਿਨ੍ਹਾਂ ਨੇ ਦਰਸ਼ਨ ਕਰ ਲਏ ਗੁਰੂ ਰਾਮਦਾਸ ਦੇ ਬਚਨ ਸੁਣ ਲਏ ਗੁਰੂ ਰਾਮਦਾਸ ਜੀ ਸ੍ਰੀ ਹਰਿਮੰਦਰ ਸਾਹਿਬ ਤੇ ਅੰਮ੍ਰਿਤਸਰ ਦੇ ਦਰਸ਼ਨ ਕਰ ਲਏ ਉਹਨਾਂ ਦੇ ਜਨਮਾਂ ਜਨਮਾਂ ਦੇ ਪਾਪ ਕੱਟ ਦਿੱਤੇ ਫਿਰ ਆਖਰੀ ਤੁਕ ਕਾਟੇ ਸੋ ਪਾਪ ਤਿੰਨ ਨਰੋ ਕੇ ਗੁਰੂ ਰਾਮਦਾਸ ਜਿਨ ਪਾਇਓ ਛਤਰ ਸਿੰਘਾਸਨ ਪ੍ਰਥਮੀ ਗੁਰੂ ਅਰਜਨ ਕੌ ਦੇ ਆਏ ਇੱਥੇ ਸਮਾਪਤ ਹੁੰਦੇ ਹੈ ਚੌਥੇ ਪਾਤਸ਼ਾਹ ਫਿਰ ਆਪਣਾ ਛਤਰ ਸਿੰਘਾਸਨ ਪ੍ਰਥਮੀ ਤੁਹਾਡੇ ਨਾਲ ਬਚਨ ਹੋਇਆ ਵਾ ਉਦਣ ਦਾ ਕਿ ਚੌਰ ਛਤਰ ਰਹਿ ਗਈ ਸੀ ਗੱਲ ਉਹ ਵਿੱਚ ਇਹ ਜਿਹੜਾ ਚੌਰ ਛੱਤ ਹੈ ਇੱਥੇ ਇਹ ਅਰਦਾਸ ਵਿੱਚ ਵੀ ਕਿਹਾ ਜਾਂਦਾ ਚਮਰ ਤਖਤ ਦੇ ਮਾਲਕ ਕਿਹਾ ਜਾਂਦਾ ਨਾ ਨਿਤ ਇਹ ਕਦੇ ਸੋਚਿਆ ਕਿਉਂ ਕਿਹਾ ਜਾਂਦਾ ਇਹ ਚਮਰ ਤਖਤ ਆਪ ਪਰਮੇਸ਼ਰ ਦੀਓ ਤੁਸੀਂ ਸੁਣਿਆ ਸੀ ਇਹ ਕਿਸੇ ਦੀ ਦਿੱਤੀ ਗੱਡੀ ਨਹੀਂ ਹੈ ਇਹ ਵੋਟਾਂ ਨਾਲ ਨੀ ਪੈਸੇ ਨਾਲ ਨੀ ਬਣੀ ਗੱਡੀ ਇਹ ਪਰਮੇਸ਼ਰ ਨੇ ਆਪ ਗੱਡੀ ਦਿੱਤੀ ਗੁਰੂ ਨਾਨਕ ਨੂੰ ਆਪਣਾ ਰੂਪ ਧਾਰਨ ਕਰਕੇ ਆਏ ਪਰਮੇਸ਼ਰ ਜਦੋਂ ਗੁਰੂ ਨਾਨਕ ਦਾ ਅਵਤਾਰ ਹੋਇਆ ਨਾ ਤਲਵੰਡੀ ਵਿੱਚ ਪ੍ਰੇਮੀਓ ਪਿਆਰ ਨਾਲ ਸੁਣਿਓ ਛਾਤਰ ਚੌਰ ਤੇ ਛਾਤਰ ਇਹ ਚੁਲ ਰਹੇ ਹੈ ਨਾ ਉੱਪਰ ਛਾਤਰ ਹੈ ਮਹਾਰਾਜ ਦੇ ਤੇ ਸੇਵਕ ਚੌਰ ਕਰ ਰਹੇ ਹੈ ਹਰ ਇੱਕ ਜਗ੍ਹਾ ਛਤਰ ਹੋਵੇਗਾ ਜਿੱਥੇ ਮਹਾਰਾਜ ਪ੍ਰਕਾਸ਼ ਆਉਣਗੇ ਉੱਥੇ ਹੀ ਚੌਰ ਹੋਊਗਾ ਭਾਈ ਬਾਲਾ ਜੀ 24 ਘੰਟੇ ਚੌਰ ਕਰਦੇ ਸੀ ਤੇ ਗੁਰਸਿੱਖ ਪਿਆਰਿਓ ਕਿੱਥੋਂ ਮਿਲੀ ਇਹ ਦਾਤ ਜਦੋਂ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ ਅਜੇ ਸਤਿਗੁਰ 8 ਘੰਟੇ ਦੇ ਸੀ ਬਹੁਤ ਧਿਆਨ ਨਾਲ ਸੁਣਿਓ ਨਾਨਕ ਪ੍ਰਕਾਸ਼ 8 ਘੰਟੇ ਦੇ ਪੂਰਨਮਾਸ਼ੀ ਨੂੰ ਦੂਜਾ ਦਿਨ ਚੜ ਗਿਆ ਤੇ ਇਹਨਾਂ ਦੇ ਪਿਤਾ ਕਾਲੂ ਜੀ ਮੈਂ ਤਾਂ ਕਹਿੰਦੇ ਭਾਈ ਫਾਰਸੀ ਵਿੱਚ ਪਟਵਾਰੀ ਨੂੰ ਕਿਤੇ ਹੋਰ ਨਾ ਸਮਝਿਓ ਮੈਂ ਤਾਂ ਕਾਲੂ ਕਹੀਏ ਮੈਂ ਤਾਂ ਨਾਮ ਹੈ ਪਟਵਾਰੀ ਜਿਹਨੂੰ ਆਪ ਪਟਵਾਰੀ ਕਹਿੰਦੇ ਹੈ ਫਾਰਸੀ ਵਿੱਚ ਉਹਨੂੰ ਮੈਂ ਤਾਂ ਕਹਿੰਦੇ ਇਹ ਪਟਵਾਰੀ ਹੁੰਦੇ ਸੀ 72 ਪਿੰਡਾਂ ਦੇ ਮੈਂ ਤਾਂ ਜਿਹਦੇ ਘਰ ਖੁਸ਼ੀਆਂ ਹੋਣੀਆਂ ਸੀ ਕਿਉਂਕਿ 5 ਸਾਲ ਬਾਅਦ ਦੂਜਾ ਬੱਚਾ ਪੈਦਾ ਹੋਇਆ ਸੀ। ਬੇਬੇ ਨਾਨਕੀ ਜੀ 5 ਸਾਲ ਵੱਡੇ ਸੀ ਗੁਰੂ ਨਾਨਕ ਦੇਵ ਤੋਂ। ਪਹਿਲੀ ਪੁੱਤਰੀ ਹੋਈ ਫਿਰ ਦੂਜਾ 5 ਸਾਲ ਬਾਅਦ ਬੱਚਾ ਹੋਇਆ। ਆਹ ਦੇਖ ਲਓ ਬੱਚੇ ਦੀ ਉਹ ਖੁਸ਼ੀ ਹੈ। ਹੇਰ ਪਰਿਵਾਰ ਚੱਲ ਰਹੀਆਂ ਜਲੇਬੀਆਂ ਬਰਫੀਆਂ ਵਿੱਚੇ ਚੱਲ ਖੁਸ਼ੀ। ਏਦਾਂ ਹੀ ਗੁਰੂ ਨਾਨਕ ਪਾਤਸ਼ਾਹ ਦੀ ਖੁਸ਼ੀ ਕਿੰਨੀ ਕੁ ਹੋਣੀ। ਪਹਿਲਾ ਬੱਚਾ ਇੱਕੋ ਇੱਕ ਸਤ ਸੰਗਤ ਗਿਆ। ਪਿਤਾ ਕਾਲੂ ਜੀ ਕਹਿੰਦੇ ਆਪਣੇ ਸੇਵਕ ਨੂੰ ਜਾਂ ਪੰਡਿਤ ਹਰਦਿਆਲ ਨੂੰ ਬੁਲਾ ਕੇ ਲਿਆ ਕਿ ਚੌਰ ਛੱਤ ਮੇਰਾ ਉਦਣ ਦਾ ਬਚਨ ਰਹਿ ਗਿਆ ਸੀ ਤੁਹਾਡੇ ਨਾਲ, ਟੇਬ ਵੀ ਨਹੀਂ ਹੋਇਆ, ਕਿੱਥੋਂ ਮਿਲਿਆ ਚੌਰ ਛੱਤ। ਪੰਡਿਤ ਹਰਦਿਆਲ ਜੋਸ਼ੀ ਸੀ ਮਹਾਨ ਵਿਦਵਾਨ ਜਿਹੜਾ ਟੇਵੇ ਬਣਾਉਂਦਾ ਸੀ ਜਨਮ ਪੱਤਰੀਆਂ। ਬਿਰਧ ਸੀ, 70 ਸਾਲ ਦੀ ਉਹਦੀ ਉਮਰ ਸੀ। ਸੇਵਕ ਗਿਆ ਤੇ ਪੰਡਿਤ ਹਰਦਿਆਲ ਜੀ ਨੂੰ ਕਜਾ ਕੇ ਬੁਲਾ ਕੇ ਲਿਆਇਆ, ਮੈਂ ਤਾਂ ਕਾਲੂ ਜੀ ਦੇ ਪੁੱਤਰ ਪੈਦਾ ਹੋਇਆ, ਉਹਦੀ ਜਨਮ ਪੱਤਰੀ ਬਣਾਉਣੀ ਹੈ। ਪੰਡਿਤ ਹਰਦਿਆਲ ਜੀ ਆਏ ਕਿਉਂਕਿ ਪਟਵਾਰੀ ਦੇ ਘਰ ਸੋਹਣਾ ਗੱਫਾ ਮਿਲਣਾ ਸੀ। ਰੈਵਨਿਊ ਜਿਹੜਾ ਮਾਲ ਦਾ ਮਹਿਕਮਾ ਹੈ ਨਾ ਪ੍ਰੇਮੀਓ, ਇਹਦੇ ਵਿੱਚ ਪੋਸਟਾਂ ਹੀ 2 ਹੈ ਪੰਜਾਬ ਵਿੱਚ, ਇੰਡੀਆ 'ਚ। ਇਹ ਆ ਪਟਵਾਰੀ, ਇਹ ਆ DC। ਗੱਬੇ ਤੋਂ ਹੀ ਤੁਰੇ ਫਿਰਦੇ ਅੱਜ ਖੇ ਕੋ ਸਤਨਾਮ। ਪਟਵਾਰੀ ਇੱਕ ਸਭ ਤੋਂ 1 ਨੰਬਰ ਤੇ ਪੋਸਟ ਹੈ ਰੈਵਨਿਊ 'ਚ। DC ਦਾ, ਤਹਿਸੀਲਦਾਰ ਦਾ ਕਿਹਾ ਹਾਈਕੋਰਟ ਤੋੜ ਦੂ, ਪਰ ਜੋ ਕੁਛ ਪਟਵਾਰੀ ਲਿਖ ਦੇਵੇ ਉਹ ਨਾ ਕੋਈ ਕੋਰਟ। ਤਾਂ ਹੀ ਤੁਹਾਨੂੰ ਅੱਗੇ ਵੀ ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਇੱਕ ਹੁੰਦਾ ਮਾਲ ਅਫਸਰ ਜ਼ਿਲ੍ਹੇ ਵਿੱਚ, ਰੈਵਨਿਊ ਅਫਸਰ DRO ਡਿਸਟ੍ਰਿਕਟ ਰੈਵਨਿਊ ਅਫੀਸਰ, ਸਾਰੇ ਜ਼ਿਲ੍ਹੇ ਦੇ ਮਾਲ ਦਾ ਮਹਿਕਮੇ ਦਾ ਇੰਚਾਰਜ ਹੁੰਦਾ। ਤੇ ਪਟਵਾਰੀ ਤਾਂ ਦੇਖ ਲਓ ਬਹੁਤ ਹੁੰਦੇ, ਉਹ ਇੱਕੋ ਹੁੰਦਾ। ਕੁਦਰਤੀ ਪਟਵਾਰੀ ਯਾਰ, ਮਾਲ ਅਫਸਰ ਦੀਆਂ ਕੋਠੀਆਂ ਇਕੱਠੀਆਂ ਤੀਆਂ, ਮਕਾਨ ਪਲਾਟ ਲੈ ਕੇ ਪਾ ਲਏ। ਹੁਣ ਨਿਆਣੇ ਤਾਂ ਇਕੱਠੇ ਹੀ ਖੇਲਦੇ ਆ ਮੀਰਾਂ ਗਰੀਬਾਂ ਦੇ। ਉਹ ਜਿਹੜੇ ਮਾਲ ਅਫਸਰ ਦੇ ਮੁੰਡੇ ਕੁੜੀਆਂ ਤੇ ਨਾ, ਉਹ ਪਟਵਾਰੀ ਦੇ ਘਰ ਚਲੇ ਜਾਏ ਕਰਨ, ਖੇਲਦੇ ਖੇਲਦੇ। ਜਦ ਪਟਵਾਰੀ ਦੇ ਜਾਣਾ, ਕਦੇ ਛੱਲੀਆਂ ਦਾ ਟੋਕਰਾ ਪਿਆ, ਕਦੇ ਮੂੰਗਫਲੀ ਦੀ ਢੇਕ ਲੱਗੀ ਪਈ ਹੈ, ਕਦੇ ਗੰਨੇ ਚੂਪਣ ਨੂੰ ਮਿਲ ਗਏ, ਕਦੇ ਅੰਬਾਂ ਦਾ ਟੋਕਰਾ ਆਇਆ ਪਿਆ, ਉਹ ਪਟਵਾਰੀ ਦੇ ਤਾਂ ਨਿਤਾਉਣਾ ਸਮਾਨ ਹੈ। ਉਹ ਜਿਹੜੇ ਮਾਲ ਅਫਸਰ ਦੇ ਨਿਆਣੇ ਤੇਰੇ ਛੋਟੇ ਛੋਟੇ, ਉਹ ਆਪਣੀ ਮੰਮੀ ਨੂੰ ਆ ਕੇ ਕਹਿੰਦੇ, ਮੰਮੀ ਸਾਡਾ ਡੈਡੀ ਪਟਵਾਰੀ ਕਦ ਬਣੂਗਾ। ਦੇਖੋ ਪਟਵਾਰੀ ਦੀ ਕਿੱਡੀ ਪਾਪੀ ਹੈ, ਪਟਵਾਰੀ ਕਦ ਬਣੂ। ਉਹ ਕਹਿੰਦੀ ਦੁਰ ਫਟੇ ਮੈਂ ਤੁਹਾਡਾ, ਉਹ ਤਾਂ ਸਾਰੇ ਜ਼ਿਲ੍ਹੇ ਦਾ 50 ਪਟਵਾਰੀ ਉਹਦੇ ਹੇਠੇ, ਚਾਹੇ ਤਹਿਸੀਲਦਾਰ। ਕਹਿੰਦੇ ਨਹੀਂ ਨਹੀਂ, ਡੈਡੀ ਨੂੰ ਕਹੋ ਪਟਵਾਰੀ ਲੱਗੇ, ਕੋ ਖਾਣ ਨੂੰ ਤਾਂ ਮਿਲੇ। ਪਟਵਾਰੀ ਦੀ ਪਦਵੀ ਬਹੁਤ ਵੱਡੀ ਹੈ। ਹੁਣ ਮੈਂ ਤਾਂ ਪਟਵਾਰੀ, 72 ਪਿੰਡਾਂ ਦੇ ਪਟਵਾਰੀ ਸੀ ਪਿਤਾ ਕਾਲੂ ਜੀ ਗੁਰਸਿੰਘ ਪਿਆਰਿਓ। ਆਇਆ ਨੱਠ ਕੇ ਪੰਡਿਤ, ਤੇ ਜਦ ਆਇਆ ਨਾ, ਮਾਤਾ ਦੌਲਤਾਂ ਸੀ ਦਾਈ, ਜਿਨ੍ਹਾਂ ਨੇ ਸੇਵਾ ਕੀਤੀ ਮਹਾਰਾਜ ਦੇ ਪ੍ਰਕਾਸ਼ ਦੀ, ਨੋਟ ਕਰਿਓ, ਦੌਲਤਾਂ ਦਾਈ। ਉਹਨੂੰ ਬੁਲਾ ਲਿਆ ਤੇ ਦੌਲਤਾਂ ਦਾਈ ਨੂੰ ਪੁੱਛਿਆ, ਮੈਨੂੰ ਸਮਾਂ ਦੱਸ ਕੀ ਹੈ, ਉਦੋਂ ਲਗਨ ਕੀ ਸੀ, ਉਦੋਂ ਇਸ਼ਾਰੇ ਕੀ ਹੋਏ। ਇਹ ਲਾਗਨ ਗ੍ਰਹਿ ਰਾਸ ਨਛੱਤਰ ਨੋਟ ਕਰ ਲਿਓ। ਦਾਸ ਪੜ੍ਹਦਾ ਰਹੇ, ਹੁਣ ਛੱਡ ਦਿੱਤਾ ਕੰਮ, ਕਿਉਂਕਿ ਇਸ ਕੰਮ ਵਿੱਚ ਪਖੰਡ ਹੈ। ਇਹ 5 ਚੀਜ਼ਾਂ ਕੱਠੀਆਂ ਹੋਣ ਜੋਤਿਸ਼ ਲੱਗਦੀ ਹੈ, ਲਾਗਨ ਗ੍ਰਹਿ ਰਾਸ ਨਛੱਤਰ। ਇਹ 5 ਦਾ ਗਿਆਨ ਹੋਵੇ ਤਾਂ ਐਸਟ੍ਰੋਲੋਜੀ ਚੱਲਦੀ ਹੈ। ਉਹਨੇ ਪੁੱਛਣਾ ਸੀ, ਮਾਤਾ ਦੌਲਤਾਂ ਜੀ ਬਾਹਰ ਆਏ, ਸਮਾਂ ਕੀ ਸੀ, ਕਹਿੰਦੀ 1:30 ਵਜੇ ਸੀ, 1:30 ਔਰ 2 ਦੇ ਵਿਚਾਰੇ। ਉਹ ਵੀ ਸਮਾਂ ਬਹੁਤ ਅੱਛਾ ਗੁਰਸਿੱਖ ਪਿਆਰੇ। ਨੰਬਰ 2, ਉਦੋਂ ਕੋਲ ਕੌਣ ਸੀ, ਮੈਂ ਸੀ, ਇੱਕ ਸੇਵਾਦਾਰ ਤੁਲਸਾ ਸੀ ਬੀਬੀ, ਅਸੀਂ 9, ਇੱਕ ਦੌਲਤਾਂ ਇੱਕ ਤੁਲਸਾ। ਉਹ ਨਾਂ ਸੁਣ ਕੇ ਵੀ ਖੁਸ਼ ਹੋ ਗਏ, ਦੌਲਤਾਂ ਤੇ ਤੁਲਸਾ, ਕਿੱਡਾ ਸੁੰਦਰ ਨਾਂ, ਗੁਰਸਿੱਖ ਪਿਆਰਿਓ। ਫਿਰ ਇਹ ਦੱਸ ਆਵਾਜ਼ ਕੀ ਆਈ, ਹੁਣ ਸੁਣਿਓ ਜਿਹੜਾ ਤੁਹਾਨੂੰ ਮੈਂ ਬਚਨ ਕਰਨ ਲੱਗਿਆ ਸੂਰਜ ਪ੍ਰਕਾਸ਼ ਦੇ। ਭਾਈ ਸੰਤੋਖ ਸਿੰਘ ਜੀ ਕੀ ਲਿਖਦੇ ਆ, ਜੋ ਦੌਲਤਾਂ ਨੇ ਦੱਸਿਆ। ਉਹ ਦੌਲਤਾਂ ਦਾਈ ਕਹਿੰਦੀ, ਪੰਡਿਤ ਜੀ ਅਜੀਬ ਕੰਮ ਵੇਖਿਆ, ਮੇਰੇ ਹੱਥਾਂ ਵਿੱਚ ਪਤਾ ਨੀ ਕਿੰਨੇ ਬਾਲਕਾਂ ਨੇ ਜਨਮ ਲਿਆ, ਕਿਉਂਕਿ ਦਾਈ ਦਾ ਕੰਮ ਸੀ ਨਾ, ਬਹੁਤ ਬਾਲਕਾਂ ਨੂੰ ਮੈਂ ਬਹੁਤ ਇਸ ਜਨਮੇ ਮੋਹ ਕਰ ਮਾਹੀ, ਸੂਰਜ ਪ੍ਰਕਾਸ਼, ਬਹੁਤ ਇਸ ਜਨਮੇ ਮੋਹ ਕਰ ਮਾਹੀ, ਮੇਰੇ ਹੱਥਾਂ ਵਿੱਚ ਬਹੁਤ ਬੱਚਿਆਂ ਨੇ ਜਨਮ ਲਿਆ, ਪਰ ਐਸੋ ਅਚਰਜ ਕੰਮ ਦੇਖਿਓ ਨਾਹੀ। ਮਾਈ ਦੌਲਤਾਂ ਕਹਿੰਦੀ, ਜਿਹੜਾ ਅੱਜ ਖੇਡ ਵੇਖਿਆ ਨਾ ਬੱਚੇ ਦਾ, ਇਹ ਮੈਂ ਨੀ ਜ਼ਿੰਦਗੀ ਚ ਵੇਖਿਆ, ਬਹੁਤ ਬੱਚਿਆਂ ਨੂੰ ਜਨਮ ਦਿੱਤਾ, ਕੀ ਖੇਡ ਵੇਖਿਆ। ਅਸ਼ਟ ਦੀਪ ਦੀਪਤ ਤੈ ਜਾਣੇ, ਉਸ ਕਮਰੇ ਵਿੱਚ 4-4 ਬੱਤੀਆਂ ਦੇ 2 ਦੀਵੇ ਮਚਾਏ ਹੋਏ ਸੀ। ਇਹ ਤਾਂ ਗੱਲ ਭੁੱਲੋ ਨਾ ਤੁਸੀਂ, ਜਿਸ ਕਮਰੇ ਵਿੱਚ ਦੀਵੇ ਹੀ ਹੁੰਦੇ ਤੇ ਆਪਣੇ, ਜ਼ਿਆਦਾ ਚੜ੍ਹਨਾ ਕਰਨਾ 2 ਬੱਤੀਆਂ ਪਾ ਲਓ, ਇਹ ਚੌਮੱਖਾ ਚਾਰ ਬੱਤੀਆਂ ਦੇ ਜਲ ਚੜਨਾ ਕਰਨਾ ਹੁੰਦਾ ਸੀ, ਉੱਥੇ ਕਿਹੜਾ ਏ ਸੀ ਵੀ ਜੀਰੋ ਦੀ ਜਗ੍ਹਾ 100 ਵਾਟ ਦਾ ਲਾ ਦੋਗੇ, ਅੱਜ ਖੇ ਕੋਲ ਸੱਤ ਨਾ ਬੱਤੀਆਂ ਹੀ ਪ੍ਰੋਸੀਜਰ ਹੁੰਦਾ ਸੀ। ਚਾਰ ਚਾਰ ਬੱਤੀਆਂ ਦੇ ਦੋ ਦੀਵੇ ਅਸ਼ਟ ਦੀਪ ਦੀਪਕ ਤੇ ਜਨ, ਅੱਠ ਦੀਵੇ ਅਮਾਰੇ ਬੱਤੇ ਬਚ ਰਹੀਆਂ ਸੀ, ਪਰ ਛਬ ਘੱਟ ਗਈ ਬਾਲ ਰੱਬ ਆਨੋ। ਦੇਖੋ ਕੈਸੇ ਬੱਚੇ ਨੇ ਪੰਡਿਤ ਹਰਦਿਆਲ ਨੂੰ ਦੌਲਤਾਂ ਦਾਈ ਕਹਿੰਦੀ, ਜਦ ਬੱਚੇ ਨੇ ਜਨਮ ਲਿਆ ਨਾ ਦੀਵੇ ਮੱਚਦੇ ਨੀ ਦਿਖੇ, ਇਹਦੀ ਉਹ ਰੋਸ਼ਨੀ ਹੋ ਗਈ ਅੱਜ ਖੋਲ ਸਾਹਿਬ। ਐਸਾ ਗੁਰੂ ਨਾਨਕ ਦਾ ਅਵਤਾਰ ਕਿਤੇ ਗ੍ਰੰਥ ਪੜ੍ਹੋ, ਸਭ ਘੱਟ ਗਈ ਦੀਵਿਆਂ ਦੀ ਲੋਹ ਘੱਟ ਗਈ, ਇਹ ਬੱਚਾ ਨੀ ਆਇਆ ਬਾਲ ਰਬ ਆਨੋ। ਰਬ ਨਾਮ ਸੂਰਜ ਦਾ, ਇਹ ਤਾਂ ਸੂਰਜ ਵਾਂਗ ਪ੍ਰਕਾਸ਼ ਹੋਇਆ, ਤਾਂ ਹੀ ਭਾਈ ਗੁਰਦਾਸ ਨੇ ਲਿਖੇ ਨਾ ਮਿੱਟੀ ਧੁੰਦ ਜਗ ਚਾਨਣ ਹੋਵਾ। ਉਹ ਬੱਤੀਆਂ ਨੀ ਮਰਦੀਆਂ ਦਿਖੀਆਂ, ਹੋਰ ਕੀ ਕੌਤਕ ਵਰਤਿਆ ਉਦੋਂ, ਹੋਰ ਕੌਤਕ ਵਰਤਿਆ ਦੀਰਘ ਨਰ ਜਿਵੇਂ ਬਿਗਸ ਮਿਲੇ ਹੈ। ਜਦ ਬੱਚੇ ਨੇ ਜਨਮ ਲਿਆ ਤੇ ਏਦਾਂ ਹੱਸਿਆ ਪੰਡਿਤ ਜੀ ਜਿਵੇਂ ਦੋ ਜਵਾਨ ਮਿੱਤਰ ਆਪਸ ਵਿਚ ਮਿਲ ਕੇ ਹੱਸਦੇ ਨੇ। ਸਾਰੇ ਬੱਚੇ ਰੋਂਦੇ ਜਨਮਦੇ ਨੇ, ਇਹਨੂੰ ਤਾਂ ਬਹੁਤ ਉੱਚੀ ਹੱਸਿਆ ਖੁਸ਼ੀ ਵਿਚ ਆਇਆ। ਜ਼ਿਆਦਾ ਗੱਲਾਂ ਪੰਡਿਤ ਹਰਦਿਆਲ ਨੇ ਸੁਣੀਆਂ, ਬਸ ਸਮਝ ਗਿਆ ਜੋਤਸ਼ੀ ਸੀ ਨਾ, ਬਹੁਤ ਸਿਆਣਾ ਸੀ, ਇਹ ਬਾਲਕ ਨਹੀਂ ਹੈ, ਇਹ ਤਾਂ ਪਰਮੇਸ਼ਰ ਆਪ ਆ ਗਿਆ। ਤੁਹਾਨੂੰ ਯਾਦ ਕਰਾਵਾਂ ਮੈਂ, ਇਸ ਸੰਸਾਰ ਦੇ ਵਿਚ ਜੇ ਗੁਰੂ ਨਾਨਕ ਨੂੰ ਸਭ ਤੋਂ ਪਹਿਲਾਂ ਰੱਬ ਕਿਸੇ ਨੇ ਮੰਨਿਆ ਤਾਂ ਪੰਡਿਤ ਹਰਦਿਆਲ ਜੋਤਸ਼ੀ ਨੇ ਮੰਨਿਆ, 8 ਘੰਟੇ ਬਾਅਦ ਜਨਮ ਤੋਂ। ਇੰਨੀ ਸ਼ਰਧਾ ਹੋ ਗਈ, ਪਿਤਾ ਕਾਲੂ ਜੀ ਨੂੰ ਕਹਿੰਦਾ ਇਹਦੀ ਜਨਮ ਪੱਤਰੀ ਤਾਂ ਬਣੂਗੀ ਜੇ ਇਹ ਬੱਚੇ ਨੂੰ ਮੈਨੂੰ ਦਿਖਾਉਂਗਾ, ਮੈਂ ਹੱਸ ਰੇਖਾ ਦੇਖਣੀ ਹੈ, ਮੈਂ ਮੱਥੇ ਦੀ ਰੇਖਾ ਵੇਖਣੀ ਹੈ, ਬਹਾਨਾ ਕਾਤੇ ਲਾਇਆ। ਇੰਨੀ ਤੜਪ ਪੈਦਾ ਹੋ ਗਈ ਪੰਡਿਤ ਹਰਦਿਆਲ ਦੇ ਮਨ ਵਿਚ ਕਿ ਜਲਦੀ ਤੋਂ ਜਲਦੀ ਮੈਂ ਇਹਦੇ ਦਰਸ਼ਨ ਕਰਾਂ, ਇਹ ਤਾਂ ਭਗਵਾਨ ਆ ਗਿਆ ਮੇਰੀ ਨਗਰੀ ਵਿਚ। ਪੰਡਿਤ ਹਰਦਿਆਲ ਜੋਸ਼ੀ, ਪਿਤਾ ਕਾਲੂ ਜੀ ਕਹਿੰਦੇ 8 ਘੰਟੇ ਦਾ ਬੱਚਾ, ਸਰਦੀ ਦੀ ਰੁੱਤ, ਕਹਿੰਦਾ ਕੁਝ ਵੀ ਹੋਵੇ ਜੋਸ਼ ਨੀ ਲੱਗਣੀ ਮੇਰੀ, ਮੈਂ ਹੱਸ ਰੇਖਾ ਵੇਖਣੀ ਹੈ। ਮਾਤਾ ਦੌਲਤਾ ਜੀ ਨੂੰ ਅੰਦਰ ਭੇਜਿਆ, ਮਾਤਾ ਤ੍ਰਿਪਤਾ ਜੀ ਨੇ ਜਵਾਬ ਦੇ ਦਿੱਤਾ, ਸਰਦੀ ਦੀ ਰੁੱਤ ਇੰਨੇ ਬੱਚੇ ਨੂੰ ਬਾਹਰ ਲਿਜਾਣ ਦਾ ਕੀ ਮਤਲਬ। ਪਰ ਦੂਜੀ ਵਾਰ ਪਿਤਾ ਕਾਲੂ ਜੀ ਦਾ ਬਚਨ ਮੰਨਿਆ, ਸਭ ਤੋਂ ਪਹਿਲਾਂ ਕੋਈ 10 ਘੰਟੇ ਦੇ ਮਹਾਰਾਜ ਅਵਤਾਰ ਸੀ, ਰਮਾਲਾਂ ਵਿਚ ਲਪੇਟ ਕੇ ਗਰਮ ਕੱਪੜਿਆਂ ਵਿਚ ਦੌਲਤਾ ਜੀ ਬਾਹਰ ਲੈ ਕੇ ਆਏ। ਗੁਰਸਿੱਖ ਪਿਆਰਿਓ, ਉਹ ਬੀਬੀ ਆਈ ਜੀ ਤੂੰ ਮੰਨ ਜਾਏ, ਤੂੰ ਇਹਨੂੰ ਮਨਾ ਲੈ। ਚਲੋ ਪਿਆਰ ਨਾਲ ਆਖੋ ਸਤਨਾਮ ਸ੍ਰੀ, ਤਾਂ ਗੁਰਮੁਖ ਪਿਆਰਿਓ ਬਾਹਰ ਲਿਆਏ ਸਤਿਗੁਰਾਂ। ਜਦ ਮਹਾਰਾਜ ਆਏ ਨਾ 10 ਘੰਟੇ ਦੀ ਅਵਤਾਰ ਬੜੇ ਆਏ ਇੱਥੇ, ਚਾਤਰ ਸਬਰ ਤੇ ਚਾਤਰ ਕੀ ਚੀਜ਼ ਹੈ। ਖੜਾ ਹੋ ਗਿਆ 70 ਸਾਲ ਦਾ ਬਿਰਧ ਪੰਡਿਤ ਹਰਦਿਆਲ, ਜਦ ਹਸਤ ਰੇਖਾ ਦੇਖੀ ਚਰਨ ਵੇਖੇ ਮਹਾਰਾਜ ਦੇ, 70 ਸਾਲ ਦੇ ਬ੍ਰਾਹਮਣ ਨੇ ਸਿਰ ਧਰਤਾ 10 ਸਾਲ ਦੇ ਬੱਚੇ ਦੇ ਪੈਰਾਂ। ਗੁਰੂ ਨਾਨਕ ਸਾਹਿਬ ਦਾ ਅਵਤਾਰ ਕਿਤੇ ਸੂ, ਇੱਥੇ ਤਾਂ ਹੋਰ ਗੱਲਾਂ ਬਣਾ ਲਈਆਂ ਸੀ ਇਤਿਹਾਸ ਦੀਆਂ, ਸੁਣੇ ਸੁਣਾਏ ਘੋਸਲੇ ਸਾਡੇ ਕੋਲ। ਪੰਡਿਤ ਹਰਦਿਆਲ 70 ਸਾਲ ਦਾ ਸਿਰ ਝੁੱਕ ਗਿਆ। ਪਿਤਾ ਕਾਲੂ ਜੀ ਕਹਿੰਦੇ ਪੰਡਿਤ ਜੀ ਕੀ ਗੱਲ ਹੈ। ਹੱਥ ਬੰਨ ਕੇ ਪੰਡਿਤ ਹਰਦਿਆਲ ਕਹਿੰਦਾ ਪਟਵਾਰੀ ਜੀ, ਵਹਿਮ ਨਾ ਕਰਿਓ, ਤੁਹਾਡੇ ਘਰ ਮੁੰਡਾ ਜੰਮੇ, ਤੁਹਾਡੇ ਘਰ ਵਿਸ਼ਨੂੰ ਭਗਵਾਨ ਆ ਗਿਆ, ਖੋਸਾ ਵਾਹਿਗੁਰੂ ਆ ਗਿਆ, ਪਰਮੇਸ਼ਰ ਆ ਗਿਆ। ਉਹ ਹੈਰਾਨ ਕਿ ਪ੍ਰਮਾਤਮਾ, ਕਹਿੰਦਾ ਹਾਂ ਪ੍ਰਮਾਤਮਾ। ਸਾਰੇ ਲਗਨ ਵੇਖੇ ਤੇ ਪੰਡਿਤ ਹਰਦਿਆਲ ਜੀ ਕਹਿੰਦੇ ਇਹ ਹੁਣ ਹੱਥ ਦੇਖਦੇ ਆ ਮੈਂ ਇਹਦੇ, ਕਿੱਥੋਂ ਪਤਾ ਲੱਗੇ। ਯਾਦ ਕਰਿਓ ਹੁਣ ਛਾਤਰ ਚਮਰ, ਚੌਰ ਤੇ ਛਤਰ, ਬਹੁਤ ਵਾਰ ਸੁਣਦੇ ਹੋ ਤੁਸੀਂ, ਮਹਾਰਾਜ ਦੇ ਸੱਜੇ ਹੱਥ ਵਿਚ ਜਨਮ ਸਮੇਂ ਗੁਰੂ ਨਾਨਕ ਦੇ ਛਤਰ ਦਾ ਨਿਸ਼ਾਨ ਸੀ, ਤੇ ਮਹਾਰਾਜ ਦੇ ਖੱਬੇ ਹੱਥ ਵਿਚ ਜਨਮ ਤੋਂ ਹੀ ਚੌਰ ਦਾ ਨਿਸ਼ਾਨ ਸੀ। ਉਥੋਂ ਚੱਲੇ, ਕਿਸੇ ਦੇ ਦਿੱਤੀਆਂ ਹੋਈਆਂ ਚੀਜ਼ਾਂ ਨੀ। ਸੱਜੇ ਹੱਥ ਵਿਚ ਛਤਰ ਤੇ ਖੱਬੇ ਹੱਥ ਵਿਚ ਗੁਰੂ ਨਾਨਕ ਦੇ ਅਵਤਾਰ ਸਮੇਂ ਚੌਰ ਫੜਿਆ ਹੋਇਆ ਸੀ। ਉਹ ਅਕਾਲ ਪੁਰਖ ਵੱਲੋਂ ਆਪ ਪਰਮੇਸ਼ਰ ਦੀ ਉਹ ਤੁਸੀਂ ਸੁਣੇ, ਸੱਚਖੰਡ ਤੋਂ ਇਹ ਦਾਤ ਗੁਰੂ ਨਾਨਕ ਲੈ ਕੇ ਆਏ। ਜਦੋਂ ਹਸਤ ਦੇ ਚਮਰ ਦੇਖਿਆ, ਤਖ਼ਤ ਦੇਖਿਆ, ਘਰ ਨੂੰ ਤੁਰ ਪਿਆ ਪੰਡਿਤ ਹਰਦਿਆਲ। ਪਟਵਾਰੀ ਜੀ ਨੂੰ ਕਹਿੰਦਾ ਪਟਵਾਰੀ ਜੀ, ਤੇਰੇ ਪੁੱਤ ਦੀ ਜਨਮ ਪੱਤਰੀ ਇੰਨੀ ਛੇਤੀ ਨਹੀਂ ਬਣਨੀ, ਇਹ ਘਰ ਜਾ ਕੇ ਬਣਾਉਂਗਾ। ਆਹ ਵੀ ਗੱਲ ਯਾਦ ਰੱਖਿਓ, ਹੁਣ ਜਦ ਘਰ ਨੂੰ ਤੁਰਿਆ ਨਾ ਪੰਡਿਤ ਹਰਦਿਆਲ, ਲਗਨ ਰੇਖਾ ਸਭ ਕੁਝ ਲੈ ਕੇ ਉਹਨੇ ਰਸਤੇ ਵਿੱਚ ਇੱਕ ਅਰਦਾਸ ਕੀਤੀ ਘਰ ਨੂੰ ਜਾਂਦੇ ਜਾਂਦੇ ਨੇ, ਉਹ ਵੀ ਥੋੜੇ ਯਾਦ ਰੱਖਣ ਵਾਲੀ ਅਰਦਾਸ। ਪੰਡਿਤ ਹਰਦਿਆਲ ਕਹਿਣ ਲੱਗਾ ਰਸਤੇ ਵਿੱਚ ਬਿਰਧ, ਕਹਿੰਦਾ ਹੇ ਵਿਸ਼ਨੂੰ ਭਗਵਾਨ, ਤੂੰ ਮੇਰੇ ਨਗਰ ਵਿੱਚ ਆ ਗਏ ਮਨੁੱਖ ਦਾ ਜਾਮਾ ਪਹਿਨ ਕੇ। ਮੈਨੂੰ ਖੁਸ਼ੀ ਤਾਂ ਬਹੁਤ ਹੈ ਪਰ ਮੈਨੂੰ ਇੱਕ ਦੁੱਖ ਵੀ ਹੈ। ਉਹ ਦੁੱਖ ਕੀ ਭਾਈ? ਨਾਲੇ ਖੁਸ਼ੀ, ਤੂੰ ਆ ਗਏ ਹੁਣ ਬਚਪਨ ਵਿੱਚ, ਮੈਂ ਬਿਰਧ ਅਵਸਥਾ ਵਿੱਚ, ਮੇਰਾ ਕੋਈ ਪਤਾ ਨਹੀਂ ਕਦ ਹੁਣ ਜਾਣਾ ਪੈ ਜਾਣਾ ਬਿਰਧ ਅਵਸਥਾ। ਦਰਿਆਵੇ ਕੰਨੇ ਰੁਖੜ, ਦਰਿਆਵੇ ਕੰਨੇ ਰੁਖੜ, ਕੰਨਾ ਕਿਚੜਕ ਬੰਨੇ ਧੀਰ। ਬਿਰਧ ਅਵਸਥਾ ਤਾਂ ਦਰਿਆ ਦੇ ਕੰਢੇ ਦਰਖਤ ਹੁੰਦਾ। ਮੈਨੂੰ ਹੁਣ ਇੱਕ ਬੇਨਤੀ, ਕਦੇ ਆਪਾਂ ਵੀ ਅਰਦਾਸ ਕਰਾਂਗੇ। ਪੰਡਿਤ ਹਰਦਿਆਲ ਕਹਿੰਦਾ ਹੇ ਵਿਸ਼ਨੂੰ ਭਗਵਾਨ ਅਕਾਲ ਪੁਰਖ, ਤੂੰ ਆ ਗਿਆ ਬੱਚੇ ਦੇ ਰੂਪ ਵਿੱਚ, ਮੈਂ ਬਿਰਧ, ਮੇਰੀ ਇੱਕ ਬੇਨਤੀ ਮੰਨ ਲਈ, ਜਦ ਤੱਕ ਤੁਸੀਂ ਵੱਡੇ ਹੋ ਕੇ ਉਪਦੇਸ਼ ਦੇਣਾ ਨਾ ਸ਼ੁਰੂ ਕਰੋਗੇ, ਉਨਾ ਚਿਰ ਮੈਨੂੰ ਜਿਉਂਦਾ ਰੱਖ ਲਿਓ। ਸਤਨਾ ਇਹ ਅਰਦਾਸ ਸਭ ਤੋਂ ਪਹਿਲੀ ਗੁਰੂ ਨਾਨਕ ਦੇ ਚਰਨਾਂ ਵਿੱਚ ਉਹ ਪੰਡਿਤ ਹਰਦਿਆਲ ਨੇ ਕੀਤੀ ਸੀ 70 ਸਾਲ ਦੇ ਬ੍ਰਾਹਮਣ ਨੇ। ਬਾ ਮੇਰੀ ਇੱਕੋ ਮੰਗ ਹੈ, ਹੋਰ ਨਹੀਂ ਤੁਹਾਤੋਂ ਕੁਝ ਵੀ ਮੰਗਦਾ, ਮੈਂ ਜਿਉਂਦਾ ਜਿਉਂਦਾ ਤੁਹਾਡੇ ਮੁੱਖ ਤੋਂ ਉਪਦੇਸ਼ ਸੁਣ ਲਵਾਂ। ਕੈਸਾ ਉਪਦੇਸ਼ ਹੈ ਗੁਰੂ ਨਾਨਕ ਦਾ? ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ। ਮੈਨੂੰ ਇੱਕੋ ਮੰਗ ਮੇਰੀ ਪੂਰੀ ਕਰ ਦੇ। ਮੈਂ ਤੁਹਾਡੇ ਚਰਨਾਂ ਚ ਬੇਨਤੀ ਕਰਦਾ, ਨਾ ਆਲੇ ਦੁਆਲੇ ਤੁਰੇ ਫਿਰੋ ਇਸ ਘਰ ਨੂੰ ਛੱਡ ਕੇ, ਇਹ ਤੋਂ ਬਿਨਾਂ ਕੁਝ ਨਹੀਂ। ਭਰਮ ਹੈ, ਵਹਿਮ ਹੈ, ਕਿੰਨੇ ਅੱਡੇ ਬਣਾ ਲਏ, ਉਹਨਾਂ ਨੂੰ ਕੋਈ ਦੁੱਖ ਨਹੀਂ, ਸਾਡਾ ਉਹਨਾਂ ਤੇ ਕੋਈ ਸ਼ਿਕਵਾ ਨਹੀਂ। ਮੈਂ ਤੁਹਾਨੂੰ ਵੀ ਕਹਿਣਾ, ਉਹਨਾਂ ਨੂੰ ਮਾੜੇ ਨਹੀਂ ਕਹਿਣਾ, ਨਾ ਵਿਆਸਾ ਵਾਲੇ, ਨਾ ਨਰਕ ਧਾਰੀਏ, ਨਾ ਨੂਰ ਬਹਿਲੀਏ, ਨਾ ਕੁਝ ਹੋਰ ਜਿੰਨੇ ਵੀ ਹੈਗੇ। ਦੁਕਾਨ ਤਾਂ ਖੁੱਲਦੀ ਹੈ ਜੇ ਗਾਹਕ ਹੁੰਦੇ, ਸਤਨਾਮ ਉਹਨਾਂ ਨੂੰ ਮਾੜੇ ਕਾਹਨੂੰ ਪੈਣੇ। ਡੋਡੇ ਉੱਥੇ ਹੀ ਵਿਕਣਗੇ ਜਿੱਥੇ ਡੋਡੇ ਪੀਂਦੇ ਨੇ। ਜਿਸ ਪਿੰਡ ਵਿੱਚ ਡੋਡੇ ਪੀਂਦੇ ਨੀ ਉੱਥੇ ਦੁਕਾਨ ਕਿੱਥੇ ਖੁੱਲ ਜੂ? ਇਹ ਮਨਮਤੀਆਂ ਦੀ ਦੁਕਾਨ ਜਿਹੜੀ ਖੁੱਲੀ ਹੈ ਸਿੱਖੀ ਦੀਆਂ ਜੜਾਂ ਵੱਢਣ ਵਾਲੇ, ਇਹ ਤੁਹਾਡੀ ਕਿਰਪਾ ਹੋਈ ਹੈ, ਤੁਸੀਂ ਗਾਹਕ ਬਣੇ ਇਹਨਾਂ ਦੇ। ਜੇ ਗਾਹਕੇ ਨਾ ਹੁਣ ਕੀ ਦਿਨ ਦੁਕਾਨ ਪੱਟ ਕੇ ਲੈ ਜਾਊਗਾ? ਅਸੀਂ ਗਾਹਕ ਬਣੇ ਤਾਂ ਇਹਨਾਂ ਦੀ ਚੜ੍ਹਦੀ ਕਲਾ ਹੋਈ। ਜੇ ਅਸੀਂ ਜਾਈਏ ਹੀ ਨਾ, ਦੁਕਾਨਾਂ ਕਿੱਥੇ ਖੁੱਲਣਗੀਆਂ? ਪਰ ਥੋੜਾ ਤਾਂ ਬੁਰਾ ਹਾਲ ਮੈਂ ਪਿਛਲੇ ਐਤਵਾਰ ਵੀ ਕਿਹਾ ਤਾ, ਬਾਪੂ ਇੱਥੇ ਨਾਨਕ ਪ੍ਰਕਾਸ਼ ਵਿਰਗਾ ਕਛਹਿਰਾ ਪਾਈ ਨੀਲੀ ਪੱਗ ਬੰਨੀ, ਖਬਰੇ ਕਿਰਪਾਨ ਵੀ ਉੱਪਰ ਨੂੰ ਪਾਈ ਵੀ ਹੋਵੇ, ਤੇ ਨਾਲੇ ਮਾਰਦਾ ਗੁਰੂ ਮਾਨੇ ਉਹ ਗ੍ਰੰਥ, ਗੁਰੂ ਮਾਨੇ ਉਹ ਗ੍ਰੰਥ, ਉਹਦਾ ਸਕਾ ਭਾਈ ਉਹ ਵਿਆਸ ਵਾਲਿਆਂ ਦਾ ਮੰਤਰ ਲਈ ਫਿਰਦਾ ਕੰਨਾਂ ਚ, ਕਹਿੰਦਾ ਮੈਂ ਕੰਨਾਂ ਚ ਮੰਤਰ ਲਿਆ ਵੇ। ਉਹਦਾ ਸਕਾ ਪੁੱਤ ਉਹ ਕਹਿੰਦਾ ਮੈਂ ਸਰਸੇ ਸੱਚਾ ਸੌਦਾ ਕਰਕੇ ਆਉਣਾ। ਬਾਪੂ ਗੁਰਦੁਆਰੇ, ਚਾਚਾ ਵਿਆਸਾ, ਪੁੱਤ ਸਰਸੇ, ਭਤੀਜਾ ਕਹਿੰਦਾ ਦੂਰ ਕਾਹਨੂੰ ਜਾਣਾ, ਨੂਰ ਮਹਿਲੇ ਦਿਵ ਜੋਤੀ ਦਿਖਦੀ ਹੈ, ਅਜਿਹੇ ਸਤਨਾਮ ਉਹ ਦਿਵ ਜੋਤੀ ਦੇਖਦਾ ਫਿਰਦੇ ਨੂਰ ਮਹਿਲ। ਚਾਰੇ ਗਏ ਚਾਰ ਸਵੇਰੇ ਨੂੰ, ਘਰ ਰਹਿ ਗਈ ਇੱਕ ਬੇਬੇ ਇੱਕ ਚਾਚੀ, ਦੋ ਰਹਿ ਗਏ ਨਾ। ਉਹ ਚਾਰ ਸਵੇਰੇ ਨੂੰ ਗਏ, ਬੇਬੇ ਚਾਚੀ ਸੇਮੀਆਂ ਦੀ ਥਾਲੀ ਭਰੀ ਫਿਰਦੇ, ਕਹਿੰਦੇ ਗੁੱਗੇ ਨੂੰ ਭੋਗ ਲਾਉਣਾ, ਅਜਿਹੇ ਅਖੋ ਸਤਨਾਮ ਕਰ ਲਓ ਸਿੱਖੀ ਦਾ ਪ੍ਰਚਾਰ। ਉਹ ਮਾੜੀ ਚ ਚੱਕੀ ਫਿਰਦੀਆਂ, ਮੈਂ ਤੁਹਾਨੂੰ ਪਿੱਛੇ ਬੈਠੀਆਂ ਸਾਡੀਆਂ ਧੀਆਂ ਭੈਣਾਂ, ਇੱਥੇ ਤਾਂ ਇਹ ਮਜਬੂਰ ਹੈ, ਇੱਥੇ ਗੁੱਗਾ ਹੈ ਨਹੀਂ, ਥਾਲੀ ਇੱਥੇ ਵੀ ਤਿਆਰ ਕੀਤੀ, ਐਨ ਸੇਮੀਆਂ ਦੇਸੀ ਘੀ ਦੀਆਂ, ਘਰ ਸੱਸ ਸਹੁਰਾ ਖੰਘ ਖੰਘ ਕੇ ਮਰ ਜਾਣ ਜੇ ਕਦੇ ਦੇਸੀ ਘੀ ਦੀ ਸੇਮੀ ਬਣਾ ਦੇਣ, ਕਦੇ ਉਹਨੂੰ ਲੌਂਗ ਪਾ ਕੇ, ਗੁੱਗੇ ਦੀ ਮਾੜੀ ਚ ਉੱਥੇ ਲੌਂਗ ਪਾ ਕੇ ਚਾਹ ਜਾਂਦੇ, ਅਣਘਾਲਿਆ ਦੁੱਧ ਛੱਪ ਨੂੰ ਭੋਗ ਲੈਣੀ ਹੈ, ਬਾਬਾ ਜੀ ਛਕੋ ਮੱਥਾ ਟੇਕਦੇ। ਔਰ ਮੇਰੀਆਂ ਧੀਆਂ ਜਿਹੜੀਆਂ ਪੋਤੀਆਂ ਨਾ, ਜਿਹੜੀਆਂ ਸੱਪਾਂ ਨੂੰ ਬਾਬੇ ਕਹਿੰਦੀਆਂ, ਇਹ ਲੈ ਕਹਿੰਦੀਆਂ ਨਾ ਕਾਮਯਾਬ, ਇਹ ਖੱਡ ਵਿੱਚ ਪਏ ਤਾਂ ਬਾਬੇ ਨੂੰ ਛਕਾਉਣੀਆਂ ਸੇਮੀਆਂ ਦੁੱਧ, ਖੱਡ ਵਿੱਚ ਬੈਠੇ ਨੂੰ, ਜੇ ਕਿਤੇ ਖੱਡ ਤੋਂ ਬਾਹਰ ਦਿਖ ਜਾਵੇ ਇਹਨਾਂ ਨੂੰ, ਆਹ ਬਾਬਾ ਦਿਖਿਆ ਨੀ, ਆ ਰੌਲਾ ਪਾਇਆ ਨੀ, ਲਿਆ ਹੀ ਉਹ ਡਾਂਗ, ਲਿਆ ਹੀ ਉਹ ਗੰਧਾਲਾ, ਲਿਆ ਹੀ ਉਹ ਸਾਂਗਾ, ਫਿਰ ਕੋਲ ਖੜ ਕੇ ਕਟਾਉਣੀ ਹੈ, ਖੱਡ ਵਿੱਚ ਬੈਠਾ ਬਾਬਾ, ਬਾਹਰ ਫਿਰਦਾ ਸੱਪ। ਦੇਖੋ ਕਿੰਨੀ ਛੇਤੀ ਚੇਂਜ ਹੁੰਦੀ ਹੈ। ਫਿਰ ਸਗੋਂ ਕੋਲ ਖੜਨਗੀਆਂ ਮੇਰੀਆਂ ਬੀਬੀਆਂ, ਘਰ ਵਾਲੇ ਨੂੰ ਕਹਿਣਗੀਆਂ ਤੇ ਹੋਰ ਨਾ ਮਾਰ, ਸਿਰ ਪਰੇ ਲਾ, ਫਿਰ ਕੋਈ ਸਾਧਨਾ ਸਿਰ ਸਿਰ ਕੁੱਟੇ ਦਾ, ਬੜੀ ਬੁੜੀ ਕਹੂਗੀ ਜੇ ਛੱਡੋ ਨਾ ਜੇ ਹਿੱਲਦਾ ਤੂੰ ਕਸੀਨੀਆਂ ਖੜਾਈਆਂ ਉਹ ਕੱਢਣੀਆਂ ਨੀ ਉਹਦੇ ਪਿੱਛੋਂ ਕਿੱਧਰ ਨੂੰ ਤੁਹਾਡੀ ਸਿੱਖੀ ਤੁਰੀ ਫਿਰਦੀ ਹੈ ਕੈਸੇ ਡਰ ਨੂੰ ਛੱਡ ਕੇ ਸੱਪਾਂ ਨੂੰ ਬਾਬੇ ਆ ਤੁਹਾਨੂੰ ਮੈਂ ਬੇਨਤੀ ਕਰਦਾ ਸਿੱਖਾਂ ਨੂੰ ਵੀ ਤੇ ਬੀਬੀਆਂ ਨੂੰ ਤੁਹਾਡੇ ਬਾਬੇ ਖੱਡਾਂ ਵਿੱਚ ਨਹੀਂ ਜਾ ਕਰੋ ਜੇ ਬਾਬੇ ਦੇਖਣੇ ਹੈ ਫਤਿਹਗੜ੍ਹ ਸਾਹਿਬ ਦੀਆਂ ਨੀਹਾਂ ਵਿੱਚ ਖੜੇ ਹੈ ਤੁਹਾਡੇ ਬਾਬੇ ਉੱਥੇ ਖੜੇ ਹੈ ਸਰੰਦ ਦੀਆਂ ਨੀਹਾਂ ਵਿੱਚ ਕਰੋ ਦਰਸ਼ਨ ਪਰ ਤੁਹਾਡੇ ਬਾਬੇ ਚਮਕੌਰ ਦੀ ਗੜੀ ਵਿੱਚ ਨੇ 18 ਤੇ 14 ਸਾਲ ਦੇ ਤੁਸੀਂ ਸੱਪਾਂ ਨੂੰ ਬਾਬੇ ਕਿੱਧਰ ਨੂੰ ਸ਼ੀਸ਼ੀ ਕੌਮ ਤੁਰੀ ਐਸੇ ਗੁਰੂ ਨਾਨਕ ਦਾ ਦਰ ਐਸੇ ਗੁਰੂ ਰਾਮਦਾਸ ਮਹਾਰਾਜ ਦਾ ਦਰ ਜਿਨ੍ਹਾਂ ਦਾ ਅੱਜ ਅਵਤਾਰ ਦੇਵਪੁਰੀ ਵਿੱਚ ਗਏ ਹੁਣ ਇੱਥੇ ਸਿਆਣੇ ਬੈਠੇ ਨੇ ਕਿਉਂਕਿ ਟੇਪ ਹੋ ਰਹੀ ਹੈ ਹੁਣ ਇਹਦਾ ਭਾਵ ਅਰਥ ਸੁਣ ਲਓ ਸਿਰਫ 5-6 ਮਿੰਟ ਰਹੇ ਨੇ ਪਰ ਟਾਈਮ ਸੁਣ ਕੇ ਕਿਤੇ ਉੱਠਣ ਨਾ ਲੱਗ ਜੇ ਉਹ ਅੱਜ ਖੇਡ ਕੋਈ ਸਾਧਨਾ ਸੁਣ ਲਓ ਸਾਰੇ ਦੇਵਪੁਰੀ ਮੈਂ ਗਏ ਦੇਵ ਕਾਸ਼ ਧਾਤੂ ਹੈ ਸੰਸਕ੍ਰਿਤ ਦੇ ਵਿੱਚ ਚਾਨਣਾ ਜੋ ਸਾਰਿਆਂ ਨੂੰ ਪ੍ਰਕਾਸ਼ ਕਰਨ ਵਾਲਾ ਵਾਹਿਗੁਰੂ ਹੈ ਜਦ ਸੱਚਖੰਡ ਗਏ ਗੁਰੂ ਰਾਮਦਾਸ ਮਹਾਰਾਜ ਦੇਵਪੁਰੀ ਮੈਂ ਗਏ ਤਾਂ ਉੱਥੇ ਫਿਰ ਹਰ ਸਿੰਘਾਸਣ ਪਰਮਾਤਮਾ ਨੇ ਸਿੰਘਾਸਣ ਕੀ ਦਿੱਤਾ ਇਹ ਸੁਣਿਓ ਪਿਆਰ ਦੇ ਨਾਲ ਕਿਉਂਕਿ ਗਾਹਾਂ ਜਾਂਦੇ ਨੇ ਅਰਥ ਆਪਣੇ ਵਿੱਚ ਸਮਾਉਣ ਦਾ ਆਪਣੇ ਵਿੱਚ ਬਿਠਾਲਣ ਦਾ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਹਰ ਸਿੰਘਾਸਣ ਦਿਓ ਸ੍ਰੀ ਗੁਰੂ ਰਾਮਦਾਸ ਜੀ ਨੂੰ ਆਪਣੇ ਵਿੱਚ ਏਦਾਂ ਮਿਲਾ ਲਿਆ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹਰ ਸਿੰਘਾਸਣ ਵਾਹਿਗੁਰੂ ਨੇ ਇੱਕ ਮਿੱਕ ਜੋਤ ਨਾਲ ਜੋਤ ਮਿਲਾ ਲਈ ਹਰ ਸਿੰਘਾਸਣ ਦਿਓ ਸ੍ਰੀ ਗੁਰੂ ਤੈਂ ਬੈਠਾ ਹੋ ਸ੍ਰੀ ਸ੍ਰੇਸ਼ਟ ਗੁਰੂ ਗੁਰੂਆਂ ਦੇ ਗੁਰੂ ਗੁਰੂ ਰਾਮਦਾਸ ਉਹਨਾਂ ਨੂੰ ਅੰਦਰ ਸਮਾ ਲਿਆ ਆਪਣੇ ਹਿਰਦੇ ਰੂਪੀ ਸਿੰਘਾਸਣ ਦੇਤਾ ਰਹੱਸ ਕੀ ਉਹ ਸੁਰਦੇਵ ਸਾਰੇ ਬੈਕੁੰਠ ਦੇ ਵਿੱਚ ਜੈ ਜੈਕਾਰ ਹੋ ਗਈ ਸਤਿਗੁਰ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਨਾ ਲੋਕ ਤਾਂ ਰੋਏ ਪਰ ਜੈ ਜੈਕਾਰ ਸੁਰ ਲੋਕ ਵਿੱਚ ਹੋਈ ਹੈ ਹੈ ਹੈ ਸਭ ਜਗ ਭਇਓ ਜੈ ਜੈ ਜੈ ਸੁਰ ਲੋਕ ਚੌਥੇ ਪਾਤਸ਼ਾਹ ਦੇ ਜਾਣ ਤੋਂ ਵੀ ਫਿਰ ਅਸੁਰ ਗਏ ਤੇ ਭਾਗ ਭਾਵ ਤਿਲ ਭੀਤਰ ਕੰਪੇ ਅਸੁਰ ਕਿਹੜੇ ਨੇ ਰਾਕਸ਼ ਬਚੇ ਉਹਨਾਂ ਤੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਮੈਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਤੋਂ ਹੀ ਇਹ ਪਾਪੀ ਨੜ ਜਾਂਦੇ ਤੁਹਾਡੇ ਵੀ ਨੜਦੇ ਜਾਓ ਅੰਮ੍ਰਿਤਸਰ ਪ੍ਰਕਰਮਾ ਵਿੱਚ ਜਾ ਰਹੋ ਇਹ ਪੰਜੇ ਕੋਲ ਨਹੀਂ ਰਹਿਣੇ ਪ੍ਰਕਰਮਾ ਵਿੱਚ ਜਾਂਦਿਆਂ ਦੇ ਅਸੁਰ ਗਏ ਤੇ ਭਾਗ ਭਾਵ ਤਿਲ ਭੀਤਰ ਕੰਪੇ ਜਿਹੜੇ ਪਾਪ ਹੁੰਦੇ ਉਹ ਕੰਬਣ ਲੱਗ ਜਾਂਦੇ ਹੈ ਮਨ ਕਹਿਣ ਲੱਗ ਜਾਂਦਾ ਹੁਣ ਗਾਹਾਂ ਨੂੰ ਨਹੀਂ ਇਹ ਕਰਨੇ ਮੈਥੋਂ ਬੁਰਾ ਕੰਮ ਹੋਇਆ ਉਹ ਦਰਸ਼ਨ ਹੀ ਐਸੇ ਨੇ ਪਾਪ ਤਿਨ ਭੀਤਰ ਕੰਪ ਕਾਂਟੇ ਸੋ ਪਾਪ ਤਿਨ ਨਰੋ ਕੇ 7 ਸਾਲ ਗੁਰਗੱਦੀ ਕੀਤੀ ਸੰਸਾਰ ਤਾਰ ਦਿੱਤਾ ਨਾਮ ਦੇ ਬੇੜੇ ਜਹਾਜ਼ ਬਣਾ ਕੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਦੀ ਬਾਣੀ ਕਾਂਟੇ ਸੋ ਪਾਪ ਤਿਨ ਨਰੋ ਕੇ ਗੁਰੂ ਰਾਮਦਾਸ ਜਿਨ ਪਾਇਓ ਸਤਿਰ ਸਿੰਘਾਸਣ ਜਿਹੜਾ ਤੁਹਾਨੂੰ ਬਚਨ ਚੱਲਿਆ ਸੀ ਉਹ ਅਕਾਲ ਪੁਰਖ ਵੱਲੋਂ ਚੌਰ ਛੱਤ ਜਿਹੜਾ ਗੁਰੂ ਨਾਨਕ ਨੂੰ ਦੇ ਕੇ ਭੇਜਿਆ ਉਹ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਨੂੰ ਬਖਸ਼ ਦਿੱਤਾ ਛਤਰ ਸਿੰਘਾਸਣ ਪ੍ਰਿਥਵੀ ਗੁਰੂ ਅਰਜਨ ਕੋ ਦੇ ਆਏ ਸੋ ਤੁਹਾਨੂੰ ਹੁਣ ਬੇਨਤੀ ਹੈ ਦਾਸ ਦੀ 2.5 ਮਹੀਨੇ ਵਿੱਚ ਪਾਈ ਹੈ ਸੇਵਾ ਪੂਰੀ ਹੋਈ ਹੈ ਨਾ ਦਾਸ ਨੇ ਕੀਤੀ ਹੈ ਨਾ ਕਿਸੇ ਹੋਰ ਨੇ ਇਹ ਜਿਹੜੀ ਸੇਵਾ ਸੰਪੂਰਨ ਹੋਈ ਹੈ ਮਹਾਰਾਜ ਨੇ ਆਪ ਕਰਾਈ ਹੈ ਸਵਈਆਂ ਦੀ ਕਿਉਂਕਿ ਸਵਈਏ ਤਾਂ ਉਹ ਬਾਣੀ ਹੈ ਇਹ ਤਾਂ ਪੜ੍ਹਨੇ ਵੀ ਮੁਸ਼ਕਲ ਨੇ ਸਿਆਣੇ ਬੈਠੇ ਨੇ ਵਿੱਚ ਇਹਨਾਂ ਦਾ ਤਾਂ ਸ਼ੁੱਧ ਪਾਠ ਕਰਨਾ ਹੀ ਔਖਾ ਅਰਥ ਤਾਂ ਇੱਕ ਪਾਸੇ ਰਹਿ ਗਏ ਇਹ ਸਤਿਗੁਰਾਂ ਨੇ ਆਪ ਕਿਰਪਾ ਕੀਤੀ ਹੈ ਕਮੇਟੀ ਵਾਲਿਆਂ ਦਾ ਬਹੁਤ ਧੰਨਵਾਦ ਉਹਨਾਂ ਉੱਦਮ ਸੀ ਇਹ ਕਿ ਪੂਰੇ ਕਰੋ ਜੀ ਜ਼ਰੂਰ ਕਰੋ ਮੈਂ ਵਿੱਚ ਨੂੰ ਵੀ ਛੁੱਟੀ ਮੰਗੀ ਸੀ ਪਰ ਪ੍ਰਧਾਨ ਉਹਨੇ ਕਹਿੰਦੇ ਨਹੀਂ ਇਹ ਜੀ ਵਿੱਚ ਰਹਿ ਕੇ ਫਿਰ ਪੂਰਾ ਨਹੀਂ ਹੋਣਾ ਬਾਣੀ ਦਾ ਕੰਮ ਸੋ 60 ਟੇਪਾਂ ਦੇ ਵਿੱਚ ਇਹ ਸਵਈਆਂ ਦੀ ਕਥਾ ਪੂਰੀ ਹੋਈ ਹੈ ਸਾਰੇ ਸਵਈਏ ਗੁਰੂ ਮਹਾਰਾਜ ਦੀ ਕਿਰਪਾ ਤੁਹਾਡੀ ਸੰਗਤ ਦਾ ਸਹਿਯੋਗ ਮੈਂ ਦੇਖਦਾ ਰਿਹਾ ਕਿ ਇੱਕ ਦਿਨ ਵੀ ਕਈ ਗੁਰਮੁਖ ਪਿਆਰੇ ਨੇ ਮਿਸ ਨਹੀਂ ਕੀਤਾ ਕੰਮ ਕਾਰ ਛੱਡ ਕੇ ਸੰਪੂਰਨ ਲੜੀਵਾਰ ਦੋਵੇਂ ਵਕਤ ਆਉਂਦੇ ਰਹੇ ਨੇ ਅੰਮ੍ਰਿਤ ਵੇਲੇ ਵੀ ਤੇ ਸ਼ਾਮ ਨੂੰ ਵੀ ਇਹ ਗੁਰੂ ਮਹਾਰਾਜ ਦੀ ਕਥਾ ਐਸੀ ਹੈ ਸਤਿਗੁਰਾਂ ਦੀ ਤੁਹਾਡੀ ਸੰਗਤ ਦੀ ਪ੍ਰਬੰਧਕਾਂ ਨੇ ਬੜਾ ਸੋਹਣਾ ਉੱਦਮ ਕੀਤਾ ਜਿਹੜੀ ਗੁਰਬਾਣੀ ਦੀ ਕਥਾ ਨਾਲ ਜੁੜਨਾ ਇਹ ਬ੍ਰਹਮ ਗਿਆਨ ਸਾਗਰ ਹੈ ਸਮੁੰਦਰ ਹੈ ਭਾਈ ਗੁਰੂ ਮਹਾਰਾਜ ਦਾ ਤੁਹਾਡਾ ਤੇ ਕਮੇਟੀ ਵਾਲਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਉੱਦਮ ਕਰਕੇ ਦਾਸ ਨੂੰ ਇਹ ਸੇਵਾ ਬਖਸ਼ੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਦਾਸ ਤੋਂ ਇਹ ਸੇਵਾ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਲਈ ਹੈ। ਮੈਂ ਤੁਹਾਡੇ ਚਰਨਾਂ ਵਿਚ ਗਾਹਾਂ ਟੇਪਾ ਸੁਣਨ ਵਾਲਿਆਂ ਦੇ ਚਰਨਾਂ ਵਿਚ ਨਿਮਰਤਾ ਸਹਿਤ ਬੇਨਤੀ ਕਰਦਾ। ਬੰਦਾ ਭੁੱਲਣ ਹਾਰ ਹੈ, ਸਤਿਗੁਰਾਂ ਦੀ ਬਾਣੀ ਅਗਾਧ ਬੋਧ ਹੈ। ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਦੱਸਣ ਦੀ ਕਿਰਪਾਲਤਾ ਕਰਨੀ। ਕੱਲੇ ਕੋਲੇ ਕੋਲ ਐਡਰੈਸ ਹੈ, ਪਰ ਤੋਲੇ ਲੱਖ ਰਹਿ ਜਾਂਦਾ ਗੁਰਸਿੱਖ ਪਿਆਰਿਆ। ਇੱਥੇ ਬਾਣੀ ਦਾ ਤਾਂ ਪਤਾ ਹੀ ਨਹੀਂ, ਅਥਾਹ ਸਾਗਰ ਹੈ। ਗੁਰੂ ਨਾਨਕ ਨੇ ਇੱਕ ਬਚਨ ਲਿਖਿਆ ਬਾਰਾਂ ਤੇ ਵਧੀਕ ਵਿਚ, ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੜਾ ਨਿਕਲ। ਉਹ ਬੰਦਿਆ ਜੇ ਐਡਾ ਵੱਡਾ ਵੀ ਤੈਰਾਕ ਤੂੰ ਹੋ ਜਾਵੇ, ਸਮੁੰਦਰ ਨੂੰ ਲੰਘਣ ਜੋਗਾ, ਬਹੁਤ ਤਾਰੂ ਹੋ ਜਾਵੇ, ਪਰ ਫੇਰ ਵੀ ਆਪਣੇ ਵੱਡਿਆਂ ਨੂੰ ਪੁੱਛਦਾ ਰਹੀ, ਫੇਰ ਵੀ ਹੋਰਾਂ ਨੂੰ ਪੁੱਛਦਾ ਰਹੀ ਕਿਵੇਂ ਤਰੀਦ ਹੈ। ਬਾਣੀ ਤਾਂ ਅਥਾਹ ਸਾਗਰ ਹੈ, ਗਲਤੀਆਂ ਤੋਂ ਖਿਮਾ ਬਖਸ਼ ਦਿਓ। ਜੇ ਕੋਈ ਗਲਤੀ ਹੋਵੇ ਗੁਰੂ ਦੇ ਬਚਨ ਹਿਰਦੇ ਵਸਾਇਓ, ਤੇ ਤੁਹਾਡੇ ਚਰਨਾਂ ਵਿਚ ਬੇਨਤੀ। ਬੀਬੀਆਂ ਨੂੰ ਮੈਂ ਪਹਿਲੀ ਵਾਰ ਵੀ ਬੇਨਤੀ ਕਰ ਗਿਆ ਸੀ, ਪਹਿਲਾਂ ਭੈਣਾਂ ਨੂੰ ਬੇਨਤੀ ਹੈ ਕਿ ਬੀਬੀਓ ਤੁਸੀਂ ਬੱਚਿਆਂ ਦੀ ਸੰਭਾਲ ਕਰੋ, ਜ਼ਿੰਮੇਵਾਰੀ ਸਮਝੋ ਸਿੱਖੀ ਦੀ। ਤੁਸੀਂ ਸਿੱਖਾਂ ਹੈ, ਸਿੱਖ ਧਰਮ ਵਿਚ ਪੈਦਾ ਹੋਈਆਂ, ਤੁਹਾਡਾ ਅਰਦਾਸ ਵਿਚ ਨਾਂ ਲਿਆ ਜਾਂਦਾ, ਉਹਨਾਂ ਬੀਬੀਆਂ ਦਾ ਧਿਆਨ ਧਰੋ। ਤੁਸੀਂ ਬੱਚਿਆਂ ਨੂੰ ਸਾਂਭਲੋ, ਇੱਕੋ ਪਰਣ ਕਰ ਲਓ ਕਿ ਬੱਚੇ ਦੇ ਸਿਰ ਨਹੀਂ ਮੁੰਨਣੇ। ਬਾ ਪਨੀਰੀ ਨੂੰ ਸਾਂਭ ਲਓ, ਬੂਟੇ ਠੀਕ ਹੋ ਜਾਣਗੇ। ਐਵੀ ਥੋੜੀ ਜਿਹੀ ਅਣਗਹਿਲੀ ਕਰਦੀਆਂ ਨੇ ਧੀਆਂ ਭੈਣਾਂ, ਬੱਚਿਆਂ ਦੇ ਸਿਰ ਮੁੰਨਣ ਲੱਗ ਗਈਆਂ। 2.5 ਸਾਲ ਦਾ ਨਹੀਂ ਹੁੰਦਾ ਨਿਆਣਾ ਜਦ ਉਹਨੂੰ ਘਰੋਟਣਾ ਬਣਾ ਦੇਣੀ ਹੈ। ਆ ਦੇਖੋ ਅੱਜ ਜਨਮ ਦਿਨ ਮਨਾਇਆ, ਗੁਰਸਿੱਖ 3 ਦਿਨ ਬੱਚਾ ਸੇਵਾ ਕਰਦਾ ਰਿਹਾ, ਮਨ ਖੁਸ਼ੀ ਹੁੰਦਾ ਸੀ। ਇਹ 3 ਕੁ ਸਾਲ ਦੇ ਨੂੰ ਇਹ ਘਰੋਟਣਾ ਬਣਾ ਦੇਣੀ ਹੈ, ਮੌਜ ਬਣ ਗਈ ਨਾ ਨਲਾਉਣਾ ਪਵੇ। ਆ ਕੈਲੀਫੋਰਨੀਆ ਮੈਨੂੰ ਮਿਲ ਗਈ ਇੱਕ ਬੀਬੀ, 2 ਖਿੱਚੀ ਫਿਰੇ ਘਰੋਟਣੇ ਦੇ। ਮੈਨੂੰ ਕਹਿੰਦੀ ਬਾਬਾ ਜੀ ਹੱਥ ਧਰੋ ਸਿਰ ਪਰ। ਮੈਂ ਕਿਹਾ ਬੀਬੀ ਸਿਰ ਤਾਂ ਹੈ ਹੀ ਨਹੀਂ, ਹੱਥ ਕਿੱਥੇ ਧਰਾਂ? ਜੇ ਸਿਰ ਹੋਵੇ ਤਾਂ ਹੱਥ ਧਰਾਂ, ਨਾਲੇ ਮੂਰਖ ਹੋਊ ਬਾਬਾ ਜਿਹੜਾ ਧਰੂਗਾ, ਕਿਉਂਕਿ ਸੂਆ ਵਰਗੇ ਤਾਂ ਬਾਹਰ ਹੈ, ਹੱਥ ਛਿੱਲ ਹੋ ਜਾਣਾ, ਜਿੱਥੇ ਕੋਈ ਪੈਨਸਲੀਨ ਲਾਉਣੀ ਪਊਗੀ, ਤੇਰਾ ਮਾਈਸੀ ਨੇ ਕਿੱਧਰ ਨੂੰ ਤੁਰਪੀਆਂ ਸੀ। ਉਹ ਮੈਂ ਉਹਨੂੰ ਕਿਹਾ ਬੀਬੀ ਮੁੰਨੇ ਕਾਹਤੇ? ਕਹਿੰਦੀ ਬਾਬਾ ਜੀ ਤੁਹਾਨੂੰ ਤਾਂ ਪਤਾ ਹੀ ਹੈ, ਇੱਥੇ ਜੋਬ ਚ ਮੁਸ਼ਕਿਲ ਮਿਲਦੀਆਂ ਨੇ, ਮੈਨੂੰ ਟਾਈਮ ਨੀ, ਕਦ ਨਲਾਵਾਂ, ਕਦ ਕੇਸਾਂ ਵਿਚ ਕੰਘਾ ਫੇਰਾਂ, ਕਦ ਪੱਗ ਬੰਨਾ। ਕਹਿੰਦੀ ਮੈਂ ਤਮੇ ਨਵੇੜਤਾ। ਮੈਂ ਕਿਹਾ ਬਹੁਤ ਅਕਲ ਵਾਲੀ ਬੀਬੀ, ਆਪਣਾ ਵੀ ਨਵੇੜ ਲੈ, ਕੋਈ ਸਤਨਾਮ, ਤੈਨੂੰ ਵੀ ਸ਼ੈਂਪੂ ਲੈਣਾ ਹੋਊ ਪੈਂਟ ਦਾ, ਤੂੰ ਵੀ ਕੋਈ ਕੇਸ ਲਿਖਾਰ ਲਿਆਉਂਦੀ ਹੋਊਗੀ, ਨਵੇੜ ਆਪਣਾ ਵੀ ਨਾਲੇ, ਦੋਵੇਂ ਮਾਂ ਪੁੱਤ ਇੱਕ ਜੇ ਹੋ, ਕਿੱਧਰ ਨੂੰ ਤੁਰੇ ਫਿਰਦੇ? ਸ਼ਾਮ ਲੈਣ ਬੱਚਿਆਂ ਨੂੰ ਬੜੀ ਮਹਿੰਗੀ ਸਿੱਖੀ ਮਿਲੀ ਹੈ, ਖੋਪੜੀਆਂ ਤਰ੍ਹਾਂ ਤਰ੍ਹਾਂ ਕੇ ਮਨ ਮਨ ਕਟਾ ਕਟਾ ਕੇ ਕੇਸ ਮਿਲੇ ਨੇ। ਬੀਬੀਆਂ ਬੱਚਿਆਂ ਨੂੰ ਸਾਂਭੋ, ਤੇ ਤੁਹਾਨੂੰ ਇੱਕ ਬੇਨਤੀ ਹੈ, ਤੁਸੀਂ ਧਰਮ ਪ੍ਰਚਾਰ ਨੂੰ ਸਾਂਭੋ। ਸਭ ਤੋਂ ਵੱਧ ਖਰਚ, ਸਭ ਤੋਂ ਵੱਧ ਧਿਆਨ ਸਿੱਖੀ ਦੇ ਪ੍ਰਚਾਰ ਵੱਲ ਕਰ ਦੋ। ਇਹ ਸੰਤਾਂ ਤੋਂ ਨਹੀਂ ਆਉਣਾ, ਇਹ ਕਮੇਟੀਆਂ ਤੋਂ ਨਹੀਂ ਆਉਣਾ। ਮੈਂ ਤਾਂ ਹੁਣ ਗੱਬੇ ਫਸਿਆ ਵਾ, ਤੁਸੀਂ ਸੰਤ ਕਹਿੰਦੇ, ਉਧਰ ਕਮੇਟੀ ਦਾ ਮੈਂਬਰ ਹੈ, ਐਜੀਪੀਸੀ ਦਾ ਧਰਮ ਪ੍ਰਚਾਰ ਦਾ ਵੀ 10 ਮੈਂਬਰ ਨਹੀਂ। ਸਾਡੇ ਵੱਸ ਦੀ ਗੱਲ ਕਿਉਂ ਨਹੀਂ ਵੱਸ ਦੀ ਗੱਲ? ਇਸ ਕਮੈਂਟਰੀ ਵਿਚ ਤੁਸੀਂ 6 ਜੀ ਰਹਿੰਦੇ ਹੋ ਇੱਕ ਫੈਮਿਲੀ ਦੇ, ਗੁਰਮੁਖੋ 6 ਹੀ ਕਮਾਈ ਕਰੋਗੇ ਨਾ, ਘਰ ਦਾ ਭਲਾ ਸੋਚੋਗੇ ਤਾਂ ਕੰਮ ਚੱਲਣਾ। 5 ਭਲਾ ਸੋਚੋ, ਵਿਗਾੜਨ ਵਾਲਾ ਇੱਕੋ ਬਥੇਰਾ ਸੌਦਾ ਫੇਰ ਦੂਗਾ, ਕੋ ਸਤਨਾਮ, ਉਹ ਤਾਂ ਸਾਰੇ ਹੀ ਕਮਰ ਕਰਾ ਲਾਓ। ਤੁਸੀਂ ਕੱਲੇ ਕੱਲੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ, ਘਰ ਘਰ ਕੱਲਾ ਕੱਲਾ ਸਿੱਖ। ਇਹ ਬਿਆਸ ਵਾਲੇ ਤਾਂ ਹੀ ਵਧੇ ਹੈ, 5 ਮਿੰਟ ਰਹਿੰਦੇ ਸਿਰਫ ਮੇਰੇ, ਤਾਂ ਵਧੇ ਬਿਆਸ ਵਾਲੇ, ਅਸਮਾਨ ਤੋਂ ਨਹੀਂ ਗਰੇ। ਮੈਂ ਇਹਦੇ ਨਾਲ ਵੀ ਐਗਰੀਨ ਕਰਦਾ ਕਿ ਸਰਕਾਰ ਨੇ ਪੈਦਾ ਕੀਤੇ, ਸਰਕਾਰਾਂ ਤਾਂ ਸਾਡੀਆਂ ਪੰਜਾਬ ਚ ਆਲੀਆਂ, ਕਿੰਨੇ ਕਿਸੇ ਕੋ ਬਣਾ ਲਏ ਅਸੀਂ ਨਾ। ਇਹਨਾਂ ਵਿਚ ਇੱਕ ਟੈਕਨੀਕ ਹੈ, ਉਹ ਵੀ ਤੁਸੀਂ ਲੈ ਲਓ। ਤੁਹਾਡੇ ਇਲਾਕੇ ਚ ਕਮੈਂਟਰੀ ਚ ਇੱਕ ਬਣ ਜਾਵੇ ਨਾ ਬਿਆਸ ਵਾਲਿਆਂ ਦਾ ਚੇਲਾ, ਉਹ ਰੱਜ ਕੇ ਰੋਟੀ ਨਹੀਂ ਖਾਂਦਾ ਜਦ ਤੱਕ 10 ਨਾ ਬਣਾ ਲਵੇ। ਮਿੰਨਤਾਂ ਕਰੂਗਾ ਘਰਾਂ ਚ ਜਾ ਕੇ, ਪੰਜਾਬ ਚ ਕਹਿੰਦੇ ਕਿਰਾਇਆ ਤੇਰਾ ਮੈਂ ਦਿੰਦਾ, ਆ ਬਿਆਸਾਂ ਨੂੰ ਚੱਲੀਏ, ਗਰੀਬਾਂ ਦਾ ਕਿਰਾਇਆ ਕੋਲੋਂ, ਗਰੀਬਾਂ ਦੀਆਂ ਲੜਕੀਆਂ ਦੇ ਵਿਆਹ ਹਸਪਤਾਲ ਫਰੀ ਚੱਲਦਾ ਬਿਆਸਾਂ ਵੇਖ ਲਓ, ਬਿਮਾਰਾਂ ਦੇ ਇਲਾਜ ਫਰੀ, ਤੈਨੂੰ ਕਿਰਾਇਆ ਮੈਂ ਰਹਿੰਦਾ, ਮੇਰੇ ਗੁਰੂ ਕੋਲ ਚੱਲ। ਗਾਹਾਂ ਹੋਰ ਸੁਣ ਲਓ, ਜੇ ਬਹੁਤਾ ਗਰੀਬ ਹੋਵੇ ਨਾ ਕੋਈ, ਉਹਨੂੰ ਕਹਿਣਗੇ ਤੈਨੂੰ ਦਿਹਾੜੀ ਵੀ ਮੈਂ ਦਿੰਦਾ, ਮੇਰੇ ਗੁਰੂ ਕੋਲ ਚੱਲ। ਦਿਹਾੜੀ ਆਪਣੇ ਕੋਲੋਂ ਲੇਬਰ ਨੂੰ ਬਿਆਸਾ ਲੈ ਕੇ ਜਾਣਗੇ। ਤੁਹਾਡਾ ਦੱਸਾਂ ਤੁਸੀਂ ਕੀ ਕਰਦੇ ਕਿ ਜਾਣਦੇ ਹੀ, ਤੁਹਾਡਾ ਕੰਮ ਇਹ ਹੈ, ਤੁਸੀਂ ਕਿਰਾਇਆ ਤਾਂ ਕਿਸੇ ਨੂੰ ਕੀ ਦੇਣਾ, ਦਿਹਾੜੀ ਤਾਂ ਕੀ ਦੇਣੀ ਹੈ, ਤੁਹਾਡਾ ਗੁਆਂਢੀ ਕਿਤੇ ਗੁਰਦੁਆਰੇ ਆਉਣ ਲੱਗ ਜਾਵੇ ਨਾ ਤੜਕੇ ਉੱਠ ਕੇ, ਸੱਤਵੇਂ ਦਿਨ ਉਹਦਾ ਜਲੂਸ ਕੱਢ ਦੋਗੇ, ਸੱਤਵੇਂ ਦਿਨ ਗੱਲਾਂ ਕਰੋਗੇ। ਇਹ ਜਿਹੜਾ ਤੜਕੇ ਹੀ ਫਿਰਦਾ ਕੁਛ ਕਰੂਗਾ,

ਦਾ ਕਦਾ ਜਿੰਨਾ ਸ਼੍ਰੋਮਣੀ ਕਮੇਟੀ ਦਾ ਪੈਸਾ ਮੈਂ ਤੁਹਾਨੂੰ ਦੱਸ ਦਿੰਦਾ ਵਿੱਚੋਂ ਗੱਲ ਦੱਸੀ ਕਿ ਨਹੀਂ ਆਉਂਦੀ ਹੈ। ਉਹ 7.5 ਬੰਦਿਆਂ ਦੇ ਹੱਥ ਹੈ ਜਿੱਥੇ ਵੀ ਕਰੋੜਾਂ ਅਰਬਾਂ ਰੁਪਈਆ ਖਰਚਣਾ, ਮੈਂ ਉਹਦਾ ਵੀ ਮੈਂਬਰ ਹਾਂ ਹਾਈ ਕਮਾਂਡ ਦਾ, ਸਾਰਾ ਦਸਤਾਂ ਨਾਲ ਜਾਂਦੇ। ਤੁਹਾਨੂੰ ਤਾਂ ਨਹੀਂ ਦੱਸੀਦਾ ਫਿਰ ਤੁਸੀਂ ਚਿੱਠੀਆਂ ਪਾਉਣ ਲੱਗ ਜਾਂਦੇ ਹੋ, ਸਾਡੇ ਗੁਰਦੁਆਰੇ ਨੂੰ ਇੰਨਾ ਦੇ ਦਿਓ। ਸਾਡੀ ਵੀ ਇਹੀ ਪਹੁੰਚ ਹੈ ਕਿ ਕਲੈਕਸ਼ਨ ਕਿਵੇਂ ਹੋਵੇ, ਗੋਲਕ ਕਿਵੇਂ ਭਰੇ, ਸਾਡੀ ਵੀ ਪਹੁੰਚ ਹੈ। ਪਰ ਇੱਥੇ ਵੀ ਇਹਨਾਂ ਦੀ ਵੀ ਹੋਊਗੀ, ਚਾਹੀਦਾ ਪੈਸੇ ਬਿਨਾਂ ਕਦੇ ਕੰਮ ਚੱਲਦਾ। ਨਾਲੇ ਮੈਂ ਤਾਂ ਤੁਹਾਨੂੰ ਹੋਰ ਵੀ ਕਹਿੰਦਾ ਵੀ ਜਿਹੜੇ ਕਮੇਟੀ ਵਾਲੇ ਹੁੰਦੇ ਨੇ, ਪ੍ਰਧਾਨ ਸੈਕਟਰੀ, ਇਹ ਹੁੰਦੇ ਆ ਇੰਜਣ, ਟ੍ਰੇਨ ਦੇ ਇੰਜਣ ਨਹੀਂ ਦੇਖੇ ਤੁਸੀਂ? ਸੰਗਤ ਹੁੰਦੀ ਹੈ ਡੱਬੇ, ਸੰਗਤ ਡੱਬੇ ਹੈ, ਇੰਜਣ ਖਰਚ ਕਰਦਾ ਹੁੰਦਾ, ਤੇਲ, ਡੀਜ਼ਲ, ਇਲੈਕਟ੍ਰਿਸਿਟੀ, ਕੋਲੇ, ਜਿਹੜਾ ਮਾਲ ਹੁੰਦਾ ਉਹ ਤਾਂ ਡੱਬਿਆਂ ਚ ਹੁੰਦਾ ਹੈ। ਅੱਜ ਖੁਸ਼ਾ ਖਿੱਚਣ ਖਿੱਚਣ ਦਾ, ਇਹ ਜਿਹੜਾ ਮਾਲ ਤੁਸੀਂ ਪੌੜ ਦੇਣੇ ਉਹ ਤਾਂ ਤੁਹਾਡੇ ਡੱਬਿਆਂ ਚੋਂ ਨਿਕਲਣੇ, ਬਟੂਆਂ ਚੋਂ। ਇਹ ਤਾਂ ਖਰਚਣ ਨਾਲ ਹੀ ਹੈ, ਕੋਲੇ ਫੂਕ ਦੇਣਗੇ, ਤੇਲ ਫੂਕ ਦੇ, ਗੈਸ ਫੂਕ ਦੇਣਗੇ, ਇਹ ਦੋਹਾਂ ਦਾ। ਪਰ ਦੋਹਾਂ ਦਾ ਮੇਲ ਐਸਾ, ਜੇ ਡੱਬੇ ਨੂੰ ਅੰਜਣ ਨਾ ਮਿਲੇ ਰਸਤੇ ਚ ਖੜਾ ਰਹਿ ਜੂ, ਮਾਲ ਵਿੱਚੇ ਖਰਾਬ ਹੋ ਜੂ। ਇਹ ਦੋਹਾਂ ਦਾ ਮੇਲ ਹੈ, ਸਮਤੀ ਦਾ ਦਿਆ ਕਰੋ। ਪਰ ਕਮੇਟੀ ਨੂੰ ਇੱਕ ਚੀਜ਼ ਚਾਹੀਦੀ ਹੈ, ਇਹੀ ਨਾ ਦੇਖਣ ਪੌੜ ਕਿੰਨੇ ਕੱਟੇ ਹੋ ਗਏ, ਪੌੜ ਕਿੰਨੇ ਜੋੜੇ, ਕਮਰੇ ਕਿੰਨੇ ਬਣਾ ਤੇ, ਵਾਸ਼ਰੂਮ ਕਿੰਨੇ ਬਣਾ ਤੇ, ਕਾਰਪੇਟ ਕਿੰਨੇ ਵਿਛਾ ਤੇ। ਕਮੇਟੀ ਵਾਲੇ ਸਾਲ ਬਾਅਦ ਇਹ ਦੇਖਣ ਗੁਰੂ ਨਾਲ ਕਿੰਨੇ ਜੋੜ, ਅਸੀਂ ਗੁਰੂ ਵਾਲੇ ਕਿੰਨੇ ਬਣਾ। ਬਸ ਇੱਥੇ ਆ ਜਾਈਏ ਜੇ ਅਸੀਂ, ਫਿਰ ਆਨੰਦੇ ਆਨੰਦ ਹੈ। ਅੰਮ੍ਰਿਤ ਪ੍ਰਚਾਰ ਵੀ ਹੁੰਦਾ, ਪਿੱਛੇ ਵੀ ਹੋਣਾ ਸੀ, ਦਾਸ ਤੋਂ ਆ ਨਹੀਂ ਹੋਇਆ। ਕੱਲਾ ਕੱਲਾ ਮੇਰੀ ਭੈਣ ਧੀ ਬੀਬੀ, ਕੱਲੀ ਕੱਲੀ ਵੀਰ ਬਜ਼ੁਰਗ, ਕੱਲਾ ਕੱਲਾ ਉਦਮ ਕਰੋ, ਜਿੰਨਾ ਯੋਗਦਾਨ ਪਾ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦਾ। ਬਸ ਬੇਨਤੀ, ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਰਹੇ, ਤੁਹਾਨੂੰ ਮਾਰਨ ਵਾਲਾ ਕੋਈ ਨਹੀਂ, ਜੇ ਤੋਂ ਟੁੱਟ ਗਏ ਤੇ ਤੁਹਾਨੂੰ ਰੱਖਣ ਵਾਲਾ ਕੋਈ। ਬਸ ਹੁਣ ਜਿੰਨੀ ਕੋਸ਼ਿਸ਼ ਹੋ ਰਹੀ ਹੈ, ਆ ਦਿੱਲੀ ਤੋਂ ਤੁਸੀਂ ਏਅਰਪੋਰਟ ਉਤਰ ਕੇ ਜਾਂਦੇ ਨੀ, ਹੁਸ਼ਿਆਰਪੁਰ ਨੂੰ, ਜਲੰਧਰ ਨੂੰ, ਨਵੇਂ ਸ਼ਹਿਰ ਨੂੰ, ਕਪੂਰਥਲੇ ਨੂੰ, ਹਾਈਵੇ ਤੇ ਇਹ ਕੰਮ ਬਣ ਗਿਆ ਪੰਜਾਬ ਚ ਕਿ ਬੱਸ ਸਟੈਂਡ ਤਾਂ ਆਉਂਦਾ 10 ਕਿਲੋਮੀਟਰ ਬਾਅਦ, ਭਗਵਾਨ ਸਟੈਂਡ ਆਉਂਦਾ 2 ਕਿਲੋਮੀਟਰ ਬਾਅਦ। ਹਾਈਵੇ ਤੇ ਇੰਨੇ ਚਾਹ ਦੇ ਢਾਬੇ ਨੀ ਜਿੰਨੇ ਬ੍ਰਹਮ ਗਿਆਨੀ ਬੈਠੇ ਹੈ, ਜਿੰਨੇ ਭਗਵਾਨ ਬੈਠੇ। ਇਹ ਕਿਉਂ ਬਣੇ ਆ ਡੇਰੇ? ਇਹ ਕਿਉਂ ਸਤਸੰਗ ਭਵਨ ਬਣੇ ਹੈ? ਇਹ ਸਤਸੰਗ ਭਵਨ ਨੀ, ਇਹ ਸਿੱਖ ਦੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿਚਾਲੇ ਬੈਰੀਅਰ ਲੱਗੇ ਨੇ, ਕੱਲਾ ਵਖਰੀਆਂ ਕੀਤੀਆਂ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਤੱਕ ਨਾ ਪੁੱਜ ਜਾਵੇ। ਹੋਰ ਮਤਲਬ ਹੈ ਕੋਈ ਨੀ ਇਹਨਾਂ ਦਾ, ਇੱਥੇ ਵੀ ਬਣੇ ਹੋਏ, ਮੈਂ ਤੇ ਨਾਂ ਨਾ ਲਵਾਓ ਉਹਨਾਂ ਦਾ, ਗੁਰੂ ਕੋਲ ਨਾ ਦੇ ਧਾਰੀਆਂ ਕੋਲ ਪੁੱਜਣ। ਇਹ ਬੈਰੀਅਰ ਨੇ ਕੰਡੇ ਵਾਲੀਆਂ ਤਾਰਾਂ, ਜਿਹਨਾਂ ਦਾ ਨਾਂ ਸਤਸੰਗ ਰੱਖੇ ਹੈ, ਕਿ ਗੁਰੂ ਕੋਲ ਜਾਣ ਤੋਂ ਸਿੱਖ ਨੂੰ ਰੋਕ ਦੋ। ਕਿਉਂ? ਇਹ ਦਰਖਤ ਖੜੇ ਨੇ ਬਾਹਰ, ਦਰਖਤ ਦਾ ਪੱਤਾ ਤੋੜੋ, ਪੱਤਾ ਸੁੱਕੂ, ਟਾਹਣੀ ਤੋੜੋ, ਟਾਹਣੀ ਸੁੱਕ ਜੂ, ਟਾਹਣਾ ਵੱਢ ਦੋ, ਟਾਹਣਾ ਸੁੱਕ ਜੂ, ਪਰ ਜੇ ਉਹਦੀ ਜੜ ਵੱਢ ਦੋ ਫਿਰ ਸਭ ਕੁਛ ਆਪੇ ਸੁੱਕ ਜੂ। ਇਹ ਹੈ ਸਾਜਿਸ਼ ਹੁਣ ਅੱਜ ਦੇ ਜ਼ਮਾਨੇ ਦੀ। ਆਰ ਐਸ ਲੈ ਲਓ, ਗੌਰਮੈਂਟ ਲੈ ਲਓ, ਕਿ ਸਿੱਖਾਂ ਨੂੰ ਉੱਪਰੋਂ ਪੱਤੇ ਨਾ ਤੋੜੋ, ਛਾਂਗੋ ਨਾ ਇਹਨਾਂ ਨੂੰ, ਵੱਢੋ ਨਾ ਇਹਨਾਂ ਦੀ ਜੜ ਵੱਢ ਦੋ, ਸਭ ਕੁਝ ਆਪੇ ਸੁੱਕ ਜੂ। ਤੁਹਾਡੀ ਜੜ ਹੈ ਗੁਰੂ ਗ੍ਰੰਥ ਸਾਹਿਬ, ਗੁਰਬਾਣੀ, ਤੁਹਾਨੂੰ ਉਹ ਤੋਂ ਦੂਰ ਕੀਤਾ ਜਾ ਰਿਹਾ। ਜੇ ਬਾਣੀ ਤੋਂ ਤੁਸੀਂ ਦੂਰ ਹੋ ਗਏ, ਬਸ ਜੜ ਤੋਂ ਟੁੱਟਿਆ ਦਰਖਤ ਕਦੇ ਸੁੱਕ ਹਰਾ ਨਹੀਂ ਹੁੰਦਾ। ਹਾਂ, ਟਾਹਣੀਆਂ ਸੁੱਕ ਜਾਣ ਬਰਫ਼ ਨਾਲ, ਲੋਹ ਨਾਲ, ਉਹ ਮੁੜ ਕੇ ਹਰੀਆਂ ਹੋ ਜਾਂਦੀਆਂ। ਸੋ ਬਚਣਾ ਇਹਨਾਂ ਤੋਂ, ਮਨਮਤੀਆਂ ਤੋਂ, ਗੁਰਬਾਣੀ ਤੇ ਬਾਣੇ ਦੇ ਭਾਈ ਧਾਰਨੀ ਬਣੋ। ਇਹ ਬੇਨਤੀਆਂ ਤੁਹਾਡੇ ਜ਼ਰੂਰੀ ਸਮਝ ਕੇ, ਕਿਉਂਕਿ ਖਤਰਾ ਬਹੁਤ, ਹੁਕਮ ਐਲਾਨ ਕਰ ਦਿੱਤਾ ਤਲਵਾਰ ਫੜ ਕੇ ਆਰ ਐਸ ਐਸ ਵਾਲਿਆਂ ਨੇ, ਕਿ ਹਿੰਦੁਸਤਾਨ ਵਿਚ ਕੇਵਲ ਹਿੰਦੂ ਰਹੂਗਾ। ਖ਼ਬਰਾਂ ਤੁਸੀਂ ਦੇਖੀਆਂ ਟੀਵੀ ਵਿਚ, ਇਹ ਤੋਂ ਵੱਡਾ ਤੁਸੀਂ ਹੋਰ ਕੁਝ ਸੁਣਨਾ ਚਾਹੁੰਦੇ ਹੋ? ਕਿ ਹਿੰਦੁਸਤਾਨ ਵਿਚ ਜਿਹੜਾ ਤਾਂ ਕੇਵਲ ਹਿੰਦੂ ਰਹੂ। ਪਰ ਸਾਨੂੰ ਉਹ ਭਾਈ ਕਹਿੰਦੇ ਜਿਨ੍ਹਾਂ ਦੇ ਹਿੰਦੂ ਨਾਂ ਨੂੰ ਸਾਡੇ ਗੁਰੂ ਨੇ ਸੀਸ ਦੇ ਕੇ ਬਚਾਇਆ ਹੈ। ਅੱਜ ਕੇ ਆਖੋ ਸਰ, ਤਿਲਕ ਜੰਨੂ ਰਾਖਾ ਪ੍ਰਭਤਾਂ ਕਾ, ਤਿੰਨੋਂ ਬੜੋ ਕਲੂ ਮੈਂ, ਉਹੀ ਸਾਡੇ ਉੱਤੇ ਡਾਂਗਾ ਚੱਕਦੇ ਨੇ। ਇਹ ਤਿਲਕਰ ਜੰਜੂ ਇੱਥੇ ਦਿਖਣਾ ਨਹੀਂ ਸੀ ਜੇ ਨੌਵੇਂ ਪਾਤਸ਼ਾਹ ਸ਼ਹੀਦੀ ਨਾ ਦਿੰਦੇ, ਜੇ ਵਾਜਾਂ ਵਾਲੇ ਅੰਮ੍ਰਿਤ ਨਾ ਛਕਾਉਂਦੇ, ਕਿੱਥੇ ਇੱਥੇ ਰਾਜ ਹੁੰਦਾ ਇਹਨਾਂ ਦਾ? ਅਸੀਂ ਕਿਰਤ ਕਣ ਬਣ ਗਏ, ਪਰ ਤੁਸੀਂ ਸੁਚੇਤ ਹੋ, ਬਹੁਤ ਧੰਨਵਾਦ ਤੁਹਾਡਾ। ਤੇ ਉਹਨਾਂ ਦਾ ਮੈਂ ਉਚੇਚਾ ਧੰਨਵਾਦ ਕਰਦਾ, ਕੋਈ 9-10 ਫੈਮਲੀਆਂ ਹਨ
ਜਿਨ੍ਹਾਂ ਨੇ

0: ਵੀਹ ਬੱਚੀਆਂ ਨੂੰ ਸਪੋਂਸਰ ਕੀਤਾ, ਇੱਕ ਇੱਕ ਵਿਆਹ ਵਾਸਤੇ ਇੱਕ ਬੱਚੇ ਨੂੰ ਵੀ ਸਪੋਂਸਰ ਕੀਤਾ ਵਿਦਿਆ ਵਾਸਤੇ। ਇਹ ਇੱਕ ਸਾਧਨ ਹੈ ਹੁਣ ਸਿੱਖੀ ਵੱਲ ਲੋਕਾਂ ਨੂੰ ਲਿਆਉਣ ਦਾ। ਗਰੀਬਾਂ ਦੀ ਬਾਂਹ ਫੜੋ, ਮਜ਼ਲੂਮਾਂ ਦੀ ਬਾਂਹ ਫੜੋ, ਉਹਨਾਂ ਦੇ ਬੱਚੇ ਅਡੋਪਟ ਕਰੋ। ਤੁਸੀਂ ਵੀ ਆਪਣੇ ਆਪਣੇ ਪਿੰਡ ਵਿੱਚ ਜਿੱਥੋਂ ਦੇ ਬੈਠੇ ਹੋ ਇੱਕ ਇੱਕ ਬੱਚਾ ਅਡੋਪਟ ਕਰ ਲਓ। ਤੁਹਾਡੇ ਵਾਸਤੇ ਮਾਈਨਰ ਹੈ, ਉਸ ਬੱਚੇ ਨੂੰ ਸ਼ਰਤ ਰੱਖ ਦਿਓ ਕਿ ਤੇਰੀ ਪੜ੍ਹਾਈ ਅਸੀਂ ਕਰਾਵਾਂਗੇ, ਤੂੰ ਅੰਮ੍ਰਿਤ ਛਕ ਤੇ ਗੁਰਸਿੱਖ ਬਣ। ਦੇਖੋ ਇੱਕੋ ਇੱਕ ਤਰੀਕਾ ਰਹਿ ਗਿਆ। ਦੋ ਤਿੰਨ ਬੱਚੇ ਤੁਹਾਡੇ ਖਾਤਰ ਕੀ ਔਖੇ ਨੇ? £400 ਇੱਕ ਸਾਲ ਦੀ ਬੱਚੇ ਦੀ ਪੜ੍ਹਾਈ ਦਾ ਖਰਚਾ ਕੀ ਔਖਾ ਤੁਹਾਨੂੰ? 600 ਇੱਕ ਬੱਚੇ ਦੀ ਵਿਆਹ ਦਾ। ਇੱਕ ਬੱਚੀ ਨੂੰ ਤੁਸੀਂ ਗਰੀਬ ਦੀ ਨੂੰ ਵਿਆਹੋਗੇ, ਦੋ ਪਰਿਵਾਰ ਗੁਰਸਿੱਖੀ ਨਾਲ ਜੁੜ ਜਾਣਗੇ। ਦੇਖੋ ਕਿੱਥੇ ਤੱਕ ਸਿੱਖੀ ਦੇ, ਇਹੀ ਹੁਣ ਰਾਹ ਰਹਿ ਗਿਆ ਇੱਕ। ਇਹੀ ਤੁਹਾਡੇ ਈਸਾਈ ਵਰਤ ਰਹੇ ਨੇ, ਇਹੀ ਬੋਧੀ, ਇਹੀ ਜੈਨੀ, ਇਹੀ ਸਾਰੇ ਵਰਤ ਰਹੇ ਨੇ। ਸੋ ਤੁਹਾਡਾ ਬਹੁਤ ਧੰਨਵਾਦ ਜਿਨ੍ਹਾਂ ਨੇ ਮਾਇਆ ਬਖਸ਼ੀ ਹੈ। ਹੋਰ ਵੀ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ 20-22 ਬੱਚੀਆਂ ਦੀ ਲਿਸਟ ਹੈ, ਅਜੇ 10 ਬੱਚੀਆਂ ਦੇ ਨਾਂ ਤੁਹਾਡੇ ਵੱਲੋਂ ਆਏ ਨੇ। ਅੱਜ ਦਾ ਦਿਨ ਦਾਸ ਤੁਹਾਡੇ ਕੋਲ ਇੱਥੇ ਹੈ, ਬਾਅਦ ਵਿੱਚ ਮਿਲ ਸਕਦੇ ਹੋ। ਉਦਮ ਕਰੋ ਹੋਰ ਵੀ ਪ੍ਰੇਮੀ ਉਹਨਾਂ ਗਰੀਬ ਬੱਚੀਆਂ ਵਾਸਤੇ ਜਿਨ੍ਹਾਂ ਨੇ ਸਪੋਂਸਰ ਕਰਨਾ ਹੋਵੇ, ਦਾਸ ਕੋਲ ਫਾਰਮ ਲੈ ਸਕਦੇ ਹੋ। ਬਹੁਤ ਧੰਨਵਾਦ ਸਾਰਿਆਂ ਦਾ, ਕਮੇਟੀ ਵਾਲਿਆਂ ਦਾ, ਪ੍ਰਬੰਧਾਂ ਦਾ। ਸਭ ਤੋਂ ਵੱਧ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਮਿਹਰ ਦਾ ਸਦਕਾ ਇਹ ਦੇਸਾਂ ਪ੍ਰਦੇਸਾਂ ਵਿੱਚ ਗੁਰੂ ਗ੍ਰੰਥ ਪੰਥ ਦੇ ਝੰਡੇ ਝੂਲ ਰਹੇ ਨੇ, ਲੰਗਰ ਚੱਲ ਰਹੇ ਨੇ, ਖੰਡ ਪਾਠ ਹੋ ਰਹੇ ਨੇ, ਜਿਨ੍ਹਾਂ ਨੇ ਟੇਪਾਂ ਲੈਣੀਆਂ ਹੁਣ ਚੌਪਈ ਸਾਹਿਬ ਜੀ ਅਰਥਾਂ ਸਮੇਤ, ਟੈਕਸਲਾ ਕੰਪਨੀ ਨੇ ਕਰਾਈ ਹੈ ਚੌਪਈ ਸਾਹਿਬ ਦੇ ਅਰਥ, ਕਿਉਂਕਿ ਮੁਗਾਲਤਾ ਪਾਇਆ ਜਾ ਰਿਹਾ ਸੀ। ਉਹ ਤੁਸੀਂ ਹੇਠੋ ਜੀ ਸਿੰਘ ਢਿੱਲੋਂ ਬੈਠਾ ਹੱਥ ਬੰਨੀ ਲੇਟ ਆਇਆ ਇਹਦੀ ਡਿਊਟੀ ਸੀ ਟੇਪਾਂ ਦੇਣ ਦੀ, ਹੁਣ ਇਹ ਹੇਠ ਕਰੂਗਾ। ਉੱਥੋਂ ਤੁਸੀਂ ਜਾਂਦੇ ਹੋਏ ਟੇਪਾਂ ਲੈ ਲਿਓ, ਫਿਰ ਤੁਹਾਤੋਂ ਭੁੱਲਾਂ ਤੋਂ ਖਿਮਾਂ ਤੇ ਬਹੁਤ ਮਨ ਕਰਕੇ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

سو سات پتیجے سنت سہائے صدا جگمائے صدا جگمائے

पत तेरी उधार कृपा निधान पत तेरी उधार।

تسبيح الهام.

Damn.

快

صدا صدا جائے قربان صدا واہ واہ واہ واہ واہ واہ I find my

निर्मल मन से जिसका सदैव विकार अभिमान निर्मल सदैव विकार।

शक्ति उधार कृपा निधान सदा सदा।

ਘਟ ਘਟ ਰਵ ਰਿਆ ਗੁਣਤਾ ਘਟ ਘਟ ਰਵ ਰਿਆ ਗੁਣਤਾ ਘਟ

चित्व हरदा नित नानक चित्व हरदा

Thank you.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਪੈ ਕਟਨ ਆ ਇੱਕ ਲੇਵਾ।

ਦਿਸੈ ਜਤ ਕਰਤਾ ਦਿਸੈ ਕਤ ਕਰਤਾ ਨਾਨਕ

ਸਤਿਗੁਰੇ ਪਰੇ ਖਾਵਾ ਗੁਰ ਸਤਿਗੁਰੇ।

आहे राहे कार चली आहे।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

कोई पलीता जो गुर है सोई पलीता सोई।

और अगर बोले राम सतन और अगर बोले सदा सदा प्रभु गुण निज गाइए

सोना जपन कोटी।

गुण गोविंद गावो सब हर जन राग रतन रसना आला राग रतन।

गुण गोविंद गाओ सब हर जन, गुण गोविंद सब हर जन

राज रतन

राम रसायन।

快快快快快快

Bye.

हर हर नाम

जैसा सतगुरु सुनी।

हर नामो मंत्र

तुरे पया संजो कर कृपा हर हर नाम दीनो।

Why should I?

ਕਹੈ ਨਾਨਕ ਜਿਸਨੂੰ ਆਪ ਤਠਾ ਦਿਨ ਅੰਮ੍ਰਿਤ ਗੁਰ ਤੇ ਪਾਇਆ। ਕਹੈ ਨਾਨਕ ਜਿਸਨੂੰ ਆਪ ਤਠਾ ਦਿਨ ਅੰਮ੍ਰਿਤ ਗੁਰ ਤੇ ਪਾਇਆ।

सतगुर है पूजा, सतगुर से भी अमर न दूजा, सतगुर से नाम रतन तन पाया।

ਕਮ ਮਰੇ ਅਪਹਗੇ ਨਾਨਕ ਦਿਨ ਕੀ ਫਿਰਗਤ ਹੋਵੇ ਜੇ ਗੁਰਮੁਖ ਰਹੇ ਸਰਨਾਈ ਹੈ। ਗੁਰਮੁਖ ਪ੍ਰੀਤ ਸਦਾ ਹੈ ਸਾਚੀ ਸਤਿਗੁਰ ਤੇ ਮੰਗੋ ਨਾਮ ਅਜਾਚੀ ਹੋ ਦਿਆਲ ਕਿਰਪਾ ਕਰ ਹਰ ਜੀਓ ਰੱਖ ਲੇਵੋ।

ਸਤਿਗੁਰ ਗਿਆਨ ਰਤਨ

हर चरणी मन लाई रे, हर चरणी मन लाई रे।

I'm

हर देती चित कहर दे हर देती चित कहर दे हर देती

हर खेती।

جب ہر ہر ہر من جپیے جب ہر ہر من جپیے جب ہر

हर हर हर मन जपिए, हर हर हर मन जपिए।

Why,

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੰਡਾਵਤ ਬੰਦਨਿਆਂ ਨੂੰ ਕਵਾਰ ਸਰਬ ਭਲਾਉ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਭਵਨ ਦਿਨ ਅਮੀਤ ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗਮੀਤ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਸਾਗ ਬਿਖੈ ਬਿਖਾਈ ਮਾਇਆ ਮੋਹ ਪਰਮ ਪੈ ਭੁੱਲੇ ਸੁਤ ਦਾ ਰਾਸਿਓਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇ ਮਿਲੰਤ ਜਮ ਤਰਾਸ ਮਿਠਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਸੋ ਕਹੋ ਟਲ ਗੁਰ ਸੇਵੀਐ ਅਹਿਮਸ

ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾਨੰਦ, ਸੁਣਿਆ ਮੁਖ ਸਾਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਇਹ ਸਤਸੰਤੋ ਗਿਆਨ, ਸੁਣਿਆ ਇਹ ਅੱਠ ਠਟਕਾ ਇਸ਼ਨਾਨ, ਸੁਣਿਆ ਪੜ ਪੜ ਪਾਵੇ ਮਾਨ, ਸੁਣਿਆ ਲਾਗੇ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਤਸੰਤ ਦੁੱਖ ਗਿਆਨ, ਸੁਣਿਆ ਅੱਠ ਠਟਕਾ ਇਸ਼ਨਾਨ, ਸੁਣਿਆ ਪੜ ਪੜ ਪਾਵੇ ਮਾਨ, ਸੁਣਿਆ ਲਾਗੇ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਏ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੇ ਰਾਹ, ਸੁਣਿਆ ਹਾਥ ਹੋਵੇ ਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਮੰਨੇ ਕੀ ਗਾਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤੋ ਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸ਼ੁੱਧ, ਮੰਨੈ ਮੂੰਹ ਚੋਟਾ ਨਾ ਖਾਏ, ਮੰਨੈ ਜਮ ਕੇ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤਸ਼ਾਹ ਪ੍ਰਗਟ ਜਾਏ, ਮੰਨੈ ਮਗ ਨਾ ਚੱਲੇ ਪੰਥ, ਮੰਨੈ ਧਰਮ ਸਿਧੀ ਸੰਬੰਧ, ਐਸਾ ਨਾਮ ਨਿਰੰਜਨ ਹੋਵੇ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੇ ਸਾਧਾਰ, ਮੰਨੈ ਤਰੇ ਤਾਰੀ ਗੁਰਸਿੱਖ, ਮੰਨੈ ਨਾਨਕ ਪਵਹਿ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਿੰਦਰ ਗਹਿਮਾਨ, ਪੰਚੇ ਸੋਹ ਦਰ ਰਾਜਾਨ, ਪੰਚਾਂ ਕਾ ਗੁਰੇਕ ਧਿਆਨ, ਜੇ ਕੋ ਕਹੇ ਕਰੈ ਵਿਚਾਰੂ, ਕਰਤੇ ਕਾ ਕਰਣੈ ਨਾਹੀ ਸਮਾਰੂ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਸਾ ਪ੍ਰਖਿਆ ਜਨ ਸੂਤ, ਜੇ ਕੋ ਬੁੱਝੈ ਹੋਵੈ ਸਜਿਆਰੂ, ਤਬਲੇ ਉੱਪਰ ਕੀਤਾ ਪਾਰੂ, ਧਰਤੀ ਹੋਰ ਪਰੈ ਹੋਰ ਹੋਰ, ਦੱਸੇ ਭਾਰ ਤਲੈ ਕਵਣ ਜੋਰ, ਜੇ ਜਾਤ ਰੰਗਾ ਕੇ ਨਾਵ, ਸਭ ਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲੇ ਰੂਪ, ਕੀਤੀ ਦਾਤ ਜਾਣੈ ਕੌਣ ਪੂਤ, ਕੀਤਾ ਪਸਾਉ ਇੱਕ ਗਵਾਉ, ਦਿਸਦੇ ਹੋਏ ਲੱਖ ਦਰੀਆਉ, ਕੁਦਰਤ ਕਵਣ ਕਹਾ ਵਿਚਾਰੂ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾਉ, ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਯੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਬਖਸਾਰ, ਅਸੰਖ ਮੋਨ ਲਿਵਲਾਈ ਤਾਰ, ਕੁਦਰਤ ਗਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾਉ, ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਯੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਬਖਸਾਰ, ਅਸੰਖ ਮੋਹਨ ਲਿਵਲਾਈ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੀ ਜੋਰ, ਅਸੰਖ ਗਲਵਟ ਹੱਤਿਆ ਕਮਾਹੀ, ਅਸੰਖ ਪਾਪੀ ਪਾਪ ਕਰ ਜਾਹੀ, ਅਸੰਖ ਕੂੜਿਆਰ ਕੂੜੇ ਫਰਾਹੀ, ਅਸੰਖ ਮਲੀਸ਼ ਮਲ ਪੱਖ ਖਾਹੀ, ਅਸੰਖ ਨਿੰਦਕ ਸਿਰ ਕਰੇ ਪਾਰੂ, ਨਾਨਕ ਨੀਚ ਕਹੇ ਵਿਚਾਰੂ, ਵਾਰਿਆ ਨਾ ਜਾਵਾਂ ਇੱਕ ਵਾਰ,

ਸਿਰ ਭਾਰ ਹੋਏ। ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਬਖਾਣ ਜਿਨੇ ਲਿਖੇ ਤਿਸ ਸਿਰ ਨਾਹੀ ਜਗ ਪੁਰਮਾਈ ਦਿਵਤ ਪਾਹੀ ਜੇਤਾ ਕੀਤਾ ਤੇਤਾ ਨਾਉ ਬਣਨਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਹ

ਜਾਣੇ ਸਾਚਾ ਸੋਏ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਰਗਾਵਾ ਰੰਗਾਵਾਰ। ਸੋ ਉਧਾਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ, ਕੀਤੇ ਵਾਵਣਹਾਰੇ। ਕੀਤੇ ਰਾਗ ਪਰੀ ਸੋ ਕਹੀ ਅਨ, ਕੀਤੇ ਗਾਵਣਹਾਰੇ। ਗਾਵਹਿ ਤੁਹਨ ਪਾਉਣ ਪਾਣੀ ਬਸੰਤਰ, ਗਾਵੈ ਰਾਜਾ ਧਰਮ ਦੁਆਰੀ। ਗਾਵਹਿ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਗਾਵਹਿ ਈਸ਼ਰ ਬਰਮਾ ਦੇਵੀ, ਸੋਹਨ ਸਦਾ ਸਵਾਰੀ। ਗਾਵਹਿ ਦਸਣ ਬੈਠੇ ਦੇਵਤਿਆਂ ਦਰ ਨਾਲੇ।

ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਵਿਖੇ ਕੀਤਾ ਆਪਣਾ ਜਿਵ ਦਿਸਦੀ ਵਡਿਆਈ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਸਪੈ ਛੰਦ ਤਬ ਪ੍ਰਸਾਦ ਚੱਕਰ ਜਿਹੇ ਨਰ ਬਰੰਗਾ ਤਿਆਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਦੇਖ ਪੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤਨ ਭਉ ਪ੍ਰਕਾਸ਼ ਮਿਥੋ ਜਿਹੇ ਜੈ ਕੋਟ ਇੰਦਰ ਇੰਦਰਾਣ ਸਾਹ ਸਹਾਣ ਗਣੇ ਜੈ ਤਿਤ ਪਵਨ ਮਹੀਪ ਸੁਰ ਨਾਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਾਬ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਨਕ ਸੁਮਤ ਉਭਜੰਗ ਪ੍ਰਯਾਤ ਸ਼ੰਭ ਨਮਸਤੰਗ ਅਕਾਲੇ ਨਮਸਤੰਗ ਕਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਭੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਈ ਨਮਸਤੰਗ ਅਜਾਏ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰ ਨਮਸਤੰਗ ਧਰਮੰ ਨਮਸਤੰਗ ਨਾਮੰ ਨਮਸਤੰਗ ਤਾਮੰ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੀ ਨਮਸਤੰਗ ਟਾਹੀ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਧਾਰੀ ਨਮਸਤੰਗ ਪਾਰੀ ਨਮਸਤੰਗ ਸੋਈ ਕਹਿ ਨਮਸਤੰਗ ਨਿਕਹਿ ਨਮਸਤੰਗ ਪੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਦਾਨੇ ਨਮਸਤੰਗ ਅਗਾਹੀ ਨਮਸਤੰਗ ਅਬਾਹੀ ਨਮਸਤੰਗ ਤਿਰਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਯੋਗੇ ਨਮਸਤੰਗ ਅਰੰਗੇ ਨਮਸਤੰਗ ਅਪੰਗੇ ਨਮਸਤੰਗ ਅਗੰਮੇ ਨਮਸਤਾਸਰੰਮੇ ਨਮਸਤੰਗ ਜਲਾਸਰੀ ਨਮਸਤੰਗ ਨਿਰਾਸਰੀ ਨਮਸਤੰਗ ਅਜਾਤੀ ਨਮਸਤੰਗ ਅਪਾਤੀ ਨਮਸਤੰਗ ਅਜਵੇ ਨਮਸਤਾਸ ਜਬੇ ਅਦੇਸੰਗ ਅਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਵਕਾਲੀ ਨਮੋ ਸਰਵਦਿਆਲੀ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੀ ਨਮੋ ਸਰਵਪਾਲੇ ਨਮਸਤਸਤ ਦੇਵੈ ਨਮਸਤੰਗ ਅਭੇਵੈ ਨਮਸਤੰਗ ਅਜਨਮੇ ਨਮਸਤੰਗ ਸੁਭਨਮੇ ਨਮੋ ਸਰਵਗਾਉਣੇ ਨਮੋ ਸਰਵਪਾਉਣੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲ ਕਾਲੀ ਨਮਸਤਸਤ ਦਿਆਲੇ ਨਮਸਤੰਗ ਅਭਰਣੇ ਨਮਸਤੰਗ ਅਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਵਤੰਦੇ ਨਮੋ ਵਸਤਾ ਬੰਦੇ ਨਮਸਤੰਗ ਨਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤਸਰਾਗੇ ਨਮਸਤੰਗ ਸੁਹਾਗੇ ਨਮੋ ਸਰਵਸੋਖੰ ਨਮੋ ਸਰਵਭੋਖੰ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਯੋਗ ਯੋਗੇ ਨਮੋ ਭੋਗ ਭੋਗੇ ਨਮੋ ਸਰਵਦਿਆਲੇ ਨਮੋ ਸਰਵਪਾਲੇ ਚਾਚਰੀ ਛੰਦ ਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖ ਹੈ ਪੇਖ ਹੈ ਨਾਮ ਹੈ ਕਾਮ ਹੈ ਅਦੇ ਹੈ ਪੇ ਹੈ ਜੀਤ ਹੈ ਪੀਤ ਹੈ ਦਰਮਾਨ ਹੈ ਨਿਧਾਨ ਹੈ ਤਰਵਰਗ ਹੈ ਸਰਗਾਏ ਅਨਿਲ ਹੈ ਅਨਾਦ ਹੈ ਅਜੇ ਹੈ ਜਾਦ ਹੈ ਜਨਮ ਹੈ ਵਰਣ ਹੈ ਭੂਤ ਹੈ ਪਰਣ ਹੈ ਅਗੰਜ ਹੈ ਪੰਜ ਹੈ ਚੂਜ ਹੈ ਚੰਜ ਹੈ ਅਮੀਕ ਹੈ ਰਵੀਕ ਹੈ ਤੰਦ ਹੈ ਬੰਦ ਹੈ ਨਿਰਬੂਜ ਹੈ ਸੂਝ ਹੈ ਅਕਾਲ ਹੈ ਜਾਲ ਹੈ ਅੱਲਾਹ ਹੈ ਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਗਮ

ਜੋ ਦਉ ਲੋਚਨ ਮੂੰਦ ਗਏ ਬੈਠੇ ਉਬਕ ਧਿਆਨ ਲਗਾਇਓ ਨਹਾਤ ਫਿਰਿਓਲੀਏ ਸਾਤ ਸਮੁੰਦਰਨ ਲੋਕ ਗਏ ਉਪਰ ਲੋਕ ਗਵਾਇਓ ਬਾਸ ਕੀ ਉਬ ਖਿਆਨ ਸੋ ਬੈਠ ਗਏ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੂੰ ਸੁਨ ਲਿਓ ਸਭ ਹੈ ਜਿਨ ਪ੍ਰੇਮ ਕੀਓ ਤਨੀ ਪ੍ਰਭ ਪਾਇਓ ਕਾਹੂ ਲੈ ਪਾਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਘਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸ਼ਾ ਮੈਂ ਕਾਹੂ ਪਛਾ ਕੋ ਸੀਸ ਨਵਾਇਓ ਕਉ ਬਤਾਨ ਕੋ ਪੂਜਤ ਹੈ ਪਾਸ ਕਉ ਮਿਰਤਾਨ ਕੋ ਪੂਜਨ ਤਾ

ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਿਆ ਕਰ ਤਾਰਾ ਪ੍ਰਜਾ ਦਰਦ ਸਭਦੀ ਅਪਾਰ ਜਬਿਆ ਕਰਖ ਕਰਤ ਹੋ ਕਬੋ ਤੁਮ ਮੈਂ ਮਿਲਤ ਦੇ ਦਰ ਸਭੋ ਜੇਤੇ ਬਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੂਝ ਵਿਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਬੇਦ ਹਰਿਆਲਮ।

ਦੁਸ਼ਟ ਦੋਖ ਤੇ ਲਿਹ ਬਚਾਈ। ਸਤਨਾਮ ਸ੍ਰੀ ਵਾਹਿਗੁਰੂ ਜੀ ਓ ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਿਆਈਆਂ, ਸਬਦੋ ਤਾਂ ਗਾਵੋ ਹਰੀ ਕੇ ਰਾਮਨ ਜਿ ਨੇ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਕਿਆ ਨਾ ਹੀ ਕਰਤੇ ਰਹੇ ਕਰਤਾ।

ਨਾ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਾ ਉਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਦੈ ਸੁਖ ਹੋਆ ਤਿਤ ਕਾਰੂ ਅਨਹਦ ਵਾਜੇ ਸਾਚੀ ਲਵੈ ਬਨ ਦੇ ਨਿਮਾਣੀ ਦੇ ਨਿਮਾਣੀ ਲਵੈ ਬਾਜੋ ਕਿਆ ਕਰੇ ਬੇਚਾਰੀਆ ਤੁਧ ਵਾਸ ਸਮਰੱਥ ਕੋਇ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਵੈ ਬਾਜੋ ਕਿਆ ਕਰੇ ਬੇਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਦੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਦੀ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੁਜਨ ਪਾਵੇ ਪਾਵੇ ਤਾਂ ਸੁਜਨ ਦੇ ਜਿਸਨੋਂ ਹੋਰ ਕਿਆ ਕਰੇ ਵਿਚਾਰਿਆ ਇੱਕ ਬਰਮ ਪੂਲੇ ਫਿਰੈ ਦੇ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ

ਦੁਆਰੇ ਪਾਈਐ ਦਾਨ ਮਨ ਦਾਨ ਸਭ ਸਾਉ ਗੁਰੂ ਕਾ ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਗੁਰੂ ਕੇ ਰਾਗ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਕਥਿਓ ਅਗਤ ਕਹਾਣੀ ਇਹ ਮਨ ਚੰਚਲਾ ਜਿਤ ਰਾਹੀ ਕਿਨੈ ਨਾ ਪਾਇਆ ਇਹ ਮਾਇਆ ਮੋਹਣੀ ਜਿਨੇ ਤੇ ਪਰਮ ਪੁਲਾਇਆ ਮਾਇਆ ਤਾਂ ਮੋਹਣੀ ਜਿਨੈ ਕੀਤੀ ਜਿਨ ਠਗੋਲੀ ਪਾਈਆ ਗੁਰਬਾਣ ਕੀਤਾ ਦਿਸੈ ਬਿਟੋ ਜਨਮੋ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਜਿਤ ਰਾਹੀ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਆ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਂ ਤਾਈਐ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੈ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗ ਮੈਂ ਗੋਚਰਾ ਤੇਰਾ ਅੰਤ ਨਾ ਪਾਇਆ।

ਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਸਰਣ ਜੀ ਜੰਤ ਸਭ ਤੁਧ ਪਾਏ ਇੱਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੋ ਆਪ ਤੁਠਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਘੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾ ਦ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਖੰਨੋ ਦੇਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿੰਨੀ ਆਪ ਤਰਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉ ਤੂੰ ਚਲਾਏ ਤਿਵ ਚੱਲਾਂ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੇਂ ਚੱਲਾਂ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਨ ਨਾਮ ਲਾ

ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ। ਇਹ ਤਿੰਨ ਕਹਿ ਮਨ ਵਸਿਆ, ਜਿਨ ਤੁਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਗਿਣੇ ਨਾ ਪਾਇਆ। ਕਹੇ ਨਾਨਕ ਸ਼ਬਦ ਸੁਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ ਸਬਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨ ਉਪਜਾਏ, ਵਣ ਸਹਿਜ ਸਸ ਨ ਜਾਏ। ਨ ਜਾਏ ਸਹਿ ਸਗਤ ਸੰਜਮ, ਰਹੇ ਕਰਮ ਕਮਾਏ। ਸਹਿ ਸਾ ਜੀਉ ਮਲੀਣ ਹੈ, ਗਤ ਸੰਜਮ ਤੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰਸ਼ ਰਹਾਉ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ, ਸਹਿ ਸਾਹਿਬ ਜਾਏ। ਜੀਉ ਮਾਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਦਾ ਮੈਲੇ। ਜਿਨੀ ਜਨਮ ਜੂ ਹੈ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ, ਫਿਰੇ ਜਿਉਂ ਬੇਤਾਲਿਆ। ਕਹੇ ਨਾਨਕ ਜਨ ਸਚ ਅਜਿਆ, ਕੂੜੇ ਲਾਗੇ ਜਿਨੀ ਜਨਮ ਜੂ ਹੈ ਹਾਰਿਆ। ਜੀਉ ਮੈਂ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ। ਸਤਿਗੁਰ ਦੀ ਕਰਨੀ ਕਮਾਣੀ, ਕੂੜ ਕਿਸੋ ਇਹ ਪਹੁੰਚੇ ਨਾਹੀਂ, ਮਨਸਾ ਸਚ ਸਮਾਣੀ। ਜਨਮ ਰਤਨ ਜਿਨ ਖਟਿਆ, ਭਲੇ ਸੇ ਬਣਜਾਰੇ। ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਹੋਈ। ਜੀਉ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਈ, ਅੰਤਰਾਤਮਾ ਸੰਭਾਲੇ। ਆਪ ਛੱਡ ਸਦਾ ਰਹੇ ਪਰਣੇ, ਗੁਰ ਬਿਨਾਂ ਵਰਨਾ ਜਾਣੇ ਕੋਈ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਦਾ ਕੋਈ, ਪੁੱਛੋ ਭਵਿੱਖੀਆਂ ਜਾਈ। ਅਨੇਕ ਜੂਨੀ ਪਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸਭ ਸੁਣਾਏ। ਕਹੇ ਨਾਨਕ ਵਿਚਾਰ ਦੇਖੋ,

ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਜੋਂ, ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ।

ਜਸਨਾਂ ਦੇ ਬੁਝਾਏ। ਕਹੇ ਨਾਨਕ ਸ਼ਬਦ ਧਨ ਹੈ ਹੀ ਰਾਜਤ ਜੜਾਓ, ਸਿਵ ਸਕਦਾ ਬੋਬਾਏ, ਕਹੇ ਕਰਦਾ ਪੇ ਹੁਕੁਮਰਤਾਏ, ਹੁਕੁਮਰਤਾਏ ਆਪ ਵੇਖੇ ਗੁਰਮੁਖ ਸਿਵ ਜਾਏ। ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਈ, ਗੁਰਮੁਖ ਜਸਨ ਆਪ ਕਰੇ ਸੋ ਹੋਵੇ, ਏਕ ਸਿਉ ਲਿਵਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਤੱਤੇ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ ਗੁਰੂ ਬਾਜੋਂ, ਤੱਤੇ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਬ੍ਰਹਮ ਸੁਤਾ ਸੁਤਿਆ ਰਹਿਣ ਬਿਆਣੀ। ਗੁਰ ਕਿਰਪਾ ਦੇਸੇ ਜਨ ਜਾਗੇ, ਜਿਨ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ, ਕਹੇ

ਜਾਇਆ ਜਾਂ ਤਿਸ ਪਾਉਣਾ ਤਾਂ ਜੰਮਿਆ ਪਰ ਬਾਹਰ ਭਲਾ ਪਾਇਆ ਲਿਵ ਛੁੱਟ ਕੇ ਲੱਗੀ ਤ੍ਰਿਸ਼ਨਾ ਮਾਇਆ ਮਰਮਰਤਾਇਆ ਇਹ ਮਾਜ ਤਰ ਵਿਸਰੈ ਮੋਗ ਜੈ ਪਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਬਿਲ ਲਾਈ ਐਸਾ ਸਤਿਗੁਰ ਜੇ ਮਿਲਾਏ ਤਿਸਨੋ ਸਰਸੋਂ ਪੀਏ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਬਸੇ ਮਨ ਆਈ ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਬਲੇ ਪਾਏ

ਖੱਟੇ ਦਿਹਾੜੀ ਇਹ ਧਨ ਤੇਰਾ ਮਿਲਿਆ ਜਿਨ੍ਹਾਂ ਲਿਆ ਬੇਪਾਣ ਕਹਿ ਨਾਨਕ ਹਰ ਰਾਸ ਮੇਰੀ ਮਨ ਹੂਆ ਬਣਿਆਰ ਇਹ ਰਸਨਾ ਤੂੰ ਅੰਦਰਸ ਰਾਹ ਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਉਰਤ ਕੇ ਤੈ ਜਿੱਧਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਦ੍ਰਿਸ਼ਨਾ ਲੱਗ ਆਏ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅੰਦਰਸ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰ ਆ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਦਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਦਾ ਤੂੰ ਜਗ ਮੈਂ ਆਇਆ

ਦਾ ਜਲ ਦਹੁਆ ਜਲ ਨਦਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋ ਦਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਜਾਉ ਭੈ ਪ੍ਰਭਾਗ ਮੁ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੁਖ ਦੁਖ ਨਾ ਵਿਆਪੇ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ

ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸ੍ਰੀ ਦਾ, ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਵ ਲਿਖਿਆ ਪਾਇਆ, ਕਹੇ ਨਾਨਕੇ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰ ਮੇਰੇ ਹੋ ਹਰ ਤੁਮ ਮੈਂ ਜੋ ਧਰੀ, ਹਰ ਬਿਨਾ ਵਰਨਾ ਦੇਖੋ ਕੋਈ, ਹਰ ਬਿਨਾ ਵਰਨਾ ਦੇਖੋ ਕੋਈ, ਨਦਰੀ ਹਰ ਨੇ ਹਾਲਿਆ, ਇਹ ਵੇਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹੈ, ਹਰ ਬਿਨਾ ਵਰਨਾ ਕੋਈ, ਕਹਿ ਨਾਨਕੇ ਨੇਤਰ ਅੰਧ ਸੇ, ਸਤਿਗੁਰ ਮਿਲੇ ਆਂਦਾ ਬਦਰਾਇ।

ਸਾਚਾ ਲਖ ਬਟਾਣੀ ਦਾ ਕੀ ਗਦ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਵਾਹ, ਸਾਚਾ ਸੁਣ ਨੈਣਾ ਪਠਾਏ। ਹਰ ਜੀਉ ਗੁਫਾਂਦਰ ਰੱਖ ਕਹੇ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨਾ ਦੁਆਰੀ, ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਪਾਵਨੀ, ਇੱਕ ਨੂੰ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਵ ਨਾਵ ਨਿਧ, ਤਿਸ ਦਾ ਅੰਤ ਨ ਜਾਈ ਪਾਇਆ, ਕਹੇ ਨਾਨਕ ਹਰ ਪਿਆਰੈ। ਜੀਉ ਗੁਫਾਂਦਰ ਰੱਖ ਕਹੇ, ਵਾਜਾ ਪਵਣ ਵਜਾਇਆ, ਇਹ ਸੱਚਾ ਸੁਹਿਲਾ ਸੱਚੈ ਕਰ ਗਾਵਹੁ, ਗਾਵੋ ਤਾਂ ਸੁਹਿਲਾ ਕਰ ਸੱਚੈ, ਜਿੱਥੇ ਸਦਾ ਸੱਚ ਧਿਆਵੇ, ਸੱਚੋ ਧਿਆਵੇ ਜਾਂ ਤੁਧ ਭਾਵੇ, ਗੁਰਮੁਖ ਜਨਮ ਜਾਵੇ।

0: ਸਾਡੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
5: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Asi bol rahe haan Gurdwara Western Singh Sabha Williams Lake BC Canada ton. ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3374। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3374। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

3992376। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: अश्वरी चरण सत सत पर संहार
1: दर्शन
0: सत सत पे संहार आप सत सत सत

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: ਭਾਈ ਸਾਹਿਬ ਕਹਿੰਦੇ ਨੇ ਕਿ ਜੇ ਕੋਈ ਸਿਮਲ ਰੁੱਖ ਦੀ ਤਰ੍ਹਾਂ ਅੱਤ ਦੇ ਉੱਚੇ ਵਿਚਾਰ ਵੀ ਰੱਖਦਾ ਹੋਵੇ, ਮੈਂ ਬੇਨਤੀ ਜਿਹੜੀ ਕਰ ਰਿਹਾ ਕਿ ਖਾਸ ਦੀਪ ਕੂਵੇਂ ਪਰੇ ਕਿ ਬੰਦੇ ਕੋਲ ਸਮਝ ਹੈ, ਆਪਣੇ ਕੋਲ ਅਕਲ ਹੈ, ਪਰ ਉਸ ਅਕਲ ਦੀ ਵਰਤੋਂ ਨਾ ਕਰੇ। ਇਹ ਮਾਣ ਕਰੀ ਜਾਏ ਕਿ ਮੈਂ ਬੜਾ ਸਿਆਣਾ ਵਾਂ, ਮੇਰੇ ਕੋਲ ਸਮਝ ਬੜੀ, ਮਾਲਾ ਦਾ ਮੇਰੂ ਮਣਕਾ ਉੱਚਾ ਜ਼ਰੂਰ ਏ ਪਰ ਗਿਣਤੀ ਵਿੱਚ ਕਦੀ ਨਹੀਂ ਆਉਂਦਾ। ਸਿਮਲ ਦਾ ਰੁੱਖ ਉੱਚਾ ਜ਼ਰੂਰ ਏ ਪਰ ਜਿਹੜਾ ਇਹਦੇ ਨੇੜੇ ਆ ਜਾਏ ਉਹਨੂੰ ਕੇਵਲ ਤਾਂ ਕੇਵਲ ਨਿਰਾਸ਼ਤਾ ਪੱਲੇ ਪੈਂਦੀ ਏ। ਉਹਦੇ ਫਲ, ਉਹਦੇ ਫੁੱਲ, ਉਹਦੇ ਪੱਤੇ ਕਿਸੇ ਵੀ ਕੰਮ ਨਹੀਂ। ਦੇਖ ਸਿਮਲ ਦੀ ਰੁੱਖ ਦੀ ਤਰ੍ਹਾਂ ਉੱਚਾ ਨਾ ਬਣਿਆ ਰਹੀ, ਕਈ ਵਾਰੀ ਉੱਚੇ ਨੀਵਿਆਂ ਦੇ ਸਾਹਮਣੇ ਗਿਣਤੀ ਵਿੱਚ ਨਹੀਂ ਆਉਂਦੇ। ਭਾਈ ਸਾਹਿਬ ਨੇ ਤੀਸਰਾ ਪ੍ਰਮਾਣ ਦਿੱਤਾ, ਕਹਿਣ ਲੱਗੇ ਦੇਖੋ ਆਮ ਪੰਛੀਆਂ ਨਾਲੋਂ ਇੱਲ ਦੀ ਉਡਾਰੀ ਬੜੀ ਉੱਚੀ ਹੈ। ਸ਼ਾਇਦ ਕਬੂਤਰ ਇੰਨਾ ਉੱਚਾ ਨਾ ਉੱਡ ਸਕੇ, ਕੋਇਲ ਇੰਨੀ ਉੱਚੀ ਨਾ ਉੱਡ ਸਕੇ, ਇੱਕ ਤੋਤੇ ਦੀ ਉਡਾਰੀ ਇੰਨੀ ਉੱਚੀ ਨਾ ਹੋਵੇ ਜਿਤਨਾ ਉੱਚਾ ਇੱਲ ਅਸਮਾਨ ਵਿੱਚ ਉਡਾਰੀ ਮਾਰਦੀ। ਜਦੋਂ ਉਹ ਅਸਮਾਨ ਵਿੱਚ ਉੱਡਦੀ ਏ, ਕਈ ਵਾਰੀ ਨਜ਼ਰ ਟਿਕਾ ਕੇ ਦੇਖੀਏ ਤਾਂ ਉਹ ਸਾਡੀਆਂ ਅੱਖਾਂ ਨਾਲ ਨਜ਼ਰ ਵੀ ਛੇਤੀ ਨਹੀਂ ਆਉਂਦੀ, ਅੱਤ ਦੀ ਸੂਖਸ਼ਮ ਪ੍ਰਤੀਤ ਹੁੰਦੀ ਏ। ਹੁਣ ਇੱਲ ਅਸਮਾਨ ਵਿੱਚ ਉੱਡੇ ਤੇ ਅਸੀਂ ਕਹੀਏ ਵਾਹ ਬਈ ਇਹ ਤਾਂ ਕੋਇਲ ਨਾਲੋਂ ਬੜੀ ਚੰਗੀ ਏ, ਇਹਦੀ ਤਾਂ ਉਡਾਰੀ ਬੜੀ ਉੱਚੀ ਏ, ਕੀ ਹੋਇਆ ਕੋਇਲ ਜੇ ਮਿੱਠਾ ਬੋਲਦੀ ਏ ਪਰ ਰੰਗ ਦੀ ਤਾਂ ਕਾਲੀ ਏ ਨਾ, ਇਹਦੀ ਉਡਾਰੀ ਕਾਹਦੀ ਏ। ਅਸੀਂ ਕਹਾਂਗੇ ਤੋਤਾ ਇਹ ਗੱਲ ਠੀਕ ਏ ਵੀ ਇੱਥੇ ਜੈ ਰਾਮ ਕੀ ਬੋਲਦਾ ਜੀ ਆਇਆਂ ਨੂੰ ਕਹਿੰਦਾ ਪਰ ਰੁੱਖਾਂ ਦੇ ਫਲ ਚੁੱਕਦਾ ਰਹਿੰਦਾ, ਇਹਦਾ ਕਿੱਡਾ ਵੱਡਾ ਉਗਣ ਏ। ਦੇਖੋ ਬਈ ਇੱਲ ਇਹਨਾਂ ਸਾਰਿਆਂ ਨਾਲੋਂ ਬੜੀ ਉੱਚੀ ਜੇ ਜਿਹੜੀ ਇੰਨਾ ਉੱਚਾ ਅਸਮਾਨ ਵਿੱਚ ਉੱਡਦੀ ਏ। ਪਰ ਭਾਈ ਸਾਹਿਬ ਕਹਿੰਦੇ ਨੇ ਇਹਦੇ ਉੱਚੇ ਉੱਡਣ ਦਾ ਮਤਲਬ ਇਖਲਾਕ ਉੱਚਾ ਨਹੀਂ, ਉੱਚੀ ਜ਼ਰੂਰ ਉੱਡੇਗੀ ਪਰ ਦੇਖੀ ਇੰਨੀ ਉੱਚੀ ਉੱਡ ਕੇ ਵੀ ਇਹਦੀ ਨਜ਼ਰ ਇੰਨੀ ਤੇਜ਼ ਹੈ ਕਿ ਜਦੋਂ ਕਿਤੇ ਇਹਦੀਆਂ ਅੱਖਾਂ ਦੇ ਸਾਹਮਣੇ ਧਰਤੀ ਤੇ ਮਰੇ ਕੋਈ ਪਸ਼ੂ ਦਾ ਕੋਈ ਪਿੰਜਰ ਦਿਸ ਪਿਆ, ਕੋਈ ਮੁਰਦੇ ਪਸ਼ੂ ਦਾ ਸਰੀਰ ਦਿਸਿਆ ਤੇ ਇਹਨੇ ਇੱਕੋ ਦਮ ਉਚਾਈ ਤੋਂ ਥੱਲੇ ਆ ਡਿੱਗਣਾ ਤੇ ਉਸ ਮਰੇ ਕੋਈ ਪਿੰਜਰ ਨੂੰ, ਉਸ ਮਰੇ ਕੋਈ ਪਸ਼ੂ ਦੇ ਪਿੰਜਰ ਵਿੱਚੋਂ ਆਸ ਨੋਚ ਨੋਚ ਕੇ ਖਾਏਗੀ। ਸੱਜਣਾ ਇੱਲ ਉੱਡਦੀ ਬੜੀ ਉੱਚੀ ਏ ਪਰ ਸੱਚ ਜਾਣੀ ਨਜ਼ਰ ਉੱਚੀ ਨਹੀਂ, ਨਜ਼ਰ ਇਹਦੀ ਹਮੇਸ਼ਾ ਪਿੰਜਰ ਉੱਤੇ ਟਿਕੀ ਰਹਿੰਦੀ। ਬੇਨਤੀ ਮੈਂ ਕਰ ਰਿਹਾ, ਹੱਥ ਵਿੱਚ ਦੀਵਾ ਪਕੜ ਕੇ ਚੱਲਣਾ ਇਹਦਾ ਮਤਲਬ ਇਹ ਨਹੀਂ ਕਿ ਦੀਵੇ ਵਾਲਾ ਕਦੀ ਠੋਕਰ ਨਹੀਂ ਖਾਏਗਾ। ਮੈਂ ਬੇਨਤੀ ਕੀਤੀ ਤਿੰਨ ਪ੍ਰਮਾਣ ਨੇ ਕਿ ਭਾਈ ਸਾਹਿਬ ਕਹਿੰਦੇ ਨੇ ਸਾਰੇ ਮਣ ਕੇ ਗਿਣਤੀ ਵਿੱਚ ਆਉਣਗੇ ਪਰ ਮੇਰੂ ਜੇ ਚੋਖਾ ਮਾਣ ਕਰਨਾ ਤੂੰ ਗਿਣਤੀ ਵਿੱਚ ਵੀ ਨਹੀਂ ਆਉਣਾ। ਸਾਰੇ ਰੁੱਖ ਪੂਜਣ ਯੋਗ ਨੇ, ਉਹਨਾਂ ਦੀ ਲੋਕ ਸਤਿਕਾਰ ਅਦਬ ਕਰਨਗੇ ਪਰ ਸਿਮਲ ਦੇ ਰੁੱਖ ਤੇਰੀ ਉਚਾਈ ਕਰਕੇ ਤੇਰੀ ਗਿਣਤੀ ਉਹਨਾਂ ਵਿੱਚ ਨਹੀਂ ਆਉਣੀ ਜਿਹੜੇ ਫਲਾਂ ਤੇ ਫੁੱਲਾਂ ਨਾਲ ਭਰਪੂਰ ਨੇ। ਕੋਇਲ ਭਾਵੇਂ ਰੰਗ ਦੀ ਕਾਲੀ ਏ, ਉਹਦੀ ਜ਼ਬਾਨ ਦੀ ਮਿਠਾਸ ਨੂੰ ਲੋਕ ਸਲਾਹਣਗੇ ਪਰ ਇਹ ਇੱਲ ਤੂੰ ਜਿਤਨਾ ਮਰਜ਼ੀ ਉੱਡ ਲੈ, ਤੇਰੇ ਉੱਡਣ ਦੇ ਬਾਵਜੂਦ ਤੇਰੀ ਕਦੀ ਵੀ ਉਸਤ ਨਹੀਂ। ਹਕੀਕਤ ਵਿੱਚ ਤੂੰ ਉੱਚਾ ਉੱਡ ਕੇ ਵੀ ਕੇਵਲ ਨੀਵੇਂ ਮਰੇ ਕੋਈ ਪਸ਼ੂਆਂ ਤੇ ਟਿਕਣੀ। ਜਿਹੜੀ ਅਰਜ਼ ਕਰ ਰਿਹਾ, ਦੇਖੋ ਗਿਆਨ ਦੀ ਗੱਲ ਉੱਚੀ ਕਰਨੀ, ਧਿਆਨ ਦੀ ਗੱਲ ਉੱਚੀ ਕਰਨੀ, ਸਿਮਰਨ ਦੀ ਗੱਲ ਉੱਚੀ ਕਰਨੀ, ਇਖਲਾਕ ਦੇ ਲੈਕਚਰ ਦੇਣੇ ਇਹ ਗੱਲ ਵੱਖਰੀ ਹੈ, ਪਰ ਆਪਣੇ ਅੰਦਰ ਦੀ ਬਿਰਤੀ ਕਿੱਥੇ ਟਿਕੀ? ਭਾਈ ਸਾਹਿਬ ਨੇ ਬਚਨ ਕੀਤੇ ਨੇ ਕਿ ਜੈਸੇ ਮਾਲਾ ਮੇਰ ਪੋਈਅਤ ਸਭ ਉੱਪਰ ਕਹਿ, ਕਿ ਜਿਵੇਂ ਮਾਲਾ ਵਿੱਚੋਂ ਮੇਰੂ ਮਣਕਾ ਸਭ ਤੋਂ ਉੱਪਰ ਪਰੋਇਆ ਜਾਂਦਾ, ਸਿਮਰਨ ਸੰਖਿਆ ਮੈਂ ਨਾ ਆਵਤ ਵਡਾਈ ਕਹਿ, ਉਹ ਸਿਮਰਨ ਕਰਦਿਆਂ ਕਦੀ ਵੀ ਗਿਣਤੀ ਵਿੱਚ ਨਹੀਂ ਆਉਂਦਾ। ਕਾਸ ਲਈ ਕਹਿਣ ਲੱਗੇ ਇਸ ਨੂੰ ਵੱਡੇ ਹੋਣ ਦਾ ਮਾਣ ਹੈ ਕਿ ਦੂਜਿਆਂ ਮਣਕਿਆਂ ਤੋਂ ਮੈਂ ਉੱਚਾ ਹਾਂ। ਜੈਸੇ ਮਾਲਾ ਮੇਰ ਪੋਈਅਤ ਸਭ ਉੱਪਰ ਕਹਿ, ਸਿਮਰਨ ਸੰਖਿਆ ਮੈਂ ਨਾ ਆਵਤ ਵਡਾਈ ਕਹਿ, ਕਹਿਣ ਲੱਗੇ ਜੈਸੇ ਬਿਰਖਨ ਬਿਖੈ ਪੇਖੀਐ ਸਿੰਬਲ ਉੱਚੋ, ਨੇਫਲ ਭਇਓ ਸੋ ਅਤ ਅਧਕਾਈ ਕਹਿ, ਜੈਸੇ ਪੰਛੀਆਂ ਮੈਂ ਉੱਡਤ ਆਕਾਸ਼ ਚਾਰੀ, ਜੈਸੇ ਪੰਛੀਆਂ ਮੈਂ ਚੀਲ ਉੱਡਤ ਆਕਾਸ਼ ਚਾਰੀ, ਛੇਰੈ ਮ੍ਰਿਤ ਪਿੰਜਰਨ ਉੱਚੀ ਮਤ ਪਾਏ ਕਹਿ। ਹੁਣ ਦੀਵਾ ਪਕੜ ਕੇ ਖੂਹ ਵਿੱਚ ਡਿੱਗਣ ਵਾਲੀ ਗੱਲ ਕੀ ਹੈ? ਕਹਿਣ ਲੱਗੇ ਤੈਸੇ ਗਾਏ ਬੋ ਵਜਾਏ ਬੋ ਸੁਣਾਏ ਬੋ ਨਾ ਕਛੂ ਤੈਸੇ। ਪਿਆਰਿਆ ਗਾਏ ਬੋ ਵਜਾਏ ਬੋ ਸੁਣਾਏ ਬੋ ਨਾ ਕਛੂ ਤੈਸੋ। ਹੁਣ ਜੇ ਤੂੰ ਉੱਚੀ ਗਾ ਲੈ, ਉੱਚੀ ਤੂੰ ਸਾਜ਼ ਵਜਾ ਲੈ, ਉੱਚੀ ਉੱਚੀ ਤੂੰ ਬੋਲ ਲੈ, ਤੇ ਇਹਦਾ ਮਤਲਬ ਇਹ ਨਹੀਂ ਕਿ ਵਾਕੀ ਤੂੰ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੋ ਗਿਆ ਹੈ। ਕਹਿਣ ਲੱਗੇ ਗਾਏ ਬੋ ਵਜਾਏ ਬੋ ਸੁਣਾਏ ਬੋ ਨਾ ਕਛੂ ਤੈਸੇ, ਗੁਰ ਉਪਦੇਸ਼ ਬਿਨ ਤ੍ਰਿਗ ਚਤੁਰਾਈ ਕਹਿ। ਜੇ ਗਾਨਾ ਸੁਣਾਨਾ ਤੇ ਬੋਲਣਾ ਇਹ ਤੇਰੇ ਹੱਥ ਵਿੱਚ ਦੀਵਾ, ਜੇ ਗੁਰੂ ਉਪਦੇਸ਼ ਗਾ ਕੇ ਵਜਾ ਕੇ ਸੁਣਾ ਕੇ ਕਮਾਉਂਦਾ ਨਹੀਂ, ਇਹ ਤੈਨੂੰ ਖੂਹ ਵਿੱਚ ਡਿੱਗੇਗਾ, ਕਿਉਂਕਿ ਤੇਰੇ ਦੀਵੇ ਦੇ ਚਾਨਣ ਵਿੱਚ ਅਨੇਕਾਂ ਲੋਕ ਤਾਂ ਸਹੀ ਮਾਰਗ ਤੇ ਚੱਲ ਪੈਣਗੇ, ਪਰ ਬਦਕਿਸਮਤੀ ਤੂੰ ਚਾਨਣ ਹੱਥ ਵਿੱਚ ਪਕੜ ਕੇ ਵੀ ਖੂਹ ਵਿੱਚ ਡਿੱਗੇਗਾ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ ਕਿ ਜੇ ਬੰਦਿਆਂ ਤੂੰ ਪੋਥੀ ਪੁਰਾਣ ਕਮਾਈਏ, ਫਿਰ ਮੈਂ ਉਸੇ ਤੁਕ ਤੇ ਆ ਰਿਹਾ। ਜੇ ਹੱਥ ਵਿੱਚ ਤੂੰ ਦੀਵਾ ਪਕੜੇ ਤੇ ਇਸ ਦੀਵੇ ਨਾਲ ਤੂੰ ਅੰਦਰ ਦਾ ਦੀਵਾ ਬਾਲਣਾ ਚਾਹੁੰਦੇ, ਤੇ ਫਿਰ ਜਿਹੜੀਆਂ ਪੋਥੀਆਂ ਪੜ੍ਹਨੇ, ਜਿਹੜੇ ਪੁਰਾਣ ਪੜ੍ਹਨੇ, ਜਿਹੜੇ ਗ੍ਰੰਥ ਪੜ੍ਹਨੇ, ਇਹਨੂੰ ਜ਼ਿੰਦਗੀ ਵਿੱਚ ਕਮਾਉਣ ਦਾ ਯਤਨ ਕਰ। ਪੋਥੀ ਪੁਰਾਣ ਕਮਾਈਏ ਤੇ ਕਿਵੇਂ ਕਮਾਈਏ? ਸਹਿਬ ਬਾਬਾ ਕਬੀਰ ਜੀ ਨੇ ਇੱਕ ਬਚਨ ਕਿਹਾ, ਦੇਖੋ ਉਹਨਾਂ ਦਾ ਸ਼ਬਦ ਮੈਂ ਸਾਰਾ ਹੀ ਸਾਂਝਾ ਕਰ ਦੇਣਾ। ਕਹਿਣ ਲੱਗੇ ਕਿਆ ਪੜ੍ਹੀਏ ਕਿਆ ਗੁਣੀਏ, ਹਾਥ ਦੀਪ ਕੁਵੇਂ ਪਰੇ, ਪੜ੍ਹਨਾ ਵੀ ਹੈ ਚੰਗੀ ਤਰ੍ਹਾਂ ਵਿਚਾਰ ਵੀ ਕਰਨਾ। ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ ਖਾਤ, ਦੀਪ ਕੁਵੇਂ ਪਰੇ, ਪੜ੍ਹੇ ਸੁਣੇ ਕਿਆ ਹੋਈ। ਹੱਥ ਵੀ ਦੀਵਾ ਹੈ, ਪੜ੍ਹਨਾ ਵੀ ਹੈ ਸੁਣਨਾ ਵੀ ਹੈ, ਪੜ੍ਹੇ ਸੁਣੇ ਕਿਆ ਹੋਈ। ਕਹਿਣ ਲੱਗੇ ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਤ ਗਾ ਵਾਰਾਂ, ਕਿਆ ਸੋਚੈ ਬਾਰੰਗ ਬਾਰਾਂ, ਅੰਧਿਆਰਾ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਈ ਹੈ, ਬਸਤ ਅਗੋਚਰ ਪਾਈ ਘੱਟ ਦੀਪਕ ਰਿਹਾ ਸਮਾਈ, ਜਿੱਥੇ ਤੇਰੇ ਕੋਲ ਬਾਹਰ ਗਿਆਨ ਦਾ ਚਾਨਣ ਹੈ। ਗੁਰਮੁਖੋ ਵਿਦਿਆ ਰੱਬ ਨੇ ਇੱਕ ਚਾਨਣ ਦਿੱਤਾ ਹੈ। ਇੱਕ ਦਿਨ ਅਰਜ਼ ਕੀਤੀ ਸੀ ਕਿ ਜੇ ਅਸੀਂ ਰਾਤ ਦੇ ਹਨੇਰੇ ਵਿੱਚ ਦੀਵਾ ਬਾਲੀਏ ਤੇ ਸਾਨੂੰ ਠੋਕਰਾਂ ਤੋਂ ਬਚਾਉਂਦਾ ਹੈ, ਸਾਨੂੰ ਅੰਧਕਾਰ ਤੋਂ ਵਾਕਈ ਉਹ ਸਾਨੂੰ ਬਚਾ ਕੇ ਚਾਨਣ ਵਿੱਚ ਰੱਖਦਾ, ਦੀਵਾ ਚਾਨਣ ਦਿੰਦਾ। ਪਰ ਜੇ ਕਿਤੇ ਦੀਵੇ ਦੀ ਕੋਈ ਦੁਰਵਰਤੋਂ ਕਰ ਜਾਏ ਤੇ ਉਸੇ ਦੀਵੇ ਦੀ ਲਾਟ ਨਾਲ ਘਰ ਵੱਡਾ ਸੜ ਕੇ ਸਵਾਹ ਵੀ ਹੋ ਸਕਦਾ। ਦੀਵਾ ਬਿਲਕੁਲ ਛੋਟਾ ਹੈ, ਕਿੰਨਾ ਕੁ ਦਾ ਆਕਾਰ ਹੈ, ਪਰ ਨਿੱਕਾ ਦੀਵਾ ਸਾਰੇ ਘਰ ਨੂੰ ਚਾਨਣ ਦਿੰਦਾ। ਤੇ ਜੇ ਕਿਤੇ ਕੋਈ ਭੈੜੀ ਵਿਚਾਰ ਵਾਲੇ ਦੀਵੇ ਨੂੰ ਪਕੜ ਲੈਣ ਤੇ ਸੱਚ ਜਾਣੋ ਉਹ ਦੀਵਾ ਘਰ ਨੂੰ ਤਬਾਹ ਕਰ ਦਿੰਦਾ। ਪੜ੍ਹਾਈ ਲਿਖਾਈ ਬੋਲਣਾ ਇਹ ਸਾਰੇ ਚੰਗੇ ਕੰਮ ਨੇ ਦੀਵੇ ਦੀ ਤਰ੍ਹਾਂ ਨੇ। ਐ ਪੜ੍ਹੇ ਲਿਖੇ ਵਿਦਵਾਨ, ਤੂੰ ਦੀਵੇ ਬਣਾ ਕੇ ਲੋਕਾਂ ਨੂੰ ਚਾਨਣ ਦੇਣਾ ਸੀ, ਇਹਦਾ ਮਤਲਬ ਇਹ ਨਹੀਂ ਸੀ ਕਿ ਤੂੰ ਆਪਣੇ ਚਾਨਣ ਇਸ ਦੀਵੇ ਨਾਲ ਲੋਕਾਂ ਦੇ ਅੰਦਰ ਨੂੰ ਸਾੜ ਕੇ ਸਵਾ ਕਰੀ ਜਾ। ਦੀਵੇ ਦਾ ਕੰਮ ਚਾਨਣ ਦੇਣਾ, ਦੀਵੇ ਦਾ ਕੰਮ ਕੇਵਲ ਸਾੜਨਾ ਨਹੀਂ। ਬਾਬੇ ਫਰੀਦ ਨੇ ਇਸੇ ਕਰਕੇ ਇਹਨਾਂ ਦੀਵੇ ਪਕੜਨ ਵਾਲੇ ਸੱਜਣਾਂ ਨੂੰ ਕਿਹਾ ਸੀ, ਕਹਿਣ ਲੱਗੇ ਜੇ ਤੂੰ ਅਕਲ ਲਤੀਫ ਲਤੀਫ ਦਰ ਤੇ ਬਰੀਕ ਮਤ ਵਾਲਾ ਸੂਖਸਮ ਮਤ ਵਾਲਾ, ਜੇ ਪਰਮਾਤਮਾ ਨੇ ਤੈਨੂੰ ਇੰਨੀ ਅਕਲ ਦਿੱਤੀ ਏ, ਹਰ ਗੱਲ ਨੂੰ ਤੂੰ ਬਰੀਕੀ ਨਾਲ ਸੋਚਣਾ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਜੇ ਹੱਥ ਤੇਰੇ ਵਿੱਚ ਦੀਵਾ ਹੱਥ ਤੇਰੇ ਵਿੱਚ ਕਲਮ ਏ, ਰੱਬ ਨੇ ਤੈਨੂੰ ਬੋਲਣ ਦੀ ਤਾਕਤ ਦਿੱਤੀ ਏ ਤੇ ਦੁਨੀਆਂ ਨੂੰ ਜੋੜਨ ਦਾ ਯਤਨ ਕਰ, ਇਸ ਦੀਵੇ ਨਾਲ ਦੁਨੀਆਂ ਨੂੰ ਸਾੜਨ ਦਾ ਯਤਨ ਨਾ ਕਰ। ਅੱਖਰ ਤਾਂ ਉਹੀ ਨੇ ਕਹਿਣ ਲੱਗੇ ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾ ਲੇਖ ਆਪ ਨੇੜੇ ਗਿਰਵਾਣ ਮੈਂ ਫਿਰ ਨੀਵਾਂ ਕਰਦੇ। ਹਜ਼ੂਰ ਕਿਰਪਾਲੂ ਦੇ ਬਚਨ ਨੇ ਕਹਿਣ ਲੱਗੇ ਪਿਆਰਿਆਂ ਕਿ ਜੇ ਤੂੰ ਕਮਾਈ ਕਰੇ ਫਿਰ ਵਾਕੀ ਦੀਵਾ ਬਲੇਗਾ। ਸਾਹਿਬ ਕਹਿੰਦੇ ਨੇ ਖਰਕਾ ਨਾਮ ਨਾ ਜਪਤ ਗਵਾਰਾ ਕਿਆ ਸੋਚਾਂ ਬਾਰੰਗ ਬਾਰਾਂ ਅੰਧਿਆਰਾ ਦੀਪਕ ਚਾਹੀਏ ਇੱਕ ਬਸਤ ਅਗੋਚਰ ਲਈਏ ਬਸਤ ਅਗੋਚਰ ਪਾਈ ਘੱਟ ਦੀਪਕ ਰਿਹਾ ਸਮਾਈ। ਕਹਿਣ ਲੱਗੇ ਕਹਿ ਕਬੀਰ ਅਬ ਜਾਣਿਆ ਵਾਹਿਗੁਰੂ ਕਹੋ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ ਸੱਚ ਜਾਣੋ ਮਨ ਦਾ ਮੰਨਣਾ ਕੀ ਅੰਦਰ ਦੀਵਾ ਬਲਨਾ ਕਹਿ ਪਰ ਮਨ ਦਾ ਮੰਨਣਾ ਵਿਕਾਰਾਂ ਨਾਲ ਨਹੀਂ ਮਨ ਦਾ ਮੰਨਣਾ ਕਿਤੇ ਪਰਮੇਸ਼ਵਰ ਵਾਲੇ ਪਾਸੇ ਹੋ ਜਾਏ। ਪਰ ਜੇ ਮਨ ਨਹੀਂ ਮੰਨਦਾ ਕੇਵਲ ਬਾਜ਼ਮੁਖੀ ਗਿਆਨ ਹੈ ਤੇ ਸਤਿਗੁਰੂ ਦੇ ਅੰਮ੍ਰਿਤ ਬਚਨ ਨੇ। ਦੇਖੋ ਬਾਣੀ ਇਹ ਨਹੀਂ ਕਿ ਕੇਵਲ ਉਹਨਾਂ ਸੱਜਣਾਂ ਨੂੰ ਇੱਕ ਫਿਰਕੇ ਦੀ ਗੱਲ ਕਰਦੀ। ਸੋਚਣਾ ਕਿ ਜੇ ਪੁਰਾਣ ਪੜ੍ਹਨ ਵਾਲੇ ਪੰਡਿਤ ਨੂੰ ਕਹਿ ਦਿੱਤਾ ਕਿ ਤੂੰ ਪੜ੍ਹ ਨਾ ਪੜ੍ਹ ਕੇ ਨੂੰ ਨਾਲ ਕਮਾ ਵੀ। ਬਾਬਾ ਫਰੀਦ ਸਾਹਿਬ ਪੰਜ ਵਕਤ ਦੇ ਨਮਾਜ਼ੀ ਨੇ ਆਪ ਸਭ ਨੂੰ ਪਤਾ ਹੈ ਤੇ ਨੇਮ ਦੇ ਇੰਨੇ ਪਾਬੰਦ ਨੇ ਕਿ ਆਪਣੇ ਨੇਮ ਦੀ ਇੱਕ ਦਿਨ ਦੀ ਇੱਕ ਵੇਲੇ ਦੀ ਨਮਾਜ਼ ਦੀ ਕੁਤਾਹੀ ਵੀ ਉਹਨਾਂ ਦੇ ਅੰਦਰ ਨੂੰ ਟਿਕਣ ਨਹੀਂ ਦਿੰਦੇ। ਨੇਮ ਦੇ ਇੰਨੇ ਪਾਬੰਦ ਨੇ ਕਿ ਜੇ ਕਿਤੇ ਇੱਕ ਘੜੀ ਦੇ ਨੇਮ ਵਿੱਚ ਫਰਕ ਪੈਂਦਾ ਤੇ ਨਾ ਸ਼ਬਦ ਉਹ ਕਹਿੰਦੇ ਨੇ ਅੱਜ ਨਾ ਸੁੱਤੀ ਕੰਤ ਸਿਉਂ। ਇਹ ਅਸਲ ਵਿੱਚ ਨੇਮ ਹੈ ਕਿ ਜੇ ਅੱਜ ਮੈਂ ਪਿਆਰੇ ਰੱਬ ਜੀ ਤੇਰੀ ਸੇਜ ਨੂੰ ਨਹੀਂ ਮਾਣਿਆ ਅੱਜ ਨਾ ਸੁੱਤੀ ਕੰਤ ਸਿਉਂ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਡੁਹਾਗਣੀ ਤੁਮ ਕਿਉਂ ਰਹਿਣ ਵਿਖਾਏ। ਦੇਖੋ ਜਿਨ੍ਹਾਂ ਦਾ ਨੇਮ ਨਹੀਂ ਨਿਭਦਾ ਉਹਨਾਂ ਨੂੰ ਪੁੱਛੋ ਉਹਨਾਂ ਨੇ ਨਾਲ ਆਪਣੇ ਵੱਲੋਂ ਹੈਨ ਉਹ ਸ਼ੱਕਰਗੰਜ। ਦੇਖੋ ਸ਼ੱਕਰਗੰਜ ਦਾ ਅਰਥ ਅਸੀਂ ਕੀਤਾ ਸੀ ਕਿ ਜਿਨ੍ਹਾਂ ਦੀ ਜ਼ਬਾਨ ਵਿੱਚ ਸ਼ੱਕਰ ਤੋਂ ਵੱਧ ਮਿਠਾਸ ਹੈ ਜਿਨ੍ਹਾਂ ਦੀ ਰਚਨਾ ਤੇ ਮਾਨੋ ਰੱਬ ਦੀ ਮਿਹਰ ਵਰਦੀ ਪਈ ਹੈ। ਹੁਣ ਜਿਹੜੇ ਇੰਨੇ ਮਿੱਠ ਬੋਲੜੇ ਨੇ ਸ਼ੱਕਰਗੰਜ ਨੇ ਜਦੋਂ ਕਿਤੇ ਕੋਈ ਬੰਦਾ ਆਪਣੀ ਜ਼ਿੰਦਗੀ ਦੇ ਇਖਲਾਕ ਤੋਂ ਡਿੱਗਦਾ ਹੈ ਕੋਈ ਬੰਦਾ ਆਪਣੇ ਨੇਮ ਨੂੰ ਭੰਗ ਕਰਦਾ ਹੈ ਤੇ ਉੱਥੇ ਸ਼ੱਕਰਗੰਜ ਮਹਾਂਪੁਰਸ਼ ਉਸੇ ਰਸਨਾ ਨਾਲ ਕਹਿੰਦੇ ਨੇ ਕਿ ਜਿਸ ਬੰਦੇ ਦੇ ਸਿਰ ਨੇ ਰੱਬ ਦੇ ਸਿਜਦੇ ਵਿੱਚ ਝੁਕਣਾ ਨਹੀਂ ਕਹਿੰਦੇ ਨੇ ਇਹਦੇ ਸਿਰ ਨੂੰ ਇਹਦੇ ਧਰ ਤੋਂ ਵੱਢ ਕੇ ਅਲਹਿਦਾ ਕਰ ਦਿਓ ਤੇ ਘੱਟੋ ਘੱਟ ਜਿੱਥੇ ਕੋਈ ਸਬਜ਼ੀ ਭਾਜੀ ਬਣਾਉਣ ਵਾਲੇ ਕੁੰਨੇ ਤਪਾਈ ਬੈਠੇ ਇਹਦੇ ਸਿਰ ਦੇ ਉੱਥੇ ਉਸ ਬਾਲਣ ਵਿੱਚ ਬਾਲ ਦਿਓ ਇਹਦੇ ਪਿੰਜਰ ਨੂੰ ਉੱਥੇ ਫੂਕ ਦਿਓ ਜਿਸ ਬੰਦੇ ਨੇ ਆਪਣੀ ਜ਼ਿੰਦਗੀ ਦਾ ਨੇਮ ਨਹੀਂ ਨਿਭਾਇਆ। ਮੈਂ ਕਹਿੰਦਾ ਸ਼ੱਕਰਗੰਜ ਮਹਾਂਪੁਰਸ਼ ਜਿਹੜਾ ਮਿੱਠ ਬੋਲਣਾ ਸੱਜਣੇ ਪਰ ਜਦੋਂ ਕਿਤੇ ਉਹ ਇਖਲਾਕ ਦੀ ਨੇਮ ਦੀ ਗੱਲ ਕਰਦੇ ਨੇ ਤੇ ਉਹ ਬਚਨ ਕਰਦੇ ਨੇ ਫਰੀਦਾ ਬੇਨਿਵਾਜਾਂ ਕੁੱਤਿਆਂ। ਮੈਂ ਤਾਂ ਅਰਜ਼ ਕਰ ਰਿਹਾ ਮਤਾਂ ਕੁਛ ਸਮਝੇ ਕਿ ਇੱਕ ਫਿਰਕੇ ਨਾਲ ਸੰਬੰਧਿਤ ਬੇਨਿਵਾਜਾਂ ਕੁੱਤਿਆਂ ਇਹ ਨਾ ਭਲੀ ਰੀਤ ਕਭੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਉਹਨਾਂ ਨੇ ਬਚਨ ਕੀਤੇ ਨਾਲ ਕਹਿਣ ਲੱਗੇ ਉੱਠ ਫਰੀਦਾ ਉਜੂ ਸਾਂਝ ਸੁਭਾ ਨਿਵਾਜ ਗੁਜ਼ਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕਾਪੂ ਤਾਰ। ਹੁਣ ਕਾਪੂ ਤਾਰ ਉਹਨ ਸਿਰ ਨੂੰ ਆਪਣੇ ਇਸ ਸਰੀਰ ਤੋਂ ਵੱਖਰਿਆਂ ਕਰਦੇ ਧੜ ਤੋਂ ਵੱਖਰਿਆਂ ਕਰਦੇ ਸੋ ਸਿਰ ਕਾਪੂ ਤਾਰ ਨਾਲ ਬਚਨ ਕਿਹਾ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀਜੈ ਕਾਇਨ ਤੇ ਹਜ਼ੂਰ ਫਰਮਾਉਣ ਲੱਗੇ ਕੁੰਨੇ ਖੇਤ ਜਲਾਈਐ ਬਾਲਣ ਸੰਦੇ ਥਾਂ। ਉਹਨੂੰ ਕੁੰਨੇ ਦੇ ਥੱਲੇ ਬਾਲਣ ਦੀ ਥਾਂ ਤੇ ਫੂਕ ਦੇ ਜਿਸ ਸਰੀਰ ਨੇ ਜਿਸ ਤਨ ਨੇ ਨਾਮ ਨੇਮ ਨਹੀਂ ਨਿਭਾਏ। ਅਰਜ਼ ਕਰ ਰਿਹਾ ਵਾਂ ਉਹ ਮਹਾਂਪੁਰਸ਼ ਜਿਹੜੇ ਸ਼ੱਕਰ ਨਾਲੋਂ ਵੱਧ ਮਿੱਠੇ ਨੇ ਜਿਨ੍ਹਾਂ ਦੇ ਅੰਦਰ ਮਿਠਾਸ ਹੀ ਮਿਠਾਸ ਹੈ ਤੇ ਜੇ ਕਿਤੇ ਉਹਨਾਂ ਦੇ ਸਾਹਮਣੇ ਬਾਹਰੋਂ ਦੀਵੇ ਪਕੜੇ ਹੋਏ ਨੇ ਅੰਦਰ ਹਨੇਰੇ ਵਿੱਚ ਡੁੱਬੇ ਨੇ ਬਾਹਰੋਂ ਗਿਆਨੀ ਨੇ ਅੰਦਰੋਂ ਅੱਤ ਦੇ ਅਗਿਆਨੀ ਨੇ ਬਾਹਰੋਂ ਅੱਤ ਦੇ ਸੰਤ ਨੇ ਅੰਦਰੋਂ ਅੱਤ ਦੇ ਅਸੰਤ ਨੇ ਬਾਹਰੋਂ ਵੇਖਣ ਨੂੰ ਉਹ ਸੂਝਵਾਨ ਨੇ ਅੰਦਰੋਂ ਬੁੱਝੇ ਹੋਏ ਨੇ ਤੇ ਉਹਨਾਂ ਬਾਰੇ ਬਾਬਾ ਜੀ ਨੇ ਕਿਹਾ ਸੁਚੇਤ ਰਿਹੋ ਕਿ ਕੰਨ ਮੁਸੱਲਾ ਹੱਥ ਦੀਪ ਕੂਵੇਂ ਪਰੇ ਬੇਨਤੀ ਵੱਲ ਤਵੱਜੋ ਦਿਓ। ਕਹਿਣ ਲੱਗੇ ਕੰਨ ਮੁਸੱਲਾ ਮੋਢੇ ਦੇ ਉੱਤੇ ਮਸੱਲਾ ਰੱਖੇ ਤੇ ਮੁਸੱਲਾ ਦਾ ਅਰਥ ਆਪ ਸਮਝਦੇ ਹੋ ਕਿ ਜਿਹਦੇ ਉੱਤੇ ਬੈਠ ਕੇ ਨਮਾਜ਼ ਅਦਾ ਕੀਤੀ ਜਾਂਦੀ ਹੈ। ਕੰਨ ਮੁਸੱਲਾ ਸੂਪ ਗਲ ਗਲ ਦੇ ਵਿੱਚ ਸੂਫੀਆਂ ਵਾਲਾ ਚੋਲਾ ਵੀ ਹੈ। ਦਿਲ ਕਾਤੀ ਗੁੜਵਾਤ ਪਰ ਜ਼ਬਾਨ ਉਹ ਗੁੜ ਵਰਗੀ ਮਿੱਠੀ ਏ ਪਰ ਹੱਥ ਵਿੱਚ ਦੀਵਾ ਹੈ ਨਾ ਗੁੜ ਵਰਗੀ ਮਿੱਠੀ ਏ ਤੇ ਅੰਦਰ ਕੈਂਚੀ ਦੀ ਤਰ੍ਹਾਂ ਤੇਜ ਚੱਲਦਾ ਹੈ। ਸਾਹਿਬ ਕਹਿੰਦੇ ਨੇ ਇਹ ਬੰਦੇ ਤਾਂ ਉਸ ਤਰ੍ਹਾਂ ਨੇ ਕਿ ਜਿਵੇਂ ਕਬੀਰ ਜੀ ਕਹਿੰਦੇ ਨੇ ਹੱਥ ਵਿੱਚ ਦੀਵੇ ਪਕੜੇ ਨੇ ਤੇ ਅੰਦਰੋਂ ਹਨੇਰੇ ਵਿੱਚ ਡੁੱਬੇ ਹੋਏ। ਸਾਹਿਬ ਨੇ ਕਿਹਾ ਕੰਨ ਮੁਸੱਲਾ ਤੂਪ ਗਲ ਦਿਲ ਕਾਤੀ ਗੁੜਵਾਤ ਬਾਹਰ ਦੀਸਾ ਚਾਨਣਾ ਦਿਲ ਅੰਧਿਆਰੀ ਰਾਤ। ਬਾਹਰ ਚਾਨਣ ਖੈ ਅੰਦਰ ਕੇਵਲ ਹਨੇਰਾ ਖੈ। ਬੇਨਤੀ ਮੇਰੀ ਵੱਲ ਤਵੱਜੋ ਦਿਓ। ਸਾਹਿਬ ਕਹਿੰਦੇ ਨੇ ਉਸ ਗਿਆਨ ਨੂੰ ਤੂੰ ਆਪਣੀ ਜ਼ਿੰਦਗੀ ਵਿੱਚ ਕਮਾ ਤੇ ਜੇ ਕਮਾਉਂਦਾ ਨਹੀਂ ਦੀਵੇ ਦਾ ਚਾਨਣ ਦਾ ਰੌਲਾ ਪਾਉਣਾ ਅੰਦਰ ਹਨੇਰੇ ਵਿੱਚ ਤੇ ਇਹ ਤੂੰ ਦੀਵੇ ਦੀ ਬੇਅਦਬੀ ਪਿਆ ਕਰਨਾ। ਸਾਹਿਬ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਉਹਨਾਂ ਦੇ ਜੀਵਨ ਦੀ ਇੱਕ ਸਾਖੀ ਇਸ ਪ੍ਰਮਾਣ ਇਸ ਸ਼ਬਦ ਨਾਲ ਅੱਜ ਜ਼ਰੂਰ ਢੁਕਦੀ ਪਈ। ਹਜ਼ੂਰ ਦਾਤਾ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਸਨ। ਕਿਸੇ ਸੱਜਣ ਨੇ ਵਿਆਖਿਆ ਬੜੇ ਕਮਾਲ ਦੀ ਕੀਤੀ, ਬੜਾ ਸੋਹਣਾ ਉਹ ਬੋਲਿਆ। ਉਹਨੇ ਕੀਰਤਨ ਕੀਤਾ, ਪਾਠ ਕੀਤਾ ਬਹੁਤ ਸੋਹਣਾ, ਤੇ ਦੂਸਰੇ ਦਿਨ ਸੰਗਤ ਇਕੱਠੀ ਹੋਈ ਤੇ ਕਹਿਣ ਲੱਗੇ ਮਹਾਰਾਜ ਅੱਜ ਫਲਾਣਾ ਸੱਜਣ ਜਿਹੜਾ ਬੋਲਿਆ ਹੈ ਇੰਨਾ ਮਿੱਠਾ ਇੰਨਾ ਪਿਆਰਾ, ਪੁੱਛੋ ਕੁਛ ਨਾ। ਆਨੰਦ ਆ ਗਿਆ। ਕਈ ਧਰਮਾਂ ਦੀ ਉਹਨੂੰ ਵਾਕਫੀਅਤ ਸੀ, ਕਈ ਕੁਛ ਉਹ ਜਾਣਦਾ ਸੀ ਤੇ ਸਾਹਿਬ ਸੁਣੀ ਗਏ ਤੇ ਸੁਣ ਤੋਂ ਬਾਅਦ ਇੱਕੋ ਜਵਾਬ ਦਿੱਤਾ। ਕਹਿਣ ਲੱਗੇ ਕਈ ਵੀ ਇਹਦੇ ਘਰ ਹੀ ਪਈ ਹੈ, ਧਿਆਨ ਦਿਆ ਜੇ। ਹਾਥ ਦੀਪ ਕੁਵੇਂ ਪਰੇ। ਕਹਿਣ ਲੱਗੇ ਕਈ ਵੀ ਇਹਦੇ ਘਰ ਪਈ ਹੈ। ਕਈ ਦਾ ਅਰਥ ਆਪਾਂ ਸਮਝਦੇ ਹਾਂ ਕਸੀ, ਜਿਹਦੇ ਨਾਲ ਆਪਾਂ ਜ਼ਮੀਨ ਪਚਨੇ ਆ, ਮਿੱਟੀ ਪਚਨੇ। ਸਿੱਖ ਕਹਿਣ ਲੱਗ ਪਏ ਵੀ ਇਹ ਗੱਲ ਕੀ ਹੈ, ਅਸੀਂ ਕੀਰਤਨ ਦੀ ਕਥਾ ਦੀ ਬਾਣੀ ਦੀ ਨੇਮ ਦੀ ਗੱਲ ਕਰਨੇ ਹਾਂ ਤੇ ਮਹਾਰਾਜ ਕਰਸਾਣੀ ਵਾਲੇ ਸੰਦ ਦੀ ਗੱਲ ਕਰੀ ਜਾਂਦੇ ਨੇ, ਬਈ ਕਈ ਵੀ ਇਹਦੇ ਘਰ ਹੈ। ਉਹਨਾਂ ਫਿਰ ਕਿਹਾ ਸ਼ਾਇਦ ਮਹਾਰਾਜ ਜੀ ਸਮਝੇ ਹੋਰ ਨੇ। ਫਿਰ ਕਹਿਣ ਲੱਗੇ ਮਹਾਰਾਜ ਅਸੀਂ ਬੇਨਤੀ ਕਰਨੇ ਹਾਂ ਕਿ ਦੀਵਾਨ ਦਾ ਕੀਰਤਨ ਦਾ ਪਾਠ ਦਾ ਬੜਾ ਆਨੰਦ ਆਇਆ। ਸਤਿਗੁਰੂ ਫਿਰ ਹੱਸ ਕੇ ਕਹਿਣ ਲੱਗੇ ਮੈਂ ਉੱਤਰ ਦੇ ਰਿਹਾ, ਕਈ ਵੀ ਇਹਦੇ ਘਰ ਹੀ ਹੈ। ਕਹਿਣ ਲੱਗੇ ਕਈ ਵੀ ਇਹਦੇ ਘਰ ਹੈ, ਇਹ ਸਾਂਝ ਲੈ ਕੇ ਆਇਆ, ਇੰਨਾ ਇਹਦੇ ਕੋਲ ਗਿਆਨ ਹੈ ਤੇ ਤੁਸੀਂ ਕਹਿੰਦੇ ਪਏ ਹੋ ਕਈ ਵੀ ਇਹਦੇ ਘਰ ਹੈ। ਉੱਥੇ ਸਿੱਖ ਕਹਿਣ ਲੱਗੇ ਮਹਾਰਾਜ ਤੇਰੀ ਇਸ ਬੁਝਾਰਤ ਨੂੰ, ਤੇਰੀ ਇਸ ਰਮਜ਼ ਨੂੰ ਅਸੀਂ ਸਮਝ ਨਹੀਂ ਸਕੇ। ਦਾਤਾ ਜੀ ਨੇ ਉੱਥੇ ਫਿਰ ਪ੍ਰਮਾਣ ਦਿੱਤਾ। ਕਹਿਣ ਲੱਗੇ ਕੋਈ ਸੀ ਜ਼ਿਮੀਂਦਾਰ, ਰਾਤ ਨੂੰ ਉਹਨੇ ਪਾਣੀ ਲਾਇਆ ਸੀ। ਪਾਣੀ ਜਿੱਥੇ ਜਿਸ ਖੇਤ ਵਿੱਚ ਲਾਇਆ ਉਹਦੇ ਨੱਕੇ ਦੇ ਉੱਤੇ ਆਪਣੀ ਕਹੀ ਰੱਖ ਕੇ ਆ ਗਿਆ ਵੀ ਚਲੋ ਹੁਣ ਘਰ ਕੀ ਲਿਜਾਣੀ ਹੈ, ਸਵੇਰੇ ਫਿਰ ਨੱਕੇ ਮੋੜਨੇ ਨੇ, ਖੇਤ ਨੂੰ ਦੂਸਰੇ ਨੂੰ ਪਾਣੀ ਲਾਉਣਾ ਤੇ ਇੱਥੇ ਪਈ ਰਹੇਗੀ ਤੇ ਇੱਥੇ ਕਈ ਨਾਲ ਨੱਕੇ ਮੋੜ ਲਾਂਗਾ। ਰਾਤ ਉਹ ਆਪਣੇ ਨੱਕੇ ਤੇ ਪਾਣੀ ਜਿੱਥੋਂ ਵਗਦਾ ਸੀ ਉੱਥੇ ਕਈ ਰੱਖ ਕੇ ਘਰ ਚਲਾ ਗਿਆ। ਸਵੇਰੇ ਦਿਨ ਚੜਿਆ, ਨੱਕੇ ਮੋੜਨ ਵਾਸਤੇ ਆਇਆ, ਉੱਥੇ ਕਈ ਖੈ ਨਹੀਂ ਸੀ, ਬੜਾ ਪਰੇਸ਼ਾਨ ਹੋ ਗਿਆ। ਪਿੰਡ ਛੋਟਾ ਜਿਹਾ ਸੀ ਵੀ ਇਹ ਕਈ ਚੁੱਕ ਕੇ ਕਿਹੜਾ ਲੈ ਗਿਆ। ਅੱਧੀ ਰਾਤ ਵੇਲੇ ਮੈਂ ਰੱਖ ਕੇ ਗਿਆ, ਕਹਿੰਦੇ ਨੇ ਉਹਨੇ ਆਉਂਦਿਆਂ ਸਾਰ ਪਿੰਡ ਦਾ ਜਿਹੜਾ ਸਰਪੰਚ ਸੀ ਨਾ, ਜਿਹੜਾ ਪਿੰਡ ਦਾ ਆਗੂ ਸੀ, ਉਹਨੂੰ ਕਿਹਾ। ਕਹਿਣ ਲੱਗਾ ਮਹਾਰਾਜ ਹਨੇਰ ਗਰਦੀ ਕਿ ਦੇਖੋ ਇਸ ਪਿੰਡ ਵਿੱਚ ਵੀ ਚੋਰ ਪੈਦਾ ਹੋ ਗਏ ਨੇ। ਅੱਜ ਤੀਕਰਾ ਬਾਹਰ ਕਦੀ ਅਨਾਜ ਦੇ ਢੇਰ ਨੂੰ ਬਾਹਰ ਕਿਸੇ ਵੀ ਸਮਾਨ ਨੂੰ ਖੱਤ ਨਹੀਂ ਕਿਸੇ ਨੇ ਲਾਇਆ, ਅੱਜ ਰਾਤ ਮੇਰੀ ਪਾਣੀ ਵਾਲੇ ਨੱਕੇ ਤੋਂ ਕੋਈ ਕਈ ਚੋਕੇ ਲੈ ਗਿਆ। ਉਸ ਪਿੰਡ ਦੇ ਆਗੂ ਨੂੰ ਸੁਣ ਕੇ ਬੜਾ ਖੇਦ ਹੋਇਆ ਵੀ ਕਿਹੜਾ ਮਲੀਨ ਬਿਰਤੀ ਵਾਲਾ ਆ ਗਿਆ, ਜਿਹਨੇ ਅੱਜ ਕਈ ਚੁੱਕੀ ਏ, ਕੱਲ ਨੂੰ ਹੋ ਸਕਦਾ ਵੱਡੀ ਚੋਰੀ ਵੀ ਕੋਈ ਕਰੇ। ਤੇ ਇੱਕ ਅਰਜ਼ ਮੈਂ ਕਰਾਂ, ਅਸੀਂ ਮਨ ਨੂੰ ਬੜੀ ਖੁੱਲ ਦੇਨੇ ਆ, ਜਦੋਂ ਕਿਤੇ ਮਾੜੀ ਜੀ ਗਲਤੀ ਕਰਦਾ ਨਾ, ਵੇਖੋ ਮਾਫ਼ ਕਰਨਾ ਬੜੀ ਚੰਗੀ ਗੱਲ ਹੈ। ਮੈਂ ਇੱਕ ਬੇਨਤੀ ਕਰਾਂਗਾ, ਅਸੀਂ ਲੋਕ ਦੂਜੇ ਨੂੰ ਕਦੀ ਨਹੀਂ ਮਾਫ਼ ਕਰਦੇ, ਬਿਲਕੁਲ ਕਰਨ ਨੂੰ ਤਿਆਰ ਨਹੀਂ। ਇੱਕ ਕਿਸੇ ਬੰਦੇ ਦਾ ਔਗਣ ਨਜ਼ਰ ਆ ਜਾਏ, ਉਸ ਬੰਦੇ ਦੀ ਗਲਤੀ ਮਰਨ ਤੋਂ ਪਹਿਲਾਂ ਸਵਾਲ ਹੀ ਨਹੀਂ ਪੈਦਾ ਹੁੰਦਾ, ਮਾਫ਼ ਕਰ ਦਿਆਂਗੇ। ਮੈਂ ਕਹਿੰਦਾ ਦੂਜੇ ਨੂੰ ਇਸ ਤਰ੍ਹਾਂ ਮਾਫ਼ ਕਰ ਜਿਵੇਂ ਆਪਣੇ ਮਨ ਨੂੰ ਰੋਜ਼ ਮਾਫ਼ ਕਰਨਾ, ਜਿਵੇਂ ਆਪਣੇ ਮਨ ਨੂੰ ਰੋਜ਼ ਮਾਫ਼ ਕਰਨੇ ਹਨ। ਕਿੰਨੀ ਵਾਰੀ ਇਹ ਭੈੜਾ ਮਨ ਬੁਰਾ ਸੋਚਦਾ ਹੈ ਤੇ ਕਦੀ ਅਸੀਂ ਕਿਹਾ ਵੀ ਮਨਾ ਤੈਨੂੰ ਮਾਫ਼ ਕਰਦੇ ਨਹੀਂ ਅਸੀਂ। ਸਾਡਾ ਮਨ ਸਵੇਰ ਤੋਂ ਸ਼ਾਮ ਤੱਕ ਹਜ਼ਾਰਾਂ ਬੱਜਰ ਭੁੱਲਾਂ ਕਰਦਾ ਹੈ, ਅਸੀਂ ਦੂਜੇ ਦਿਨ ਫਿਰ ਭੁਲਾ ਦਿੰਦੇ ਹਾਂ, ਕਿਉਂਕਿ ਜੋ ਆਪਣੇ ਮਨ ਨੇ ਪਾਪ ਕੀਤਾ ਹੈ ਆਪਣੇ ਆਪ ਨੂੰ ਮਾਫ਼ ਅਸੀਂ ਅੱਧੇ ਘੰਟੇ ਵਿੱਚ ਕਰ ਦਿੰਦੇ ਹਾਂ, ਪਰ ਦੂਜੇ ਬੰਦੇ ਨੂੰ 100 ਸਾਲ ਤੱਕ ਜੀਣ ਤੋਂ ਬਾਅਦ ਵੀ ਅਸੀਂ ਮਾਫ਼ ਨਹੀਂ ਕਰਦੇ। ਆਪਣੇ ਮਨ ਨੂੰ ਮਾਫ਼ ਕਰਦੇ ਨਹੀਂ, ਕਿ ਸਾਨੂੰ ਪਤਾ ਨਹੀਂ ਸਾਡਾ ਮਨ ਕਿੰਨੇ ਔਗਣ ਕਰਦਾ ਪਿਆ। ਔਗਣ ਵੇਖਣ ਦੇ ਬਾਵਜੂਦ ਵੀ ਅਸੀਂ ਕਹਿੰਦੇ ਹਾਂ ਚਲੋ ਕੋਈ ਗੱਲ ਨਹੀਂ, ਅੱਜ ਜਿਹੜੀ ਗਲਤੀ ਮੈਂ ਕੀਤੀ ਹੈ ਦੁਪਹਿਰੇ ਮੈਨੂੰ ਰਾਤ ਤੱਕ ਜ਼ਰੂਰ ਖੇਡ ਦੇਵੇਗੀ, ਸ਼ਾਮ ਤੱਕ ਮੇਰਾ ਅੰਦਰ ਕਲਪਾਏਗੀ। ਅਤੇ ਸਿੱਖੋ ਕੱਲ੍ਹ ਦੂਜਾ ਦਿਨ ਚੜ੍ਹਨਾ ਹੈ ਨਾ, ਬੰਦੇ ਨੂੰ ਆਪਣੀਆਂ ਗਲਤੀਆਂ ਕਦੀ ਚੇਤੇ ਨਹੀਂ ਜੇ ਰਹਿੰਦੀਆਂ। ਇਹੀ ਕਾਰਨ ਕਈ ਵਾਰੀ ਅਰਜ਼ ਕਰਨਾ, ਕੋਈ ਬੰਦਾ ਮੰਦਰ ਵਿੱਚ, ਕੋਈ ਗੁਰਦੁਆਰੇ ਵਿੱਚ, ਕੋਈ ਮਸੀਤ ਵਿੱਚ ਚਾਰ ਪੈਸੇ ਦਿੰਦਾ ਨਾ, ਉਸ ਬੰਦੇ ਨੂੰ ਮੇਰਾ ਖਿਆਲ ਹੈ ਵੀ ਮਰਦੇ ਦਮ ਤੱਕ ਨਹੀਂ ਭੁੱਲਣਾ ਵੀ ਮੈਂ ਇੰਨਾ ਕੁਝ ਦਿੱਤਾ, ਮੈਂ ਇਹ ਕੁਝ ਕੀਤਾ। ਉਹ ਅਹਿਸਾਨ ਪਰਤ ਪਰਤ ਕੇ ਜਗਾਉਣਾ। ਅਤੇ ਜੇ ਇਹਨੂੰ ਕੋਈ ਬੰਦਾ ਪੁੱਛੇ ਵੀ ਆਪਣਾ ਅੰਦਰ ਵਾਲਾ ਖਾਤਾ ਖੋਲ ਜਿਹੜਾ ਤੇਰੇ ਪੁੱਤਰਾਂ ਨੂੰ ਪਤਾ ਨਹੀਂ, ਜਿਹੜੇ ਤੇਰੀ ਘਰਵਾਲੀ ਨੂੰ ਪਤਾ ਨਹੀਂ, ਜਿਹੜਾ ਤੇਰੇ ਰਿਸ਼ਤੇਦਾਰਾਂ ਨੂੰ ਪਤਾ ਨਹੀਂ, ਜਿਹੜੇ ਲੱਖਾਂ ਰੁਪਈਏ ਤੂੰ ਕੇਵਲ ਇਸ ਤਨ ਦੀ ਐਸ਼ ਵਿੱਚ ਬਰਬਾਦ ਕਰ ਦਿੱਤੇ ਨੇ, ਉਹਦਾ ਭੇਤ ਤਾਂ ਕਦੀ ਕਿਸੇ ਨੂੰ ਦਿੱਤਾ ਨਹੀਂ। ਤੇ ਚਾਰ ਟੱਕੇ ਬਾਬੇ ਨੂੰ ਦੇ ਦਿੱਤੇ, ਕਿਤੇ ਰੱਬ ਦੇ ਨਾਂ ਤੇ ਮੰਦਰ ਦੇ ਦਿੱਤੇ, ਸਾਰੇ ਸ਼ਹਿਰ ਨੂੰ ਤੁੱਟੀ ਕਰ ਨਹੀਂ ਦੇਣਾ। ਸਤਿਗੁਰੂ ਕਹਿੰਦੇ ਨੇ ਦੇਖੋ ਬੰਦਾ ਆਪਣੇ ਆਪ ਨੂੰ ਰੋਜ਼ ਮਾਫ਼ ਕਰੇਗਾ, ਦੂਜੇ ਨੂੰ ਮਾਫ਼ ਕਰਨ ਲਈ ਤਿਆਰ ਨਹੀਂ। ਆਪਣੇ ਇਹਨੂੰ ਚੰਗਾ ਇੱਕ ਕੰਮ ਕੀਤਾ ਉਹ ਕਦੀ ਨਹੀਂ ਭੁੱਲਣਾ, ਕਿਉਂਕਿ ਉਹ ਹਉਮੈ ਦਾ ਰੂਪ ਧਾਰਨ ਕਰ ਗਏ। ਪਰ ਪਿਆਰਿਓ ਦੂਜੇ ਪਾਸੇ ਇਹਨੇ ਜਿਹੜੇ ਕੁਕਰਮ ਕੀਤੇ ਨੇ ਇਹ ਬੰਦੇ ਨੂੰ ਕਦੀ ਚੇਤੇ ਰਹਿੰਦੇ। ਸਾਹਿਬ ਕਿਰਪਾਲੂ ਜੀ ਦੇ ਉਸ ਬਚਨ ਵੱਲ ਆਵਾਂ, ਚੋਰੀ ਭਾਵੇਂ ਬੰਦਾ ਕੋਈ ਇੱਕ ਰੁਪਈਏ ਦੀ ਕਰੇ, ਅਸੀਂ ਕਹਿੰਦੇ ਹਾਂ ਰੁਪਈਏ ਦੀ ਕੋਈ ਚੋਰੀ ਹੈ ਜੀ, ਛੱਡੋ ਜੀ ਕੋਈ ਰੁਪਈਏ ਦੀ ਚੋਰੀ। ਮੈਂ ਕਹਿੰਦਾ ਇਹ ਗੱਲ ਸਾਡੀ ਬਿਲਕੁਲ ਗਲਤ ਹੈ। ਜਿਹੜੇ ਬੰਦੇ ਦਾ ਈਮਾਨ ਇੱਕ ਰੁਪਈਏ ਪਿੱਛੇ ਤਬਾਹ ਹੋ ਗਿਆ ਹੈ, ਉਹ ਲੱਖ ਰੁਪਈਏ ਨੂੰ ਛੱਡ ਦੇਗਾ, ਮੈਂ ਨਹੀਂ ਹੱਥ ਲਾਉਣਾ, ਯਾਦੇ ਨੇ ਮੈਂ ਤੇ ਰੁਪਈਆ ਚੁੱਕਣਾ ਹੁੰਦਾ। ਉਸ ਬੰਦੇ ਦੇ ਮਨ ਦੀ ਬਿਰਤੀ ਪੜ੍ਹੋ। ਜਿਹੜਾ ਇੱਕ ਰੁਪਈਏ ਦਾ ਬੇਈਮਾਨ ਹੈ ਉਹ ਲੱਖ ਦਾ ਕਦੀ ਇਮਾਨਦਾਰ ਨਹੀਂ ਹੋ ਸਕਦਾ। ਦੇਖੋ ਜਿਹੜਾ ਬੰਦਾ ਇੱਕ ਟਕੇ ਨੂੰ ਨਹੀਂ ਛੱਡਣ ਲਈ ਤਿਆਰ, ਤੇ ਨਾਲੇ ਮਨ ਦਾ ਕੋਈ ਪਤਾ ਥੋੜਾ, ਕੋਈ ਪਤਾ ਨਹੀਂ ਇਹਨੇ ਕਿੱਥੇ ਡਿੱਗ ਪੈਣਾ। ਕਿ ਸੱਜਣ ਲਿਖਦੇ ਸਨ, ਕਹਿੰਦੇ ਨੇ ਇੱਕ ਵਾਰੀ ਮਲਾਹ ਲੋਕਾਂ ਨੂੰ ਬੇੜੀ ਤੋਂ ਪਾਰ ਕਰਕੇ ਜਦੋਂ ਕਿਨਾਰੇ ਬੇੜੀ ਲਾਈ, ਸਾਰੇ ਲੋਕ ਉਤਰੇ, ਤੇ ਕਿਸੇ ਬੰਦੇ ਦੀ ਰੁਪਈਆਂ ਦੀ, ਚਾਂਦੀ ਦੇ ਰੁਪਈਆਂ ਦੀ ਥੈਲੀ ਵਿੱਚ ਰਹਿ ਗਈ। ਮਲਾਹ ਨੇ ਦੇਖਿਆ, ਉਹਨੇ ਦੌੜ ਕੇ ਥੈਲੀ ਚੁੱਕੀ ਤੇ ਪਿੱਛੇ ਜਾ ਕੇ ਕਿਹਾ ਇਹ ਆਪਣੀ ਥੈਲੀ ਪਕੜੋ, ਇਹ ਚਾਂਦੀ ਦੇ ਰੁਪਈਏ ਨੇ ਜਾਂ ਜੋ ਕੁਝ ਹੈ ਇਹ ਤੁਹਾਡੇ ਨੇ, ਮੈਂ ਖੋਲ੍ਹ ਕੇ ਨਹੀਂ ਦੇਖੀ। ਕਹਿੰਦੇ ਨੇ ਉਸ ਬੰਦੇ ਨੇ ਜਦੋਂ ਥੈਲੀ ਆਪਣੀ ਲਈ ਤੇ ਮਨ ਵਿੱਚ ਬੜਾ ਆਇਆ ਵੀ ਇਹ ਬੰਦਾ ਬੜਾ ਇਮਾਨਦਾਰ ਹੈ, ਕੁਝ ਦੇਣ ਦਾ ਯਤਨ ਕੀਤਾ। ਮਲਾਹ ਨੇ ਕਿਹਾ ਬਿਲਕੁਲ ਨਹੀਂ। ਉਹ ਬੰਦੇ ਦਾ ਮਨ ਅੱਜ ਇੰਨਾ ਟਿਕਿਆ ਸੀ ਮਲਾਹ ਦਾ, ਉਹ ਰੁਪਈਆਂ ਦੀ ਭਰੀ ਕੋਈ ਥੈਲੀ ਵੀ ਪਿੱਛੇ ਦੌੜ ਕੇ ਜਾ ਕੇ ਕਹਿੰਦਾ ਭਰਾਵਾ ਤੇਰੀ ਆਪਣੀ ਥੈਲੀ ਲੈ ਜਾ। ਦੂਜੇ ਦਿਨ ਮਲਾਹ ਘਰ ਜਾਂਦਾ ਪਿਆ ਸੀ, ਅੱਗੇ ਇੱਕ ਨਿੱਕਾ ਜਿਹਾ ਬੱਚਾ ਜਾਏ ਉਹਦੀ ਜੇਬ ਵਿੱਚੋਂ ਕਿ ਉਹਦੇ ਖੱਤ ਵਿੱਚੋਂ ਇੱਕ ਰੁਪਈਆ ਕਿਤੇ ਧਰਤੀ ਤੇ ਡਿੱਗ ਪਿਆ, ਤੇ ਮਲਾਹ ਨੇ ਨਾ ਆਪਣੇ ਪੈਰ ਨੂੰ ਉਸ ਰੁਪਈਏ ਦੇ ਉੱਤੇ ਟਿਕਾ ਦਿੱਤਾ। ਉਹ ਨਿਆਣਾ ਪਰਤ ਪਰਤ ਕੇ ਦੇਖੇ, ਮਲਾਹ ਪੁੱਛੇ ਪੁੱਤਰ ਕੀ? ਕਹਿੰਦਾ ਬਾਬਾ ਮੇਰਾ ਰੁਪਈਆ ਸੀ ਪਤਾ ਨਹੀਂ ਹੱਥ ਵਿੱਚੋਂ ਜੇਬ ਵਿੱਚ ਕਿਤੇ ਡਿੱਗ ਪਿਆ। ਉਹ ਪੈਰ ਨਾ ਹਿਲਾਏ ਪਰ ਚਾਰ ਚੁਫੇਰੇ ਦੇਖੀ ਜਾਏ ਬੱਚਾ ਚਲਾ ਗਿਆ, ਉਹਨੇ ਚੁੱਕ ਕੇ ਰੁਪਈਆ ਆਪਣੀ ਜੇਬ 'ਚ ਪਾ ਲਿਆ। ਇਹ ਬੰਦੇ ਦੇ ਮਨ ਦੀ ਅਵਸਥਾ ਹੈ। ਇਹ ਤਾਂ ਖਿੰਨ ਖਿੰਨ ਹਰ ਰੋਜ਼ ਕਿਉਂ ਅਸੀਂ ਅਰਦਾਸ ਕਰਨੇ ਹਾਂ? ਜਿਹੜੇ ਸੱਜਣ ਕਹਿੰਦੇ ਨੇ ਰੋਜ਼ ਕਿਉਂ ਅਰਦਾਸ ਕਰਨੇ ਹਾਂ, ਰੋਜ਼ ਕਿਉਂ ਨਿਤਨੇਮ ਕਰਨੇ ਹਾਂ, ਇਸ ਬੇਈਮਾਨ ਦਾ ਕੋਈ ਪਤਾ ਨਹੀਂ। ਅੱਜ 50 ਰੁਪਈਆਂ ਦੀ ਥੈਲੀ ਉਹਨੂੰ ਦੌੜ ਕੇ ਦੇ ਦੇ ਤੇ ਕੱਲ੍ਹ ਨੂੰ ਇੱਕ ਨਿਆਣੇ ਦੇ ਰੁਪਈਏ 'ਤੇ ਕਬਜ਼ਾ ਕਰਕੇ ਬਹਿ ਜਾਏ, ਕੋਈ ਪਤਾ ਹੈ? ਬਾਬਾ ਜੀ ਨੇ ਤਾਂ ਹੀ ਬਾਣੀ ਵਿੱਚ ਕਿਹਾ, ਕਹਿਣ ਲੱਗੇ ਕਿ ਦੇਖੋ ਕਿ ਕਬੂ ਜੀੜਾ ਊਬ ਚੜਤ ਹੈ, ਕਬੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹੇ ਤਾਂ ਚਾਰੇ ਕੁੰਡਾਂ ਪਾਲੇ। ਹਜ਼ੂਰ ਕਿਰਪਾਲੂ ਜੀ ਨੇ ਉੱਥੇ ਉਦਾਹਰਨ ਦਿੱਤੀ। ਫਿਰ ਅਸੀਂ ਵਿਸ਼ੇ 'ਤੇ ਆਈਏ ਕਿ ਖਾਸ ਦੀਪ ਕੂਵੇਂ ਪਰੇ। ਸਤਿਗੁਰੂ ਨੇ ਕਿਹਾ ਕਈ ਇਹਦੇ ਘਰ ਹੈ। ਉਹਨਾਂ ਕਿਹਾ ਮਹਾਰਾਜ ਕਈ ਦੀ ਕਹਾਣੀ ਕੀ? ਕਹਿਣ ਲੱਗੇ ਜ਼ਿਮੀਦਾਰ ਦੀ ਕਈ ਰਾਤ ਨੂੰ ਚੁੱਕੀ ਗਈ। ਪਿੰਡ ਦੇ ਆਗੂ ਨੇ ਕਿਹਾ ਵੀ ਸਾਰੇ ਪਿੰਡ ਵਿੱਚ ਢੰਡੋਰਾ ਦਿਓ ਕਿ ਕਿਸੇ ਨੇ ਕਈ 'ਤੇ ਨਹੀਂ ਚੁੱਕੀ, ਕਿਸੇ ਨੇ ਕਤੀ 'ਤੇ ਨਹੀਂ ਆਉਂਦੀ। ਢੰਡੋਰਚੀ ਨੇ ਪਿੰਡ ਵਿੱਚ ਰੱਖੇ ਹੁੰਦੇ ਸਨ ਪੁਰਾਣੇ ਸਮੇਂ, ਉਹਨੇ ਢੋਲ ਉੱਤੇ ਡਗਾ ਮਾਰਿਆ। ਜਦੋਂ ਉੱਚੀ ਆਵਾਜ਼ ਵਿੱਚ ਕਿਹਾ ਕਿ ਲੋਕੋ ਫਲਾਣੇ ਸੱਜਣ ਦੀ ਕਈ ਚੁੱਕੀ ਗਈ ਏ, ਇਮਾਨਦਾਰੀ ਨਾਲ ਉਹਦੇ ਨੱਕੇ 'ਤੇ ਰੱਖ ਆਵੋ, ਕੋਈ ਵੀ ਚੋਰ ਨਹੀਂ ਤੁਹਾਨੂੰ ਕਹੇਗਾ। ਅਤੇ ਜੇ ਕਿਤੇ ਉਹ ਕਈ ਲੱਭ ਗਈ ਤਾਂ ਸਾਰੀ ਜ਼ਿੰਦਗੀ ਲਈ ਕਲੰਕਤ ਹੋ ਜਾਓਗੇ। ਪਿੰਡ ਵਿੱਚ ਕਿਸੇ ਨੇ ਕਈ ਨਾ ਦਿੱਤੀ। ਜਦੋਂ ਸ਼ਾਮ ਹੋ ਗਈ, ਜ਼ਿਮੀਦਾਰ ਪਰੇਸ਼ਾਨ ਤੇ ਪਿੰਡ ਦਾ ਆਗੂ ਬੜਾ ਸਿਆਣਾ ਸੀ। ਉਹਨੂੰ ਪਤਾ ਸੀ ਮੇਰੇ ਪਿੰਡ ਦੀ ਅੱਜ ਨਿੱਕੀ ਜਿਹੀ ਇਹ ਗਲਤੀ ਕਿਸੇ ਵੱਡੇ ਦੁਖਾਂਤ ਨੂੰ ਕੱਲ੍ਹ ਜਨਮ ਦੇ ਸਕਦੀ। ਉਹਨੇ ਕਿਹਾ ਘਰ ਘਰ ਦੀ ਤਲਾਸ਼ੀ ਲਓ। ਹਰ ਘਰ ਦੀ ਤਲਾਸ਼ੀ ਲਈ ਤੇ ਟੰਡੋਰਚੀ ਨੇ ਪਹਿਲਾਂ ਜਾ ਕੇ ਟੰਡੋਰਾ ਪਿੱਟ ਦੇਣਾ ਵੀ ਤੁਹਾਡੇ ਘਰ ਤਲਾਸ਼ੀ ਲੈਣ ਆਏ ਨੇ ਕਿ ਤੁਸੀਂ ਆਪਣੇ ਆਪ ਦੱਸ ਦਿਓ ਜੇ ਖੈ ਤਾਂ ਅਜੇ ਵੀ ਰੱਖ ਆਓ। ਸਾਰੇ ਪਿੰਡ ਦੀ ਤਲਾਸ਼ੀ ਲਈ ਕਈ ਫਿਰ ਨਾ ਲੱਭੀ। ਅਖੀਰ ਤੇ ਜਦੋਂ ਸਾਰੇ ਬਹਿ ਗਏ ਦੀ ਕਈ ਨਹੀਂ ਲੱਭੀ ਤੇ ਰਾਜੇ ਨੇ ਕਿਹਾ ਜਾਂ ਚੌਧਰੀ ਨੇ ਸਰਪੰਚ ਨੇ ਜੋ ਆਗੂ ਸੀ ਉਹ ਕਹਿੰਦਾ ਇੱਕ ਟੰਡੋਰਚੀ ਦਾ ਘਰ ਵੀ ਫੋਲ ਕੇ ਆਓ। ਇਹ ਸਵੇਰ ਦਾ ਡਗਾ ਪਿੱਟਦਾ ਪਿਆ, ਇਹਦਾ ਘਰ ਵੀ ਫੋਲੋ, ਫੁੱਲਣੇ ਤੇ ਸਾਰਿਆਂ ਦੇ। ਜਦੋਂ ਉਹਦੇ ਘਰ ਨੂੰ ਫੋਲਣ ਗਏ ਤੇ ਸਾਰੇ ਘਰ ਨੂੰ ਦੇਖਿਆ ਕਿਤੇ ਨਹੀਂ, ਪਰ ਜਿਸ ਮੰਜੀ ਤੇ ਉਹ ਸੌਂਦਾ ਸੀ ਉਹਦੇ ਥੱਲੇ ਉਹਨੇ ਕਈ ਲੁਕਾਈ ਹੋਈ ਸੀ। ਹਜ਼ੂਰ ਨੇ ਕਿਹਾ ਦੇਖੋ ਕਿ ਟੰਡੋਰਚੀ ਸਾਰਾ ਦਿਨ ਟੰਡੋਰਾ ਦਿੰਦਾ ਰਿਹਾ ਉਹ ਲੋਕੋ ਕਿ ਕਈ ਦੇ ਦਿਓ ਵਾਪਸ ਕਰ ਦਿਓ। ਕਈ ਚੋਰੀ ਕਰਨੀ ਬੜਾ ਪਾਪ ਜੇ, ਪਿੰਡ ਬੜਾ ਸੁਖੀ ਵੱਸਦੇ। ਕਹਿਣ ਲੱਗੇ ਹੱਸ ਕੇ, ਤੁਸੀਂ ਕਹਿੰਦੇ ਹੋ ਕੀਰਤਨ ਕਥਾ ਵਿਚਾਰਾਂ ਬੜੀਆਂ ਚੰਗੀਆਂ ਸਨ, ਇਹਨੇ ਪ੍ਰਭੂ ਕਾ ਗੁਣ ਗਾਇਨ ਬਹੁਤ ਅੱਛਾ ਕੀਆ, ਪਰ ਕਹਿਣ ਲੱਗੇ ਕਈ ਵੀ ਤੇ ਇਹਨਾਂ ਦੇ ਘਰ ਹੀ ਨਾ ਕਿ ਜਿਸ ਚੀਜ਼ ਦੀ ਹਦਾਇਤ ਪੈ ਕਰਦੇ ਨੇ ਉਹਨਾਂ ਕੋ

ਕਮਾਈਐ ਪਉ ਵੱਟੀ ਇਤ ਤਨ ਪਾਈਐ ਸੱਚ ਬੂਝਣ ਆਣ ਜਲਾਈਐ ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤੋਂ ਮਿਲੈ। ਬਾਹਰ ਦੇ ਦੀਵੇ ਦੇ ਨਾਲ ਆਪਣੇ ਅੰਦਰ ਦਾ ਦੀਵਾ ਬਾਣ, ਇਸ ਤਰੀਕੇ ਨਾਲ ਤੈਨੂੰ ਸਾਹਿਬ ਦੀ ਪ੍ਰਾਪਤੀ ਹੋਵੇਗੀ। ਤੇ ਗੁਰਮੁਖੋ, ਜਿਸ ਸੱਜਣ ਨੇ ਆਪਣੇ ਅੰਦਰ ਦਾ ਦੀਵਾ ਬਾਲਿਆ ਉਹਨੂੰ ਸਾਹਿਬ ਨੇ ਮਿਹਰ ਕਰਕੇ ਕਿਹਾ, ਇਤ ਤਨ ਲਾਗੈ ਬਾਣੀਆਂ ਸੁਖ ਹੋਵੇ ਸੇਵ ਕਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ। ਤੇ ਜੇ ਦੀਵੇ ਬਾਲਣੇ ਨੀ ਨਾ, ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰ ਵਿੱਚ ਪਾਉਣ ਦਾ ਯਤਨ ਕਰ। ਸੱਚ ਬੂਝਣ ਆਣ ਜਲਾਈਐ ਤੂੰ ਸੱਚੇ ਨਾਮ ਦੀ ਚਿਣਗ ਲਾ ਤਾਂ ਇਹ ਤੇਰੇ ਅੰਦਰ ਦੀਵਾ ਬਲੇਗਾ। ਪੋਥੀ ਪੁਰਾਣ ਕਮਾਈਐ ਪਉ ਵੱਟੀ ਇਤ ਤਨ ਪਾਈਐ ਸੱਚ ਬੂਝਣ ਆਣ ਜਲਾਈਐ ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤੋਂ ਮਿਲੈ। ਬਾਹਰ ਦੇ ਦੀਵੇ ਦੇ ਨਾਲ ਆਪਣੇ ਅੰਦਰ ਦਾ ਦੀਵਾ ਬਾਣ, ਇਸ ਤਰੀਕੇ ਨਾਲ ਤੈਨੂੰ ਸਾਹਿਬ ਦੀ ਪ੍ਰਾਪਤੀ ਹੋਵੇਗੀ। ਤੇ ਗੁਰਮੁਖੋ, ਜਿਸ ਸੱਜਣ ਨੇ ਆਪਣੇ ਅੰਦਰ ਦਾ ਦੀਵਾ ਬਾਲਿਆ ਉਹਨੂੰ ਸਾਹਿਬ ਨੇ ਮਿਹਰ ਕਰਕੇ ਕਿਹਾ, ਇਤ ਤਨ ਲਾਗੈ ਬਾਣੀਆਂ ਸੁਖ ਹੋਵੇ ਸੇਵ ਕਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ। ਤੇ ਜੇ ਦੀਵੇ ਬਾਲਣੇ ਨੀ ਨਾ, ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ। ਪਿਆਰਿਓ, ਦੇਖੋ ਜਿੱਥੋਂ ਮੈਂ ਆਰੰਭਤਾ ਕੀਤੀ ਸੀ ਕਿ ਹੱਥ ਵਿੱਚ ਦੀਵਾ ਪਕੜ ਕੇ ਬੰਦੇ ਨੂੰ ਇਸ ਸੰਸਾਰ ਵਿੱਚ ਵਕਾਰਾਂ ਦੀਆਂ ਠੋਕਰਾਂ ਪੈਂਦੀਆਂ ਨੇ। ਤੇ ਬਾਬਾ ਨਾਨਕ ਜੀ ਬਚਨ ਕਰਦੇ ਨੇ, ਜਿਹਦੇ ਅੰਦਰ ਦੀਵਾ ਬਲ ਗਿਆ ਸੱਚ ਜਾਣੋ ਉਹਨੂੰ ਰੱਬ ਦੇ ਘਰ ਵਿੱਚ ਵੀ ਕਦੀ ਠੋਕਰ ਨਹੀਂ ਪੈਂਦੀ। ਇਹ ਤਾਂ ਲਾਗੈ ਬਾਣੀਆਂ ਸੁਖ ਹੋਵੇ ਸੇਵ ਕਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ। ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ। ਅਗਲੀ ਤੋਕੇ ਕਹੋ ਨਾਨਕ ਬਾਂਹ ਲੁਡਾਈਐ, ਆਪਣੀ ਬਾਂਹ ਨੂੰ ਉੱਚਿਆਂ ਕਰਕੇ ਜਾਈ, ਤੈਨੂੰ ਕੋਈ ਠੋਕਰ ਨਹੀਂ, ਤੇਰੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ। ਸਾਹਿਬ ਕਿਰਪਾਲੂ ਜੀ ਮਿਹਰ ਪੈ ਕਰਦੇ ਨੇ। ਅੱਜ ਦੇ ਇਸ ਪਵਿੱਤਰ ਸ਼ਲੋਕ ਵੱਲ ਧਿਆਨ ਦੇਣਾ, ਹਜ਼ੂਰ ਫਰਮਾਉਣ ਲੱਗੇ ਕਿ ਕਬੀਰ ਮਨ ਜਾਣੈ ਸਭ ਬਾਤ, ਸਾਡੇ ਮਨ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ। ਐਵੇਂ ਜਾਣ ਕੇ ਮਚਲੇ ਬਣ ਜਾਂਦੇ ਹਾਂ, ਕਿਹੜੇ ਬੰਦੇ ਨੂੰ ਪਤਾ ਨਹੀਂ ਵੀ ਇੱਕ ਦਿਨ ਮੈਂ ਮਰਨਾ ਹੈ, ਕਿਸ ਬੰਦੇ ਨੂੰ ਪਤਾ ਨਹੀਂ ਕਿ ਮਰਨ ਤੋਂ ਬਾਅਦ ਮੇਰੇ ਤਨ ਨੇ ਸੜ ਕੇ ਰਾਖ ਹੋ ਜਾਣਾ, ਕਿਸ ਬੰਦੇ ਨੂੰ ਪਤਾ ਨਹੀਂ ਕਿ ਮਰਨ ਤੋਂ ਬਾਅਦ ਮੇਰੇ ਭੈਣ ਭਰਾਵਾਂ ਸਾਥ ਨਹੀਂ ਜਾਣਾ, ਕਿਸ ਬੰਦੇ ਨੂੰ ਪਤਾ ਨਹੀਂ ਕਿ ਜੂਆ ਮੇਰੇ ਘਰ ਦੀ ਤਬਾਹੀ ਕਰੇਗਾ, ਕਿਸ ਬੰਦੇ ਨੂੰ ਪਤਾ ਨਹੀਂ ਕਿ ਸ਼ਰਾਬ ਮੇਰੇ ਬੱਚਿਆਂ ਦੇ ਵਾਸਤੇ ਕੱਲ੍ਹ ਨੂੰ ਮਜ਼ਦੂਰੀ ਪੈਦਾ ਕਰ ਜਾਏਗਾ, ਕਿਸ ਬੰਦੇ ਨੂੰ ਪਤਾ ਨਹੀਂ ਕਿ ਇਹ ਵਕਾਰ ਔਗਣ ਮੇਰੀ ਜ਼ਿੰਦਗੀ ਨੂੰ ਬਰਬਾਦ ਕਰਕੇ ਰੱਖ ਦੇਣਗੇ। ਸਾਹਿਬ ਕਹਿੰਦੇ, ਜਾਣਨ ਦੇ ਬਾਵਜੂਦ ਵੀ ਬੰਦੇ ਦਾ ਮਨ ਜਿਹੜਾ ਉਹ ਔਗਣ ਕਰਦਾ ਪਿਆ ਹੈ। ਤੇ ਜਦੋਂ ਬੰਦਾ ਔਗਣ ਕਰਦਾ ਨਾ, ਪਹਿਲਾ ਔਗਣ, ਪਹਿਲੀ ਗਲਤੀ, ਪਹਿਲਾ ਗੁਨਾਹ ਬੰਦੇ ਨੂੰ ਕਈ ਦਿਨ ਪਛਤਾਵੇ ਵਿੱਚ ਪਾ ਜਾਂਦਾ। ਕੋਈ ਵੀ ਇਨਸਾਨ ਹੈ, ਹਿਊਮਨ ਬੀਂਗ, ਜਿਸ ਦਿਨ ਉਹਨੇ ਪਹਿਲਾਂ ਕੋਈ ਕੁਕਰਮ ਕੀਤਾ ਹੈ ਤੇ ਕਈ ਦਿਨ ਉਹਦਾ ਚਿਹਰਾ ਬੁੱਝਿਆ ਰਹਿੰਦਾ, ਕਈ ਦਿਨ ਉਹਦਾ ਚਿੱਤ ਕਰਦਾ ਵੀ ਮੈਂ ਮਾਰੀ ਜਾਵਾਂ, ਪਰ ਪਰਤ ਕੇ ਹੁੰਦਾ ਕੀ ਇਹ ਪਹਿਲੀ ਗਲਤੀ ਤੋਂ ਬਾਅਦ ਦੂਜੀ ਗਲਤੀ ਕਰਦਾ, ਉਹ ਗਲਤੀ ਥੋੜ੍ਹਾ ਜਿਹਾ ਖੇਦ ਦਿੰਦੀ ਹੈ, ਤੀਜੇ ਦਿਨ ਫਿਰ ਕਰਦਾ, ਚੌਥੇ ਦਿਨ ਫਿਰ ਕਰਦਾ, ਇੱਕ ਦਿਨ ਐਸਾ ਆਉਂਦਾ ਗਲਤੀਆਂ ਹੀ ਉਹਦੀ ਜ਼ਿੰਦਗੀ ਬਣ ਜਾਂਦੀਆਂ। ਮੈਂ ਫਿਰ ਬੇਨਤੀ ਕਰਾਂ ਕਿ ਚਿੱਟੇ ਕੱਪੜੇ ਪਾ ਕੇ ਤੁਰਿਆ ਵਾਂ, ਪਹਿਲੇ ਦਿਨ ਜਦੋਂ ਮੇਰੇ ਤਨ 'ਤੇ ਥੋੜ੍ਹੀ ਜਿਹੀ ਧੂੜ ਪੈਗੀ ਤਾਂ ਮੈਨੂੰ ਬੜਾ ਲੱਗੇਗਾ ਭੈੜਾ ਕਿ ਮੇਰੇ ਕੱਪੜਿਆਂ 'ਤੇ ਧੂੜ ਕਿਉਂ ਪੈ ਗਈ, ਯਤਨ ਕਰਾਂਗਾ ਇਸ ਧੂੜ ਨੂੰ ਲਾਵਾਂ। ਦੂਜੇ ਦਿਨ ਫਿਰ ਕਿਤੇ ਸੰਘਣੀ ਹੋ ਜਾਏਗੀ, ਮਹਿਸੂਸ ਜ਼ਰੂਰ ਹੋਵੇਗਾ, ਅਤੇ ਇੱਕ ਦਿਨ ਐਸਾ ਆਵੇਗਾ ਤੰਦ ਮੈਲ ਬਣ ਜਾਏਗੀ, ਪਰਤ ਕੇ ਜਿੰਨੀ ਮਰਜ਼ੀ ਧੂੜ ਪੈਂਦੀ ਰਹੇ ਇਸ ਕੱਪੜੇ ਉੱਤੇ ਮੈਨੂੰ ਕੋਈ ਅਸਰ ਹੀ ਨਹੀਂ, ਮੇਰੇ ਲਈ ਕੋਈ ਥਾਂ ਨਹੀਂ ਪੈਂਦੀ, ਇਹ ਪਈ ਜਾਏ। ਹਜ਼ੂਰ ਕਹਿੰਦੇ ਨੇ, ਪਹਿਲੀ ਗਲਤੀ, ਪਹਿਲਾ ਗੁਨਾਹ, ਪਹਿਲੀ ਭੁੱਲ ਬੰਦੇ ਨੂੰ ਪਛਤਾਵਾ ਦਿੰਦੀ ਏ, ਅਤੇ ਜੇ ਕਿਤੇ ਸਮਝ ਜਾਏ। ਪਰ ਸਤਿਗੁਰੂ ਕਹਿੰਦੇ ਨੇ, ਨਹੀਂ ਕਬੀਰ ਮਨ ਜਾਣੈ ਸਭ ਬਾਤ, ਸਾਰੀਆਂ ਗੱਲਾਂ ਜਾਣਦਾ ਪਿਆ। ਸਾਹਿਬ ਕਹਿੰਦੇ ਨੇ, ਜਾਣਤ ਹੀ ਔਗਣ ਕਰੈ, ਜਾਣਨ ਦੇ ਬਾਵਜੂਦ ਇਹ ਔਗਣ ਕਰਦਾ ਪਿਆ। ਅਤੇ ਦੇਖੋ, ਇੱਕ ਬੰਦਾ ਹੁੰਦਾ ਜਿਸ ਬੰਦੇ ਨੂੰ ਸਮਝ ਕੋਈ ਨਹੀਂ ਨਾ, ਮੰਨ ਲਓ ਇੱਕ ਬੰਦੇ ਦੀਆਂ ਅੱਖਾਂ ਨੇ, ਨੇਤਰ ਨੇ, ਵਿਚਾਰਾ ਤੁਰਿਆ ਜਾਂਦਾ, ਅਚਨਚੇਤ ਉਹਦੇ ਪੈਰ ਕਿਤੇ ਖੱਡੇ ਵਿੱਚ ਕਿਸੇ ਇੱਟ ਨਾਲ ਕਿਸੇ ਬੰਨੀ ਨਾਲ ਟਕਰਾਏ ਤੇ ਜ਼ਮੀਨ 'ਤੇ ਡਿੱਗੇ ਤੇ ਸੜਕ ਤੋਂ ਕਈ

0: ਬੰਦੇ ਦੌੜ ਕੇ ਚੁੱਕਣਗੇ ਵੀ ਦੇਖੋ ਜੀ ਬੰਦੇ ਵਿਚਾਰੇ ਨੂੰ ਦਿਸਦਾ ਨਹੀਂ ਹਮਦਰਦੀ ਪ੍ਰਗਟ ਕਰਨਗੇ ਤੇ ਕਈ ਉਹਦੇ ਹੱਥ ਪਕੜ ਕੇ ਉਹਦੇ ਘਰ ਤੱਕ ਉਹਨੂੰ ਲੈ ਜਾਣਗੇ ਜਿਸ ਬੰਦੇ ਨੂੰ ਦਿਸਦਾ ਵੀ ਹੋਵੇ ਹੱਥ ਵਿੱਚ ਦੀਵਾ ਵੀ ਪਕੜਿਆ ਹੋਵੇ ਤੇ ਜਾਣ ਬੁੱਝ ਕੇ ਖੱਡੇ ਵੀ ਛਾਲ ਮਾਰੇ ਤੇ ਵੇਖਣ ਵਾਲੇ ਆਉਂਦਿਆਂ ਸਰ ਪਤਾ ਹੀ ਕਹਿਣਗੇ ਅੰਨਾ ਸੈ ਤੈਨੂੰ ਦਿਸਦਾ ਨਹੀਂ ਮੇਰੀ ਬੇਨਤੀ ਸਰਵਣ ਕਰਿਓ ਜਿਸ ਬੰਦੇ ਦੀਆਂ ਅੱਖਾਂ ਨਹੀਂ ਉਹਨੂੰ ਕਠੋਰ ਤੋਂ ਕਠੋਰ ਬੰਦਾ ਇਹ ਨਹੀਂ ਕਹਿੰਦਾ ਅੰਨਾ ਸੈਂ ਤੈਨੂੰ ਦਿਸਦਾ ਨਹੀਂ ਉਹ ਆਉਂਦਿਆਂ ਸਰ ਕਹੇਗਾ ਨਹੀਂ ਜੀ ਕੋਈ ਗੱਲ ਨਹੀਂ ਆਓ ਮੈਂ ਤੁਹਾਨੂੰ ਪਕੜ ਕੇ ਬਾਹਰ ਕੱਢਣਾ ਪਰ ਜਿਹਦੀਆਂ ਅੱਖਾਂ ਨੇ ਉਹਨੂੰ ਕੱਢਣ ਕੇ ਤੇ ਸਹੀ ਪਰ ਪਹਿਲਾ ਬਚਨ ਕਹਿਣਗੇ ਅੰਨਾ ਤੈਨੂੰ ਸਾਹਮਣੇ ਨਜ਼ਰ ਨਹੀਂ ਆਉਂਦਾ ਪਿਆ ਸਭ ਕੁਝ ਵੇਖਣ ਦੇ ਬਾਵਜੂਦ ਵੀ ਤੂੰ ਛਾਲਾਂ ਮਾਰਨਾ ਪਿਆ ਬਾਬੇ ਨਾਨਕ ਨੇ ਇੱਥੇ ਇੱਕ ਪੌੜੀ ਕਹੀ ਕਿ ਹਾਥ ਦੀਪ ਕੂਵੇਂ ਪਰੇ ਮਨ ਜਾਣ ਸਭ ਬਾਤ ਹੁਣ ਇੱਕ ਬੰਦਾ ਬਿਲਕੁਲ ਕੋਰਾ ਅਨਪੜ੍ਹ ਤੇ ਇੱਕ ਬੰਦਾ ਪੜ੍ਹਿਆ ਲਿਖਿਆ ਹੁਣ ਪੜ੍ਹਿਆ ਲਿਖਿਆ ਬੰਦਾ ਭੁੱਲ ਕਰਕੇ ਇਹ ਕਹੇ ਮੈਂ ਨਹੀਂ ਜੀ ਕੋਈ ਨਹੀਂ ਇਹ ਬੰਦਾ ਵਿਦਵਾਨ ਹੈ ਆਖਰ ਬੰਦੇ ਦਾ ਗੁਣ ਬੜਾ ਮੈਂ ਕਹਿੰਦਾ ਸਤਿਗੁਰੂ ਨੇ ਸਾਡੇ ਇਸ ਸਵਾਲ ਦਾ ਉੱਤਰ ਦਿੱਤਾ ਵੀ ਐਵੇਂ ਬੰਦੇ ਨੂੰ ਫੂਕ ਨਾ ਚੁਕਾਈ ਜਾਓ ਗਲਤੀ ਗਲਤੀ ਹੈ ਭਾਵੇਂ ਅਨਪੜ੍ਹ ਕਰੇ ਤੇ ਭਾਵੇਂ ਪੜ੍ਹਿਆ ਲਿਖਿਆ ਕਰੇ ਤੇ ਬਾਣੀ ਦੀ ਮੈਂ ਤੁਕ ਤੁਹਾਡੇ ਨਾਲ ਸਾਂਝੀ ਕਰਨੀ ਬਾਬਾ ਨਾਨਕ ਜੀ ਕਹਿੰਦੇ ਨੇ ਇੱਕ ਵਿਦਵਾਨ ਨੇ ਭੁੱਲ ਕਰ ਦਿੱਤੀ ਤੇ ਲੋਕ ਕਹਿੰਦੇ ਨੇ ਚਲੋ ਕੋਈ ਗੱਲ ਨਹੀਂ ਰਹਿਣ ਦਿਓ ਜੀ ਆਖਰ ਇੰਨਾ ਬੰਦਾ ਸਿਆਣਾ ਇੰਨਾ ਵੱਡਾ ਹੈ ਕਹਿੰਦੇ ਨੇ ਇੱਕ ਅਨਪੜ੍ਹ ਬੰਦੇ ਨੇ ਭੁੱਲ ਕੀਤੀ ਤੇ ਸਾਰੇ ਲੋਕ ਨੂੰ ਮਾਰਨ ਤਾਂ ਗਏ ਗੁਰੂ ਸਾਹਿਬ ਕਹਿੰਦੇ ਨੇ ਨਹੀਂ ਉਹ ਦੁਨੀਆਂ ਦੇ ਲੋਕੋ ਤੁਸੀਂ ਪੜ੍ਹੇ ਦੀ ਗਲਤੀ ਨੂੰ ਦੇਖ ਕੇ ਪਰਦੇ ਪਾਓਗੇ ਕਹੋਗੇ ਕਿਉਂਕਿ ਕੱਲ ਇਸ ਬੰਦੇ ਤੱਕ ਤੁਹਾਨੂੰ ਲੋੜ ਹੈ ਪਰ ਰੱਬ ਨੇ ਕੋਈ ਪਰਵਾਹ ਨਹੀਂ ਕਰਨੀ ਇੱਕ ਪੌੜੀ ਅਸੀਂ ਪੜ੍ਹਨੇ ਆ ਪੜ੍ਹਿਆ ਹੋਵੇ ਗੁਨਾਹਗਾਰ ਤਾਂ ਉਮੀ ਸਾਧਨਾ ਮਾਰੀਏ ਮਨ ਜਾਣੈ ਸਭ ਬਾਤ ਜਾਣਤੀ ਹੀ ਔਗਣ ਕਰੇ ਪੜ੍ਹਿਆ ਹੋਵੇ ਗੁਨਾਹਗਾਰ ਜੇ ਬੰਦਾ ਪੜ੍ਹ ਕੇ ਹੱਥ ਵਿੱਚ ਦੀਵੇ ਪਕੜ ਕੇ ਵੀ ਗਲਤੀ ਕਰ ਰਿਹਾ ਪੜ੍ਹਿਆ ਹੋਵੇ ਗੁਨਾਹਗਾਰ ਤਾਂ ਉਮੀ ਦਾ ਅਰਥ ਵਿੱਚ ਹੁੰਦਾ ਅਨਪੜ੍ਹ ਅਖਰ ਅਸੀਂ ਇਹੀ ਕਰਨੇ ਆ ਅਨਪੜ੍ਹ ਪਰ ਨਹੀਂ ਭਾਵੇਂ ਅਸੀਂ ਸ਼ਬਦ ਅਨਪੜ੍ਹ ਵਰਤਨੇ ਆ ਉਮੀ ਦਾ ਅਰਥ ਹੁੰਦਾ ਓਮ ਸ਼ਬਦ ਕਹਿਣ ਵਾਲਾ ਕਿ ਜਿਸ ਬੰਦੇ ਨੂੰ ਓਮ ਤੋਂ ਬਿਨਾਂ ਕੁਛ ਨਹੀਂ ਆਉਂਦਾ ਇਹ ਵੀ ਨਹੀਂ ਆਉਂਦਾ ਕਹਿਣ ਲੱਗੇ ਇੱਕ ਬੰਦਾ ਗੁਨਾਹ ਕਰਦਾ ਪੜ੍ਹਿਆ ਤੇ ਉਹਦੀ ਥਾਂ ਅਨਪੜ੍ਹ ਨੂੰ ਮਾਰ ਨਹੀਂ ਪੈਣੀ ਵੀ ਚਲੋ ਜੀ ਅਨਪੜ੍ਹ ਨੂੰ ਇਹਦੇ ਹਿੱਸੇ ਦਾ ਮਾਰ ਦਿਓ ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧਨਾ ਮਾਰੀਏ ਜੇ ਹਾਂ ਘੱਲ ਹੈ ਘਾਲਣਾ ਤੇ ਵੇਖੋ ਨਾਉ ਪਚਾਰੀਏ ਐਸੀ ਗਲਾ ਨਾ ਖੇਡੀਏ ਜਿੱਦਰ ਗਏ ਗਿਆ ਹਾਰੀਏ ਪੜ੍ਹਿਆ ਅਤੇ ਓਮੀਆਂ ਵਿਚਾਰ ਅੱਗੇ ਵਿਚਾਰੀਏ ਮੂੰਹ ਚੱਲੇ ਸੋ ਅੱਗੇ ਮਾਰੀਏ ਭਾਵੇਂ ਪੜ੍ਹਿਆ ਤੇ ਭਾਵੇਂ ਅਨਪੜ੍ਹ ਸੱਚ ਜਾਣੀ ਰੱਬ ਦੇ ਦਰਗਾਹ 'ਚ ਤੇਰੇ ਕੀਤੇ ਕੋਈ ਕਰਮਾਂ ਦਾ ਲੇਖਾ ਜ਼ਰੂਰ ਹੈ ਹਜ਼ੂਰ ਕਹਿੰਦੇ ਨੇ ਕਬੀਰ ਮਨ ਜਾਣੈ ਸਭ ਬਾਤ ਮਨ ਨੂੰ ਪਤਾ ਹੈ ਤੇ ਗੁਰੂ ਤੇਗ ਬਹਾਦਰ ਜੀ ਤੇ ਕਹਿੰਦੇ ਨੇ ਕਿ ਜਾਣ ਬੂਝ ਕੈ ਬਾਵਰੇ ਤੈ ਕਾਜ ਵਿਗਾਰਿਓ ਪਾਪ ਕਰਤ ਸੁਕਚਿਓ ਨਹੀਂ ਨੈ ਗਰਭ ਨਿਵਾਰਿਓ ਜਾਣ ਬੂਝ ਕੈ ਜਾਣ ਬੁੱਝ ਕੇ ਆਪਣੀ ਜ਼ਿੰਦਗੀ ਨੂੰ ਤੂੰ ਤਬਾਹ ਕੀਤਾ ਸੱਜਣਾ ਤੇਰੀ ਬਿਰਤੀ ਤਾਂ ਉਹੀ ਹੈ ਜਿਹੜੀ ਬਾਬੇ ਕਬੀਰ ਨੇ ਕਹੀ ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੇ ਜਾਣਨ ਦੇ ਬਾਵਜੂਦ ਔਗਣ ਕਰਦੇ ਨੇ ਤੇ ਅੱਜ ਇੱਕ ਛੋਟੇ ਬੰਦੇ ਤੋਂ ਲੈ ਕੇ ਉੱਚੀ ਪਦਵੀ ਤੱਕ ਕਿਸੇ ਬੈਠੇ ਹੋਏ ਨੂੰ ਤੱਕ ਲਓ ਕਿ ਹਰ ਬੰਦਾ ਜਾਣਨ ਦੇ ਬਾਵਜੂਦ ਗਲਤੀਆਂ ਨਹੀਂ ਕਰ ਰਿਹਾ ਉਹਨੂੰ ਪਤਾ ਨਹੀਂ ਮੇਰੇ ਸਮਾਜ ਦਾ ਢਾਂਚਾ ਕਿੱਧਰ ਜਾ ਰਿਹਾ ਪਤਾ ਹੋਣ ਦੇ ਬਾਵਜੂਦ ਕਹਿੰਦਾ ਹੈ ਤਾਂ ਪਾਪ ਹੀ ਪਰ ਕੀ ਕਰੀਏ ਸਰਦਾ ਨਹੀਂ ਆ ਨੌਕਰੀ ਕਰਦੇ ਨੇ ਨਾ ਜੇ ਪੁੱਛੋ ਵੀ ਕਿੰਨੀ ਤਨਖਾਹ ਕਹਿਣਗੇ ਤਨਖਾਹ ਤੇ ਕੀ ਇਹ 15-20 ਹਜ਼ਾਰ ਉੱਤੋਂ ਕਾਫੀ ਬਣ ਜਾਂਦਾ ਆ ਉੱਤੋਂ ਵਾਲਾ ਜਿਹੜਾ ਹੈ ਨਾ ਇਹ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੈ ਹੈ ਸਹਿਬ ਕਿਰਪਾਲੂ ਜੀ ਕਹਿੰਦੇ ਨੇ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੈ ਜੇ ਅਨਪੜ੍ਹ ਬੰਦਾ ਜਿਸ ਬੰਦੇ ਨੂੰ ਸਮਝ ਨਹੀਂ ਉਹਦੇ ਤੋਂ ਭੁੱਲੋ ਜਾਏ ਉਹ ਤਾਂ ਬਖਸ਼ਿਆ ਜਾ ਸਕਦਾ ਹੈ ਅਤੇ ਜਿਹੜਾ ਬੰਦਾ ਭੁੱਲ ਕਰੇ ਪਰਤ ਕੇ ਫਿਰ ਸਮਝ ਦੇ ਬਾਵਜੂਦ ਵੀ ਭੁੱਲ ਕਰੇ ਤਾਂ ਉਸ ਬੰਦੇ ਨੂੰ ਕਿਵੇਂ ਬਖਸ਼ਾਂਗੇ ਭਾਈ ਗੁਰਦਾਸ ਕਹਿੰਦੇ ਨੇ ਇੱਕ ਬੰਦਾ ਖਜ਼ੂਰ ਤੇ ਭੁਲੇਖੇ ਨਾਲ ਚੜ ਗਿਆ ਸਿਖਰ ਤੇ ਪਹੁੰਚ ਗਿਆ ਉਹਦਾ ਪੈਰ ਫਿਸਲਿਆ ਜ਼ਮੀਨ ਤੇ ਗਿਰਿਆ ਤੇ ਡਿੱਗਿਆ ਜਦੋਂ ਉਹਦੇ ਗੋਡੇ ਗਿੱਟੇ ਕੁਝ ਨਹੀਂ ਟੁੱਟੇ ਕੱਪੜੇ ਝਾੜ ਕੇ ਉੱਠ ਕੇ ਖਲੋ ਗਿਆ ਕਹਿੰਦਾ ਦੇਖੋ ਖਜ਼ੂਰ ਤੇ ਚੜ੍ਹੇ ਸਾਂ ਡਿੱਗ ਗਿਆ, ਕੁਝ ਨਹੀਂ ਵਿਗੜਿਆ। ਦੂਜੇ ਦਿਨ ਫਿਰ ਆ ਗਿਆ ਜੀ, ਸ਼ੇਖੀ ਦਾ ਮਾਰਿਆ, ਪਰਤ ਕੇ ਫਿਰ ਚੜਿਆ, ਲੋਕੋ ਆਓ ਇਕੱਠੇ ਹੋਵੋ, ਕੱਲ ਆਪਾਂ ਡਿੱਗੇ ਸਾਂ ਕਰਾਂ ਮਾਤੀਆਂ, ਫੁਲਾਦ ਦਾ ਸਰੀਰ ਹੈ, ਅਸੀਂ ਤਾਂ ਪੱਥਰ ਹਾਂ, ਖਜ਼ੂਰ ਕੀ ਸਾਡਾ ਵਿਗਾੜ ਸਕਦੀ। ਉੱਤੋਂ ਮਾਰੀ ਛਾਲ, ਧੌਣ ਪਰ ਨੇ ਡਿੱਗਾ, ਨਾਲ ਹੀ ਮਣਕਾ ਟੁੱਟ ਗਿਆ। ਲੋਕੀ ਉੱਠਦੇ ਰਹੇ ਵੀ ਹੁਣ ਕੱਪੜੇ ਝਾੜੇਗਾ, ਨਾਲਦਿਆਂ ਨੇ ਕਿਹਾ ਫੱਟੇ ਦਾ ਪ੍ਰਬੰਧ ਕਰੋ, ਮਰ ਗਿਆ ਜੇ। ਹੁਣ ਤੱਕੋ, ਜੇ ਪਹਿਲੇ ਦਿਨ ਮੰਨ ਲਓ ਤੂੰ ਖਜ਼ੂਰ ਤੋਂ ਡਿੱਗਿਆ, ਰੱਬ ਨੇ ਮਿਹਰ ਕੀਤੀ, ਰੱਬੀ ਸਬੱਬੀ ਤੂੰ ਬਚ ਗਿਆ, ਤੇ ਦੂਜੇ ਦਿਨ ਰੱਬ ਨੂੰ ਜਾ ਕੇ ਜ਼ਰੂਰ ਛੇੜਨੇ ਵੀ ਮੈਂ ਤੇਰਾ ਅੰਤ ਪਾਉਣ ਆਇਆ, ਮੈਂ ਕੱਲ੍ਹ ਬਚ ਗਿਆ, ਅੱਜ ਵੀ ਪਾਵਾਂਗਾ। ਕਹਿਣ ਲੱਗੇ ਅੱਜ ਚਰ ਤੇਰੀ ਧੌਣ ਭੰਨੇਗਾ, ਨਾਲ ਹੀ ਤੇਰੀ ਮੌਤ ਹੋ ਜਾਣੀ। ਅਨਭੋਲ ਵਿੱਚ ਬਚ ਗਿਆ ਇਹਦਾ ਮਤਲਬ ਇਹ ਨਹੀਂ ਵੀ ਤੂੰ ਰੋਜ਼ ਖਜ਼ੂਰ ਤੇ ਚੜ ਕੇ ਛਾਲ ਮਾਰ। ਭਾਈ ਸਾਹਿਬ ਕਹਿੰਦੇ ਨੇ ਕਿ ਦੇਖੋ ਸ਼ਬਦ ਨੇ ਕਿ ਅੱਜ ਬੰਦੇ ਨੇ ਇੱਕ ਥਾਂ ਤੋਂ ਕਿਤੇ ਜ਼ਹਿਰ ਦਾ ਪਿਆਲਾ ਪੀ ਲਿਆ, ਅਚਨਚੇਤ ਰੱਬ ਮਿਹਰ ਕਰੇ ਵੀ ਉਹ ਵੈਦ ਨੇ ਦਵਾ ਦਿੱਤੀ ਤੇ ਬਚ ਗਿਆ, ਤੇ ਦੂਜੇ ਦਿਨ ਸ਼ੇਖੀ ਨਾਲ ਇਹ ਕਹੇ ਅਸੀਂ ਤਾਂ ਜ਼ਹਿਰ ਦੇ ਪਿਆਲੇ ਪੀ ਕੇ ਵੇਖੇ ਨੇ, ਅਸੀਂ ਤਾਂ ਪੱਥਰ ਹਜ਼ਮ ਕਰਦੇ ਨੇ, ਦੂਜੇ ਦਿਨ ਪਿਆਲਾ ਨਾਲ ਲਾਇਆ, ਦੋ ਕੁ ਘੁੱਟ ਗਏ ਤੇ ਨਾਲ ਹੀ ਭੋਗ ਪੈ ਗਿਆ। ਕਹਿੰਦੇ ਨੇ ਜੇ ਬੰਦਿਆ ਤੂੰ ਔਗਣ ਅਨਭੋਲ ਕੀਤਾ, ਰੱਬ ਨੇ ਤੈਨੂੰ ਬਖਸ਼ ਦਿੱਤਾ, ਹੁਣ ਇਹਦਾ ਮਤਲਬ ਇਹ ਨਹੀਂ। ਤੇ ਲੋਕ ਕਰਦੇ ਨੇ ਜਾਣ ਬੁੱਝ ਕੇ, ਮੈਂ ਪਿਛਲੇ ਦਿਨ ਅਰਜ਼ ਕੀਤੀ ਸੀ, ਵਾਹਿਗੁਰੂ ਮਿਹਰ ਕਰੇ ਧਰਮ ਦੀ ਦੁਨੀਆਂ ਵਿੱਚ ਰੋਜ਼ ਅਰਦਾਸ ਕਰੀਏ ਕਿਤੇ ਡੋਲ ਨਾ ਜਾਈਏ। ਅਸੀਂ ਪਾਠ ਰੋਜ਼ ਪੜ੍ਹਨੇ ਹਾਂ ਕਿ ਦਾਤਾ ਜੀ ਨੇ ਜਿਹੜਾ ਬਚਨ ਕਿਹਾ ਨਾ, ਆਸਾ ਮਹੱਲਾ ਪਹਿਲਾਂ ਚਿੱਤ ਸਰਵਰੜਾ ਭਈਲੇ ਨਿਵਾਸਾਂ ਪਾਣੀ ਪਾਵਕ ਤਿੰਨੇ ਕੀਆ। ਦੇਖੋ ਇਹ ਸ਼ਬਦ ਸਾਡੇ ਸਾਰਿਆਂ 'ਤੇ ਝੁਕਦਾ। ਕਹਿੰਦੇ ਨੇ ਜਿਸ ਸਰੋਵਰ ਵਿੱਚ ਜਿਸ ਸੰਸਾਰ 'ਤੇ ਅਸੀਂ ਰਹਿੰਦੇ ਹਾਂ, ਇੱਥੇ ਰੱਬ ਨੇ ਪਾਣੀ ਦੀ ਥਾਂ 'ਤੇ ਤ੍ਰਿਸ਼ਨਾ ਦੇ ਅੱਗ ਦੀਆਂ ਲਹਿਰਾਂ ਪੈਦਾ ਕੀਤੀਆਂ। ਕਹਿੰਦੇ ਨੇ ਮੋਹ ਦਾ ਚਿੱਕੜ ਚਿੱਤ ਸਰਵਰੜੈ ਭਈਲੇ ਨਿਵਾਸਾਂ ਪਾਣੀ ਪਾਵਕ ਤਿੰਨੇ ਕੀਆ। ਪੰਕਜ ਮੋਹ ਪੱਗ ਨਹੀਂ ਚੱਲੈ, ਸਾਡੇ ਪੈਰ ਤੁਰਦੇ ਨੇ, ਯਤਨ ਕਰਨੇ ਆ ਪੈਰ ਪੱਟਣ ਦਾ, ਚਿੱਕੜ ਫਿਰ ਖਿੱਚਦਾ। ਪੰਕਜ ਮੋਹ ਪੱਗ ਨਹੀਂ ਚੱਲੈ ਹਮ ਦੇਖਾਂ। ਬਾਬਾ ਨਾਨਕ ਜੀ ਕਹਿੰਦੇ ਨੇ ਮੈਂ ਵੇਖਿਆ, ਹਮ ਦੇਖਾਂ ਦਰਸ ਇਹ ਨਹੀਂ ਮੈਂ ਸੁਣਿਆ, ਹਮ ਦੇਖਾਂ ਤੈਂ ਡੂਬ ਅਲੇ। ਕਹਿਣ ਲੱਗੇ ਮੇਰੇ ਵੇਖਦਿਆਂ ਕਈ ਡੁੱਬ ਗਏ। ਗੁਰੂ ਅਰਜਨ ਸਾਹਿਬ ਨੇ ਇੱਕ ਤੁੱਕ ਕਹੀ ਹੈ, ਕੁਰੀਏ ਕੁਰੀਏ ਵਹਿੰਦਿਆਂ ਤਲ ਗਾੜਾ ਮਹਿਰੇਰ ਦੱਖਣੇ, ਮਾਰੂ ਦੱਖਣਾ ਮੈਂ ਜਿਹੜੇ ਸੀ ਪੜ੍ਹਨੇ, ਕਿ ਰਸਤੇ ਤੇ ਜਾਂਦਿਆਂ ਧਿਆਨ ਨਾਲ ਚੱਲੀ, ਚੇਤੇ ਰੱਖੀ ਰੱਬ ਨੇ ਤੈਨੂੰ ਛੋਟੀ ਜਿਹੀ ਇੱਕ ਬੰਨੀ ਦਿੱਤੀ ਹੈ ਤੁਰਨ ਵਾਸਤੇ, ਐਵੇਂ ਆਕੜ ਕੇ ਤੁਰੀ ਨਾ, ਜੇ ਪੈਰ ਫਿਸਲ ਗਿਆ ਥੱਲੇ ਗਾੜਾ ਚਿੱਕੜ ਹੀ ਡੁੱਬ ਜਾਏਗਾ, ਪਰਤ ਕੇ ਤੈਨੂੰ ਕਿਸੇ ਕੱਢਣਾ ਨਹੀਂ, ਮਨ ਜਾਣਾ ਸਭ ਬਾਤ। ਸਾਹਿਬ ਕਿਰਪਾਲੂ ਜੀ ਨੇ ਕਿਹਾ, ਕਹਿਣ ਲੱਗੇ ਕੁਰੀਏ ਕੁਰੀਏ ਵਹਿੰਦਿਆਂ ਤਲ ਗਾੜਾ ਮਹਿਰੇਰ ਵੇਖੇ ਛਿੱਟੜ ਥੀਮ ਦੇ ਜਾਮ ਕਿਸੰਦੋ, ਫੇਰ ਜਿਨ੍ਹਾਂ ਦੇ ਪੈਰ ਤਿਲਕ ਗਏ ਉਹ ਗਰਕ ਗਏ। ਪੰਕਜ ਮੋਹ ਪੱਗ ਨਹੀਂ ਚੱਲ ਹੈ, ਹੁਣ ਆਪਾਂ ਡਰ ਜਾਂਗੇ ਵੀ ਇਹ ਕਿਵੇਂ ਹੋ ਸਕਦਾ, ਅਸੀਂ ਸਾਰੇ ਡੁੱਬਾਂਗੇ। ਤੇ ਇੱਕ ਸਲੋਕ ਮੈਂ ਅਰਜ਼ ਕਰ ਦੇਣਾ, ਗੁਰੂ ਸਾਹਿਬ ਕਹਿੰਦੇ ਨੇ ਮੈਂ ਦੇਖੇ ਨੇ ਲੋਕ ਚਿੱਕੜ ਵਿੱਚ ਡੁੱਬਦੇ, ਮੈਂ ਦੇਖੇ ਨੇ ਲੋਕ ਤਿਲਕ ਕੇ ਗਰਕਦੇ, ਪਰ ਮੈਂ ਉਹ ਵੀ ਦੇਖੇ ਨੇ ਜਿਹੜੇ ਚਿੱਕੜ ਦੇ ਉੱਤੇ ਤੁਰਦੇ ਨੇ ਪਰ ਚਿੱਕੜ ਉਹਨਾਂ ਦੇ ਪੈਰ ਨੂੰ ਕੁਝ ਕਹਿੰਦੇ। ਕਦੀ ਉਹ ਸਲੋਕ ਪੜ੍ਹਿਓ ਕਿ ਨਦੀ ਤਰੰਦੜੀ ਮਹਿੰਦਾ ਖੋਜ ਨਾ ਖੁੰਭ ਹੈ। ਹੁਣ ਇੱਕ ਪਾਸੇ ਪੰਕਜ ਮੋਹ ਪੱਗ ਨਹੀਂ ਚੱਲ ਹੈ, ਪੈਰ ਡੁੱਬਦੇ ਪਏ ਨੇ। ਸਾਹਿਬ ਕਹਿੰਦੇ ਨੇ ਨਦੀ ਤਰੰਦੜੀ ਮਹਿੰਦਾ ਖੋਜ ਨਾ ਖੁੰਭ ਹੈ, ਮੰਜ ਮੁਹੱਬਤ ਤੇਰੀ, ਤੇਰੀ ਮੁਹੱਬਤ ਤੇਰਾ ਇਸ਼ਕ ਤੇਰਾ ਪਿਆਰ ਮੇਰੇ ਵਿੱਚ ਪਰੋਤਾ ਪਿਆ, ਮੰਜ ਮੁਹੱਬਤ ਤੇਰੀ ਤੈਂ ਸ਼ੈ ਚਰਨੀ ਮਹਿੰਦਾ ਹੀ ਅੜਾ ਸੀਤਮ ਹਰ ਨਾਨਕ ਤੁਲਹਾ ਬੇੜੀ, ਮੇਰਾ ਕਿਰਦਾ ਤੇਰੀ ਸਿਫਤ ਵਿੱਚ ਕੀਤਾ ਗਿਆ। ਤੇ ਜਿਹੜੇ ਅੰਦਰੋਂ ਸੀਤੇ ਨੇ ਸੱਚ ਜਾਣੋ, ਕਦੀ ਮੋਹ ਦੇ ਚਿੱਕੜ ਵਿੱਚ ਉਹਨਾਂ ਦੇ ਪੈਰ ਵੀ ਨਹੀਂ ਭਿੱਜਦੇ। ਮੈਂ ਜਿਹੜੀ ਅਰਜ਼ ਕਰ ਰਿਹਾ ਕਿ ਬੰਦਾ ਜਾਣਨ ਦੇ ਬਾਵਜੂਦ ਵੀ ਗੁਨਾਹ ਪਿਆ ਕਰਦਾ, ਇਹਨੂੰ ਪਤਾ ਵੀ ਹੈ, ਤੇ ਸਤਿਗੁਰੂ ਨੇ ਤੇ ਬਾਣੀ ਵਿੱਚ ਕਿਹਾ, ਕਹਿੰਦੇ ਨੇ ਹਰ ਬੰਦੇ ਨੂੰ ਪਤਾ। ਮੈਂ ਕਿਹੜਾ ਬੰਦਾ ਜਿਹੜਾ ਕਹਿੰਦਾ ਵੀ ਮੈਨੂੰ ਨਹੀਂ ਪਤਾ ਸੀ ਜੀ, ਇਹ ਗੱਲ ਵੱਖਰੀ ਇੱਕ ਕਰੋੜਾਂ ਵਿੱਚੋਂ ਇੱਕ ਅੱਧਾ ਹੋਵੇ। ਅਰਦਾਸ ਕਰ ਰੱਬ ਤੇਰੇ ਗੁਨਾਹ ਬਖਸ਼ੇਗਾ, ਪਰ ਜੇ ਰੋਜ਼ ਰੋਜ਼ ਹੀ ਮਾੜੇ ਕਰਮ ਕੀਤੇ, ਇੱਕ ਦਿਨ ਭਾਂਡਾ ਟੁੱਟਦਾ, ਪਾਣੀ ਸਿਮਣ ਲੱਗ ਪਿਆ, ਠਠਿਆਰ ਵੀਰ ਕੋਲ ਗਏ, ਉਹਨੇ ਟਾਂਕਾ ਲਾ ਦਿੱਤਾ, ਉਹਨੇ ਇੱਕ ਗੱਲ ਕਹੀ, ਦੇਖ ਅੱਜ ਤੋਂ ਬਾਅਦ ਘੜੇ 'ਚੋਂ ਇਸ ਭਾਂਡੇ 'ਚੋਂ ਇਸ ਲੋਟੇ 'ਚੋਂ ਪਾਣੀ ਨਹੀਂ ਵਗੇਗਾ, ਪਰ ਜਿੰਨੀ ਦੇਰ ਤੱਕ ਲੋਟਾ ਰਹੇਗਾ ਇਹਦੇ ਨਿਸ਼ਾਨ ਨੇ ਰਹਿਣਾ ਜਿੱਥੇ ਟਾਂਕਾ ਲੱਗਾ। ਉਹਨੇ ਕਿਹਾ ਪਹਿਲੇ ਦਿਨ ਬੜਾ ਮਹਿਸੂਸ ਹੋਇਆ ਵੀ ਕਿੱਡਾ ਚੰਗਾ ਲੋਟਾ ਸੀ, ਟਾਂਕਾ ਲੱਗਾ, ਨਾਸ ਵੱਜ ਗਿਆ। ਅਸੀਂ ਕਹਿੰਦੇ ਹਾਂ ਨਾ ਦੂਜੇ ਦਿਨ ਫਿਰ ਲੋਟਾ ਤੋੜ ਲਿਆ, ਉੱਥੇ ਫਿਰ ਟਾਂਕਾ ਲੱਗ ਗਿਆ, ਤੀਜੇ ਦਿਨ ਫਿਰ ਟਾਂਕਾ ਲਾਇਆ, ਚੌਥੇ ਦਿਨ ਕਾਫੀ ਤੋੜ ਲਿਆ। ਛਠਿਆਰ ਨੇ ਕਿਹਾ ਚੌਕੇ ਨੂੰ ਤੂੰ ਸੱਟ ਦੇ ਕਬਾੜ ਵਿੱਚ, ਇਹ ਢਾਲ ਕੇ ਦੁਬਾਰਾ ਬਣੇਗਾ, ਰੋਜ਼ ਰੋਜ਼ ਇਹਦੇ 'ਤੇ ਟਾਂਕੇ ਨਹੀਂ ਲੱਗਣੇ। ਦੇਖੋ ਪਹਿਲੀ ਗਲਤੀ, ਰੱਬ ਮਿਹਰ ਕਰੇ ਵੈਸੇ ਪਤਾ ਨਹੀਂ ਕਿੱਥੇ ਡਿੱਗ ਪੈਣਾ, ਕਿ ਦੇਖੋ ਜ਼ਿੰਦਗੀ ਬੜੀ ਚੰਗੀ ਏ ਪਰ ਜੇ ਕਿਤੇ ਇੱਕ ਵਾਰੀ ਟਾਂਕਾ ਲੱਗ ਗਿਆ ਨਾ ਤਾਂ ਸਾਰੀ ਜ਼ਿੰਦਗੀ ਵਿੱਚੋਂ ਟਾਂਕਾ ਰਿੜਕਦਾ ਰੜਕਦਾ ਰਹਿੰਦਾ ਹੈ ਕਿ ਟਾਂਕਾ ਕਦੀ ਲੱਗਾ ਸੀ। ਭਾਈ ਮਾਨ ਸਿੰਘ ਨੂੰ ਗੁਰੂ ਕਲਗੀ ਵਾਲੇ ਦੀ ਗੋਦ ਮਿਲ ਗਈ ਏ, ਹਾਲਾਂ ਬਦਾਵੇ ਦੀ ਗੱਲ ਨਹੀਂ ਚੱਲੀ, ਉਹਦੇ ਜ਼ਖਮੀ ਹੋਣ ਦੇ ਬਾਵਜੂਦ ਗੁਰੂ ਨੇ ਆਪਣੀ ਗੋਦ ਦੇ ਦਿੱਤੀ, ਪਰ ਜਦੋਂ ਦੀ ਅੱਖ ਖੁੱਲ੍ਹੀ ਉਹਨੂੰ ਟਾਂਕਾ ਨਜ਼ਰ ਆ ਗਿਆ। ਕਹਿਣ ਲੱਗਾ ਬਾਬਾ ਬਾਕੀ ਗੱਲਾਂ ਸਾਰੀਆਂ ਠੀਕ ਨੇ, ਪਹਿਲਾਂ ਉਹ ਕਾਗਜ਼ ਪਾੜ ਜਿੱਥੇ ਲਿਖਿਆ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ, ਕਿਉਂਕਿ ਜ਼ਿੰਦਗੀ ਵਿੱਚੋਂ ਟਾਂਕਾ ਰੜਕਦਾ ਤੇ ਰੋਜ਼ ਰੋਜ਼ ਜੇ ਟਾਂਕੇ ਲਾਉਣ ਲੱਗ ਪਈਏ, ਜਾਣ ਬੁੱਝ ਕੇ ਤੋੜ ਕੇ ਟਾਂਕਾ ਲਾ ਦਿਓ ਟਾਂਕਾ ਲਾ ਦਿਓ, ਕਹਿੰਦਾ ਚੁੱਕ ਕੇ ਬਾਹਰ ਮਾਰ ਇਹਨੂੰ ਕਿ ਹੁਣ ਰੋਜ਼ ਰੋਜ਼ ਟਾਂਕੇ ਨਹੀਂ ਲੱਗਣੇ। ਅੱਜ ਇੱਥੋਂ ਅੰਮ੍ਰਿਤ ਛਕਿਆ ਟਾਂਕਾ ਲੱਗ ਗਿਆ, ਪੰਜਾਂ ਦਸਾਂ ਦਿਨਾਂ ਬਾਅਦ ਦੂਜੇ ਸ਼ਹਿਰ ਵੱਡੀ ਭੁੱਲ ਕਰ ਲਈ ਅਤੇ ਤੀਜੇ ਦਿਨ ਆਨੰਦਪੁਰ ਸਾਹਿਬ ਜਾ ਖਲੋਤੇ, ਪੰਜਵੀਂ ਵਾਰੀ ਅਕਾਲ ਤਖ਼ਤ ਜਾ ਖਲੋਤੇ। ਜਦੋਂ ਪਤਾ ਲੱਗ ਗਿਆ ਵੀ ਪੰਜਾਬ ਦੇ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇਹ ਬੰਦਾ ਪਰਤ ਪਰਤ ਕੇ ਅੰਮ੍ਰਿਤ ਛਕ ਹੈ, ਕਹਿੰਦਾ ਹੁਣ ਹਜ਼ੂਰ ਸਾਹਿਬ ਚੱਲੋ, ਰੋਜ਼ ਰੋਜ਼ ਟਾਂਕੇ ਲਵਾਉਂਦੇ ਹਾਂ, ਮੇਰਾ ਦਾਤਾ ਤਾਂ ਟਾਂਕੇ ਲਾਏਗਾ। ਇੱਕ ਦਿਨ ਉਹਨੇ ਕਹਿੰਦਾ ਨਹੀਂ ਬੰਦਿਆ ਤੇਰਾ ਕੋਈ ਪਾਰ ਉਤਾਰਾ ਨਹੀਂ। ਦੇਖੋ ਕੱਪੜਾ ਪਾਟਦਾ ਹੈ, ਰਫੂ ਕੀਤਾ ਜਸਕਦਾ ਹੈ, ਪਰ ਸੱਜਣੋ ਚੇਤੇ ਰੱਖੋ ਰਫੂ ਕੀਤੇ ਹੋਏ ਨਿਸ਼ਾਨ ਨਹੀਂ ਜਾਂਦੇ। ਸਰੀਰ 'ਤੇ ਸੱਤ ਵੱਜਦੀ ਏ, ਜ਼ਖਮ ਭਰੇ ਜਾਂਦੇ ਨੇ, ਪਰ ਗੁਰੂ ਕੇ ਸਿੱਖੋ ਜ਼ਖਮ ਵਾਲੀ ਨਿਸ਼ਾਨ ਕਦੀ ਨਹੀਂ ਜਾਂਦੇ। ਹਜ਼ੂਰ ਕਿਰਪਾਲੂ ਨੇ ਕਿਹਾ ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੇ। ਸਾਰਾ ਬੰਦਾ ਗਲਤ ਗੱਲਾਂ ਨੂੰ ਜਾਣਦਾ ਸਮਝਦਾ, ਜਾਣਨ ਦੇ ਬਾਵਜੂਦ ਵੀ ਇਹ ਗਲਤੀਆਂ ਕਰਦਾ ਔਗਣ ਕਰਦਾ, ਕਹਿੰਦੇ ਨੇ ਫਿਰ ਕਰਦਾ ਕੀ, ਇਹ ਕਾਹੇ ਕੀ ਕੁਸਲਾਤ, ਇਹ ਕਾਹਦੀ ਖੁਸ਼ੀ, ਕਾਹਦੀ ਤੈਨੂੰ ਪ੍ਰਸੰਨਤਾ ਮਿਲ ਜਾਣੀ ਹੈ। ਹੱਥ ਦੀਪ ਕੁਵੇਂ ਪਰੈ, ਜੇ ਹੱਥ ਵਿੱਚ ਦੀਵਾ ਪਕੜ ਕੇ ਤੂੰ ਖੂਹ ਵਿੱਚ ਛਾਲ ਮਾਰਨਾ ਪੈ ਤੇ ਸੱਚ ਜਾਣੀ, ਇਸ ਖੂਹ ਵਿੱਚ ਛਾਲ ਮਾਰਨ ਦੇ ਨਾਲ ਪਿਆਰਿਆ ਇਸ ਦੀਵੇ ਦੀ ਨਰਾਦਰੀ ਏ। ਜੇ ਰੱਬ ਨੇ ਤੈਨੂੰ ਗਿਆਨ ਦਾ ਦੀਵਾ ਦਿੱਤਾ ਹੈ, ਔਗੁਣਾਂ ਤੋਂ ਸੁਚੇਤ ਹੋ ਕੇ ਅਵਗੁਣ ਛਾੜ, ਗੁਣਾਂ ਕੋ ਧਾਰੋ ਧਾਵੋ, ਕਰ ਅਵਗੁਣ ਪਛਤਾਈ ਜੀਓ, ਰੱਬ ਮੇਰ ਕਰੇ। ਅਗਲਾ ਸ਼ਲੋਕ ਜੋ ਹੈ, ਕਬੀਰ ਲਾਗੀ ਪ੍ਰੀਤ ਸਜਾਨ ਕਿਉਂ ਵਰਜੈ ਲੋਕ ਅਜਾਨ, ਇਹਦੀ ਵਿਚਾਰ ਆਪਾਂ ਕੱਲ੍ਹ ਨੂੰ ਕਰਾਂਗੇ। ਅੱਜ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਕਿਉਂ ਇਹ ਸ਼ਲੋਕ ਛੱਡਿਆ, ਕਿਉਂਕਿ ਮੇਰਾ ਖਿਆਲ ਹੈ ਤੀਜ ਸਿਰਜ ਵਾਲੇ ਵੀਰ ਰਿਕਾਰਡਿੰਗ ਕਰਦੇ ਪਏ ਨੇ। ਅੱਜ ਇੱਕ ਸ਼ਲੋਕ ਲਿਆ, ਕੱਲ੍ਹ ਨੂੰ ਅਸੀਂ ਟਿਕ ਕੇ ਮਹਾਰਾਜ ਮਿਹਰ ਕਰੇ ਇਕੱਲੇ ਇਸ ਸ਼ਲੋਕ ਦੀ ਪ੍ਰੀਤ ਦੀ ਗੱਲ ਕਰਾਂਗੇ। ਹਜ਼ੂਰ ਮਿਹਰ ਕਰਨ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨ। ਦੂਸਰੀ ਬੇਨਤੀ ਆਪ ਸੰਗਤ ਦੇ ਚਰਨਾਂ ਵਿੱਚ ਹੈ ਕਿ ਸਤਿਕਾਰਯੋਗ ਬਾਬਾ ਰਾਮ ਸਿੰਘ ਜੀ, ਉਹਨਾਂ ਸ਼ਾਮ ਦੀ ਹਾਜ਼ਰੀ ਭਰੀਏ, ਅੱਜ ਫਿਰ ਸ਼ਾਮ ਕੱਲ੍ਹ ਸਵੇਰੇ ਫਿਰ ਸਿਮਰਨ ਹੈ। ਆਪ ਸੰਗਤ ਦੇ ਚਰਨਾਂ ਵਿੱਚ ਜਿਤਨੇ ਵੀ ਬਾਹਰ ਬੈਠੇ ਘਰਾਂ ਵਿੱਚ ਹੁੰਦੇ ਹੋ, ਵੱਧ ਚੜ੍ਹ ਕੇ ਆਪ ਕਿਰਪਾ ਕਰਕੇ ਦਰਸ਼ਨ ਦੀਦਾਰੇ ਗੁਰੂ ਸਾਹਿਬ ਦੇ ਕਰਿਓ। ਬਾਹਰੋਂ ਆਏ ਸੱਜਣਾਂ ਦੀ ਕਥਾ ਕੀਰਤਨ ਸਰਵਣ ਕਰੀਏ। ਮੈਂ ਹਿਮਾਇਤ ਕਰਕੇ ਪਹਿਲਾਂ ਮੰਗ ਲਈ, ਤਾਂ ਨਹੀਂ ਤਾਂ ਮੈਂ ਅਨਾਊਂਸ ਕਰ ਰਿਹਾ, ਕਿਉਂਕਿ ਮੈਂ ਆਪ ਗੈਰ ਹਾਜ਼ਰ ਰਹਿਣਾ, ਬਾਹਰ ਰਹਿਣਾ ਕਿਤੇ, ਇਸ ਕਰਕੇ ਆਪ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਚੜ੍ਹ ਕੇ ਬਾਹਰੋਂ ਆਏ ਕੋਈ ਸੱਜਣ, ਦੇਖੋ ਪਤਾ ਨਹੀਂ ਕਿਸ ਭਾਵਨਾ ਵਾਲੇ ਦੇ ਸ਼ਬਦ ਸਾਡੀ ਅੰਦਰ ਦੀ ਜ਼ਿੰਦਗੀ ਨੂੰ ਬਦਲ ਜਾਣ। ਉਹ ਆਏ ਨੇ, ਬੜੇ ਪਿਆਰਾ ਕੀਰਤਨ ਕਰਦੇ ਨੇ, ਵਿਚਾਰਾਂ ਆਪ ਨੂੰ ਸਾਂਝੀਆਂ ਕਰਦੇ ਨੇ। ਕਿਰਪਾ ਕਰਿਓ, ਸਮੇਂ ਸਿਰ ਪਹੁੰਚਣਾ ਅਤੇ ਵੱਧ ਚੜ੍ਹ ਕੇ ਹਾਜ਼ਰੀਆਂ ਭਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250 392 3074 ਅਤੇ ਫੈਕਸ ਨੰਬਰ एरिया कोड 250-392-3375।
2: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
3: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਸਿੱਖ ਆਏ, ਸਿੱਖਾਂ ਨੂੰ ਵਾਰਤਾ ਪੁੱਛੀ, ਉਹਨਾਂ ਸਾਰੀ ਦੱਸੀ ਅਤੇ ਇੱਕ ਸਿੱਖ ਰੋ ਪਿਆ। ਕਹਿਣ ਲੱਗਾ, ਮਹਾਰਾਜ ਉਹਨਾਂ 'ਤੇ ਬੜਾ ਪੈੜਾ ਅੱਖਰ ਆਖਿਆ, ਸ਼ੱਕ ਕੀਤਾ ਤੁਹਾਡੀ ਜ਼ਾਤ 'ਤੇ। ਉਹਨਾਂ ਆਖਿਆ, ਜੇ ਤੁਸੀਂ ਗੁਰੂ ਹੋ ਤਾਂ ਆਪਣਾ ਗੁਰੂ ਗ੍ਰੰਥ ਸਾਹਿਬ ਬਣਾ ਲਓ। ਆਖਿਆ ਸਤ ਬਚਨ, ਅਤੇ ਉਹਨਾਂ ਠੀਕ ਆਖਿਆ। ਇੱਥੇ ਗੁਰੂ ਜੀ ਅਤੇ ਗੁਰੂ ਨਾਨਕ ਸਾਹਿਬ ਦੀ ਪਰਖ ਇੱਥੇ ਪਰਖੀ ਜਾ ਸਕਦੀ ਹੈ। ਇਹ ਇੱਕ ਕਸਵੱਟੀ ਹੈ ਗੁਰੂ ਪਰਖਣ ਵਾਲੀ। ਗੁਰੂ ਤਾਂ ਬੜੇ ਨੇ, ਇੱਥੇ ਤੁਹਾਡੇ ਲਾਗੇ ਬੜੇ ਬੜੇ ਮਕਾਨ ਲੋਕਾਂ ਗੁਰੂਆਂ ਨੇ ਬਣਾ ਲਏ ਨੇ, ਲੇਕਿਨ ਗੁਰੂ ਦੀ ਪਰਖ ਕਿਸੇ ਨੂੰ ਨਹੀਂ ਆਈ ਕਿ ਗੁਰੂ ਨੂੰ ਪਰਖਣਾ ਕਿਵੇਂ ਹੈ। ਦੇਖਾ ਦੇਖੀ ਭੇਡਾ ਚਾਲ, ਆਪਾਂ ਮੱਥਾ ਟੇਕੀ ਜਾਂਦੇ। ਚੀਜ਼ ਸਮੱਗਰੀ ਮੰਗਵਾਈ, ਕਾਗਜ਼ ਮੰਗਵਾਏ, ਕਲਮਾਂ ਮੰਗਵਾਈਆਂ। ਲਿਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ਼ਨਾਨ ਕਰਕੇ ਅਤੇ ਪਾਠ ਕਰਨ ਵਾਸਤੇ ਬੈਠ ਗਏ। ਇੱਕ ਓਂਕਾਰ ਤੋਂ ਲੈ ਕੇ ਅੱਗੇ ਸਿੱਖ ਪਾਠ ਕਰਦੇ ਸਨ, ਅੱਜ ਸਾਹਿਬ ਜੀ ਆਪ ਪਾਠ ਕਰਨ ਲੱਗੇ ਜਵਾਨੀ। ਕਹਿੰਦੇ ਜਿਸਲੇ ਪਾਠ ਸ਼ੁਰੂ ਕੀਤਾ ਅਤੇ ਗੁਰਸਿੱਖਾਂ ਨੇ ਲਿਖਣਾ ਸ਼ੁਰੂ ਕੀਤਾ। ਔਰ ਲਿਖਿਆ ਕਿ ਸਾਰਾ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਰਚਨਾ ਤੋਂ ਉਚਾਰਨ ਕਰ ਦਿੱਤਾ। ਵਿੱਚੇ ਭਗਤ ਬਾਣੀਆਂ, ਵਿੱਚੇ ਸਵਈਏ, ਵਿੱਚੇ ਮਹੱਲੇ, ਵਿੱਚੇ ਧੁਨਾਂ, ਵਿੱਚੇ ਸਭ ਕੁਛ। ਸਮਝੋ ਇਹ ਹੈ ਕਿ ਜਿਵੇਂ ਸਾਰੀ ਬਾਣੀ ਇੱਕੇ ਨੇ ਉਚਾਰਨ ਕੀਤੀ ਹੈ 17 ਭਗਤਾਂ ਦੇ ਵਿੱਚ। ਔਰ ਗੁਰੂਆਂ ਦੇ ਵਿੱਚ ਬਾਣੀ ਬੜੇ ਭੇਦ ਨੇ ਇਸ ਬਾਣੀ ਵਿੱਚ, ਪਰ ਸਾਹਿਬ ਜੀ ਨੇ ਇਸ ਤਰ੍ਹਾਂ ਉਚਾਰਨ ਕਰ ਦਿੱਤੀ ਜਿਵੇਂ ਆਪ ਹੀ ਉਚਾਰਨ ਕੀਤੀ, ਅਤੇ ਸਾਰੀ ਬਾਣੀ ਆਪਣੀ ਬਾਣੀ ਹੈ, ਬਗਾਨੀ ਨਹੀਂ ਆਈ। ਕਹਿੰਦੇ ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਤੋਂ ਪਾਠ ਸੁਣਿਆ ਸੀ, ਉਹ ਸਾਰੇ ਸਿੱਖ ਦੇਹੀ ਤੋਂ ਵਧੇ, ਉਹਨਾਂ ਦੇ ਦੇਹੀ ਦੇ ਬੰਧਨ ਟੁੱਟ ਗਏ, ਦੇਹੀ ਦੇ ਬੰਧਨ ਟੁੱਟ ਗਏ, ਪਰਮਹੰਸ ਬਣ ਗਏ। ਜਿਵੇਂ ਅਸੀਂ ਇਸ ਸ਼ਮਿਆਨੇ ਦੇ ਥੱਲੇ ਬੈਠੇ ਹਾਂ, ਸ਼ਮਿਆਨੇ 'ਤੇ ਕੁਝ ਵੀ ਪਿਆ ਹੋਵੇ ਸਾਨੂੰ ਕੋਈ ਨਿੱਘ ਨਹੀਂ, ਕੋਈ ਡਰ ਨਹੀਂ, ਕਿਉਂਕਿ ਸ਼ਮਿਆਨੇ ਨਾਲ ਸਾਡਾ ਸਰੀਰ ਵੱਖਰਾ ਹੈ। ਇਸੇ ਤਰ੍ਹਾਂ ਉਹਨਾਂ ਦੀਆਂ ਆਤਮਾ ਹੋ ਗਈਆਂ, ਸਰੀਰ ਨਾਲੋਂ ਆਤਮਾ ਵੱਖਰੀ ਹੋ ਗਈ। ਔਰ ਉਹਨਾਂ 'ਚ ਭਾਈ ਮਨੀ ਸਿੰਘ ਵੀ ਸੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਵਡਿਆਈ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਬਰਕਤ, ਇਹ ਕੌਣ ਦੱਸੇ। ਆਪੇ ਬਹੁ ਬਜਰੰਗਲਾ ਸਖੀਏ ਮੇਰਾ ਲਾਲ। ਮੈਂ ਬੇਨਤੀ ਕਰ ਰਿਹਾ ਸਾਂ ਕਿ ਗੁਰੂ ਦੀ ਪਰਖ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਤੋਂ, ਸਤਿਗੁਰ ਜੀ ਦੇ ਇਤਿਹਾਸ ਤੋਂ ਆਉਂਦੀ ਹੈ ਕਿ ਗੁਰੂ ਕਿਸ ਨੂੰ ਕਹਿੰਦੇ ਨੇ, ਔਰ ਗੁਰੂ ਦੇ ਅਰਥ ਕੀ। ਗੁਰੂ ਦੀ ਅੱਖ ਵਿੱਚ ਇੱਕ ਸੁਰਮਾ ਹੁੰਦਾ ਹੈ, ਜੇ ਗੁਰੂ ਜੇ ਕਿਸੇ ਦੀ ਅੱਖ 'ਚ ਪੈ ਵੀ ਜਾਵੇ, ਅਤੇ ਲਿਖਿਆ ਕਿ ਉਹਨੂੰ ਸੰਸਾਰ 'ਚ ਇੱਕੋ ਹੀ ਰੰਗ ਨਜ਼ਰੀ ਆਉਂਦਾ, ਜੇ ਇੱਕ ਦੂਜਾ ਆਵੇ ਵੀ ਤਾਂ ਵੀ ਉਹਦਾ ਹੀ ਨਜ਼ਰੀ ਆਉਂਦਾ, ਦੂਜਾ ਨਜ਼ਰੀ ਮਿਟਦਾ ਹੀ ਨਹੀਂ ਉਹਦੇ, ਇੱਕੋ ਹੀ ਦਿਸਦਾ ਹੈ, ਹੋਰ ਕੋਈ ਦਿਸਦਾ ਹੀ ਨਹੀਂ। ਇੱਥੇ ਤੱਕ ਲਿਖਿਆ ਗਿਆ ਕਿ ਉਹ ਇੰਨਾ ਰੰਗਿਆ ਹੋਇਆ ਕਿ ਜੇ ਅੰਮ੍ਰਿਤ ਸਰੋਵਰ 'ਚ ਬੈਠ ਜਾਏ ਤਾਂ ਵੀ ਉਹਨੂੰ ਉਹ ਰੰਗ, ਅਤੇ ਜੇ ਉਬਲ ਦੀ ਦੇਗ ਵਿੱਚ ਬੈਠ ਜਾਏ ਤਾਂ ਵੀ ਉਹ ਰੰਗ ਰਹਿੰਦੇ ਨੇ, ਉਹਦਾ ਰੰਗ ਨਹੀਂ ਬਦਲਦਾ। ਜਾਨ ਅੰਜਨ ਜਾਤੀ ਨੇਤਰੀ ਪੜਿਆ ਤਾਂ ਕੋ ਸਰਵ ਪ੍ਰਗਾਸਾ। ਜਿਹਦੇ ਨੇਤਰਾਂ 'ਚ ਗਿਆਨ ਅੰਜਨ ਪੈ ਗਿਆ, ਉਹਨਾਂ ਨੂੰ ਸਾਰੇ ਰੌਸ਼ਨੀ ਰੌਸ਼ਨੀ ਆ ਗਈ, ਆਪਾਂ ਹੀ ਦਿੱਸਾ। ਅਗਿਆਨ ਅੰਧੇਰੇ ਸੂਝ ਸੁਣਾਈ ਬਹੁਰ ਬਹੁਰ ਪਰਮਾਤਾ। ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਬਨਾਸ, ਹਰ ਕਿਰਪਾ 'ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਤੋਂ ਅਰਥ ਕੀਤੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਇੱਕੋ ਹੀ ਗੁਰੂ ਬਾਣੀ ਪੜ੍ਹ ਰਹੇ ਨੇ ਗੁਰੂ ਨਾਨਕ ਸਾਹਿਬ ਜੀ, ਅਤੇ ਅਰਥ ਕਰ ਰਹੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਜਿਨ੍ਹਾਂ ਨੇ ਸਵੇਰੇ ਜਪੁਜੀ ਸਾਹਿਬ ਦਾ ਪਾਠ ਕੀਤਾ ਹੈ, ਉਹਨਾਂ ਨੂੰ ਇਹ ਸਮਝ ਆ ਗਈ ਹੋਗੀ ਕਿ ਆਪੇ ਬਹੁ ਬਜਰੰਗਲਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਰਾ ਜਪੁਜੀ ਸਾਹਿਬ ਹੀ ਦੱਸਿਆ ਹੈ। ਸਹਿਬ ਜੀ ਨੇ ਜਿਤਨੇ ਰੰਗ ਅਕਾਲ ਪੁਰਖ ਦੇ ਦੱਸੇ ਨੇ, ਉਹਨੇ ਪੜ੍ਹੇ ਨਹੀਂ ਜਾ ਸਕਦੇ, ਬਿਆਨ ਨਹੀਂ ਕੀਤੇ ਜਾ ਸਕਦੇ। ਇੰਨੇ ਕਤਾਬਿਸ਼ ਰੱਖੇ ਨੇ ਸਤਿਗੁਰੂ ਜੀ ਨੇ, ਇੰਨੀ ਮਹੱਤਤਾ ਰੱਖੀ ਹੈ ਰੰਗਾਂ ਦੀ ਕਿ ਹਰ ਇੱਕ ਰੰਗ ਵਿੱਚ ਵਾਹਿਗੁਰੂ ਨੂੰ ਦੇਖਿਆ। ਸੂਰਜ ਨੂੰ ਲੋਕ ਮੱਥਾ ਟੇਕਦੇ ਨੇ, ਕਦੀ ਕਿਸੇ ਨੂੰ ਹਨੇਰੀ ਨੂੰ ਮੱਥਾ ਟੇਕਿਆ ਕਿਸੇ ਨੇ? ਹਨੇਰੇ ਨੂੰ ਚੋਰ ਚਾਹੇ ਭਾਵੇਂ ਟੇਕਦੇ ਨੇ ਕਿ ਹਨੇਰਿਆ ਤੂੰ ਚੰਗਾ ਹੈ, ਸਾਡੇ ਦਾ ਲੱਗ ਜਾਣਗੇ। ਕੋਈ ਸਿਆਣਾ ਆਦਮੀ ਤਾਂ ਹਨੇਰੇ ਨੂੰ ਮੱਥਾ ਨਹੀਂ ਟੇਕਦਾ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹਨੇਰੇ ਨੂੰ ਮੱਥਾ ਟੇਕਿਆ। ਜਿੱਥੇ ਆਖਿਆ ਨਵੋਂ ਸੂਰਜ ਸੂਰਜੇ, ਨਵੋਂ ਚੰਦਰ ਚੰਦਰੇ, ਨਵੋਂ ਰਾਜ ਰਾਜੇ, ਨਵੋਂ ਇੰਦਰ ਇੰਦਰੇ, ਨਵੋਂ ਅੰਧਕਾਰ, ਨਵੋਂ ਤੇਰ ਤੇਜੇ, ਉਹ ਤੇਜਾਂ ਦੇ ਤੇਜ ਨਮਸਕਾਰ, ਅੰਧੇਰਿਆਂ ਦੇ ਅੰਧੇਰੇ ਤੈਨੂੰ ਵੀ ਨਮਸਕਾਰ। ਕਿਉਂ ਕਿ ਤੂੰ ਜਿੱਥੇ ਰੋਸ਼ਨੀ 'ਚ ਲੁਕ ਕੇ ਬੈਠਾ ਹੈ, ਪ੍ਰਗਟ ਹੈ, ਉੱਥੇ ਤੂੰ ਅੰਧੇਰੇ ਵਿੱਚ ਆਪ ਲੁਕ ਕੇ ਬੈਠਾ ਹੈ, ਔਰ ਅੰਧੇਰਾ ਵੀ ਇੱਕ ਤੇਰੀ ਸਾਈਡ ਹੈ, ਤੇਰਾ ਸਰੂਪ ਹੈ, ਇਸ ਲਈ ਮੈਂ ਤੈਨੂੰ ਨਮਸਕਾਰ ਕਰਦਾ ਹਾਂ। ਇਹ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅੱਖ।
ਜਿਹੜੀ ਵੇਖ ਰਹੀ ਕਿ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤਿ ਭਾਵੇ ਨਾਨਕਾ ਸਾਈ ਗੱਲ ਚੰਗੀ। ਕੀਰਤਨ ਸ਼ੁਰੂ ਹੋ ਰਿਹਾ ਹੈ, ਆਪਾਂ ਗੁਰਪੁਰਬ ਮਨਾਉਣਾ, ਜਿਹੜੀ ਚੀਜ਼ ਆਪਾਂ ਪਹਿਲਾਂ ਕਰਨੀ ਸੀ ਉਹ ਹੁਣ ਵਿੱਚ ਕਰ ਲਈਏ। ਸੰਗਤ ਬਹੁ ਗਿਣਤੀ ਵਿੱਚ ਬੈਠੀ ਹੈ ਅਤੇ ਆਹ ਸੁਭਾਗ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਪ੍ਰਾਪਤ ਹੁੰਦੇ ਹਨ। ਆਪਾਂ ਕਰੀਏ ਕੋਟਾਨ ਕੋਟ ਸ਼ੁਕਰ ਉਸ ਵਾਹਿਗੁਰੂ ਦਾ ਜਿਹਨੇ ਇਹ ਸਾਨੂੰ ਦਾਤ ਦਿੱਤੀ, ਜਿਹਨੇ ਸਾਨੂੰ ਹਿੰਮਤ ਦਿੱਤੀ, ਜਿਹਨੇ ਬਖਸ਼ਿਸ਼ ਕੀਤੀ, ਆਪਣੀ ਚਰਨ ਸਰਨ 'ਚ ਲਾਇਆ ਅਤੇ ਸਾਡੇ ਅੰਦਰ ਇਹ ਚਾਓ ਪੈਦਾ ਹੋਇਆ ਕਿ ਅਸਾਂ ਕੀਰਤਨ ਗੁਰਬਾਣੀ ਸੁਣਨੀ ਹੈ। ਇਹ ਹੈ ਮਨ ਜਾਗੇ ਕੀ ਇਹ ਨਿਸ਼ਾਨੀ, ਮਿੱਠੀ ਲੱਗੇ ਜਿਸੇ ਗੁਰਬਾਣੀ। ਜਿਹਨੂੰ ਮਿੱਠੀ ਲੱਗਦੀ ਹੈ ਮਨ ਉਹਦਾ ਜਾਗਰਤ ਵੱਲ ਜਾ ਰਿਹਾ ਹੈ, ਜਿਹਨੂੰ ਉਬਾਸੀਆਂ ਆਉਂਦੀਆਂ ਨੇ ਮਨ ਉਹਦਾ ਸੌਂਦਾ ਜਾ ਰਿਹਾ ਹੈ। ਤੋ ਇਹ ਗੁਰਬਾਣੀ ਵਿੱਚੋਂ ਅਸਾਂ ਆਪ ਵੇਖਣਾ ਹੈ। ਤੋ ਮੈਂ ਬੇਨਤੀ ਕਰਾਂਗਾ, ਲਿਖਿਆ ਹੈ ਕਿ ਕਰੋ ਬੇਨਤੀ ਸੁਣ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ ਆਗੇ ਵਸਣ ਸੁਹੇਗਾ। ਇੱਥੇ ਲਾਹ ਖੱਟ ਕੇ ਜਾਣਾ ਅਤੇ ਅੱਗੇ ਰਹਿਣਾ ਸੌਖਾ ਹੋ ਜਾਏਗਾ। ਤੋ ਲਾਹ ਵੀ ਖੱਟਣਾ ਸੰਗਤ ਵਿੱਚੋਂ, ਜਿੱਥੋਂ ਦਾ ਲਾਹ ਖੱਟਿਆ ਹੋਇਆ ਬਿਰਥਾ ਨਾ ਜਾਏ, ਆ ਬਿਰਥੀ ਨਾ ਕਾਲ ਜਾਏ। ਇਕੱਲੇ ਦੀ ਕਾਲ ਅਤੇ ਬਿਰਥੀ ਜਾ ਸਕਦੀ ਹੈ, ਸਤਸੰਗਤ ਵਿੱਚ ਕੀਤੀ ਹੋਈ ਕਾਲ ਗੁਰੂ ਨਾਨਕ ਕਦੀ ਬਿਰਥਾ ਨਹੀਂ ਗਵਾਉਂਦਾ। ਇੱਕ ਤਿਲ ਨਹੀਂ ਭੰਨੇ ਕਾਲੇ, ਜੇ ਕੋਈ ਤਿਲ ਜਿੰਨੀ ਵੀ ਕਾਲ ਕਰ ਦੇਵੇ ਤੇ ਉਹ ਵੀ ਉਹਦੀ ਭੱਜਦੀ ਨਹੀਂ, ਉਹ ਜਾਂਦੀ ਨਹੀਂ, ਉਹ ਜਾਇਆ ਨਹੀਂ ਜਾਂਦੀ, ਉਹਦਾ ਸਫਲਾ ਸਤਿਗੁਰ ਸੱਚਾ ਪਾਤਸ਼ਾਹ ਆਪ ਹੀ ਕਰਾਉਂਦੇ ਨੇ। ਲਓ ਪਿਆਰੇ, ਉਹ ਪੰਜ ਵੇਰੀ ਸ੍ਰੀ ਜਪਨੀ ਸਾਹਿਬ ਦੀ ਪਹਿਲੀ ਪੌੜੀ ਦਾ ਨਿਰੰਕਾਰ ਦਾ ਇਹ ਤੁਸੀਂ ਜਾਪ ਕਰਨਾ ਸੰਗਤ ਦੇ ਰੂਪ ਵਿੱਚ। ਵੇਖਣਾ ਜੇ ਇੱਕ ਰਸਨਾ ਖਾਲੀ ਰਹਿ ਗਈ ਤੇ ਹਜ਼ਾਰਾਂ ਦਾ ਘਾਟਾ ਪੈ ਜਾਣਾ ਇੱਕੇ ਵਾਰ। ਇਹਨਾਂ ਘਾਟਾ ਜਿਹਨੂੰ ਪੈਂਦਾ ਰਿਹਾ ਉਹ ਬਚੇਗਾ ਕਿਵੇਂ, ਤੇ ਜਿਹੜੀ ਇੱਕ ਰਸਨਾ ਬੋਲੇਗੀ ਉਹਨੂੰ ਹਜ਼ਾਰਾਂ ਵਾਰੀ ਪਾਠ ਦਾ ਫਲ ਪ੍ਰਾਪਤ ਹੋ ਜਾਏਗਾ। ਇਸ ਲਈ ਸਾਰੀ ਸੰਗਤ ਬੋਲਿਓ, ਕੋਈ ਰਸਨਾ ਖਾਲੀ ਨਾ ਰਹਿ ਜਾਏ। ਇੱਕ

0: ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਸੱਚ।
1: ਪੰਕਤੀ ਤੁਸੀਂ ਸਾਰਿਆਂ ਨੇ ਪੜ੍ਹਨੀ ਦਰਸ਼ਨ ਕਰਨੇ ਗੁਰੂ ਨਾਨਕ ਸਾਹਿਬ ਦੇ ਬਾਣੀ ਦੁਆਰਾ ਤੇ ਵਿਚਾਰ ਸੁਣੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪਾਸ ਲੋਕ ਆਏ ਜਿਸ ਦੇ ਇਹ ਸਰੂਪ ਵੇਖਿਆ, ਇਹ ਤੋਂ ਕਿਰਪਾਨ ਪਹਿਨ ਲਈ ਹੈ, ਤਲਵਾਰਾਂ ਪਹਿਨ ਲਈਆਂ ਨੇ, ਜਗ੍ਹਾ ਲਾ ਲਈ ਹੈ, ਤੀਰ ਘੋੜੇ ਰਾਜਸੀ ਸ਼ਾਹੀ ਠਾਠ ਬਣ ਗਿਆ ਤੇ ਕੁਝ ਲੋਕਾਂ ਨੇ ਕੁਝ ਨਫ਼ਰਤ ਕੀਤੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ ਕੋਈ ਐਸਾ ਗੁਰੂ ਕਾ ਸਿੱਖ ਹੈ ਜਿਹੜਾ ਦਸਾਂ ਸਰੂਪਾਂ ਨੂੰ ਇੱਕ ਕਰਕੇ ਸਮਝਦਾ ਹੈ? ਜਿਹੜੇ ਦਸਾਂ ਸਰੂਪਾਂ ਨੂੰ ਇੱਕ ਕਰਕੇ ਸਮਝਦੇ ਨੇ ਸਿੱਖੀ ਉਹਨਾਂ ਨੂੰ ਮਿਲੇਗੀ, ਦੂਜੇ ਨੂੰ ਸਿੱਖੀ ਨਹੀਂ ਮਿਲ ਸਕੇਗੀ। ਭਿੰਨ ਭਿੰਨ ਸਭ ਹੂੰ ਕਰ ਜਾਣਾ, ਏਕ ਰੂਪ ਕਿਵੇਂ ਹੂੰ ਪਹਿਚਾਨਾ, ਜਿਨ ਜਾਣਾ ਤਿੰਨੀ ਸਿੱਧ ਪਾਈ, ਬਿਨ ਸਮਝੇ ਸਿੱਧ ਹਾਥ ਨਾ ਆਈ। ਇਹ ਤੇ ਸਿੱਧ ਮੈਨੇ ਸਿੱਖੀ ਵੱਖਰਾ ਵੱਖਰਾ। ਇਹ ਗੁਰੂ ਨਾਨਕ ਸਾਹਿਬ, ਇਹ ਗੁਰੂ ਅੰਗਦ ਦੇਵ, ਇਹ ਗੁਰੂ ਅਮਰਦਾਸ, ਇਹ ਗੁਰੂ ਰਾਮਦਾਸ, ਐਸੀਆਂ ਤਸਵੀਰਾਂ ਤੇ ਸਾਰੇ ਸਿੱਖ ਜਾਣ ਕਰ ਜਾਣਗੇ, ਲੇਕਿਨ ਇਹ ਕੋਈ ਨਹੀਂ ਕਰੇਗਾ ਕਿ ਨਿਰੰਕਾਰੀ ਜੋਤ ਜੋ ਗੁਰੂ ਨਾਨਕ ਦੇ ਅੰਦਰ ਸੀ ਉਹੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਅੰਦਰ ਜਗੀ ਜਾ ਕੇ, ਉਹੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੰਦਰ ਜਗੀ, ਔਰ ਉਹੀ ਜੋਤ ਸੇ ਖਾਲਸੇ ਦੇ ਅੰਦਰ ਜਗਾਈ ਗਈ। ਉਸੇ ਜੋਤ ਦਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਹਦੀ ਹਜ਼ੂਰੀ ਤੁਸੀਂ ਮੱਥਾ ਟੇਕ ਰਹੇ। ਤੋ ਅਰਥ ਕਰਨਗੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਤਸ਼ਾਹ ਉਮਾਹ ਤੇ ਅੰਦਰੋਂ ਇੰਨਾ ਫੁੱਟ ਰਿਹਾ ਕਿ ਮੈਂ ਤੁਹਾਨੂੰ ਬਿਆਨ ਨਹੀਂ ਕੁਝ ਕਰ ਸਕਦਾ ਕਿ ਕੀ ਕੁਝ ਮੈਂ ਦੇਣਾ ਚਾਹੁੰਦਾ, ਪਰ ਇਹ ਉਹਦੀ ਦਾਤ ਹੈ, ਸਾਰੀ ਚੀਜ਼ ਤੇ ਦਿੱਤੀ ਨਹੀਂ ਜਾ ਸਕਦੀ, ਇਹਨਾਂ ਤੇ ਟਾਈਮ ਨਹੀਂ ਹੁੰਦਾ। ਪਰ ਇੰਨੀ ਬੇਨਤੀ ਕਰਾਂਗਾ ਕਿ ਆਪੇ ਬਹੁਤ ਦੇ ਰੰਗਲਾ ਸਖੀਏ ਮੇਰਾ ਲਾ। ਕਹਿੰਦੇ ਜਿਸ ਵੇਲੇ ਹੋਲੀ ਖੇਲੀ ਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ, ਤੇ ਸਤਿਗੁਰ ਜੀ ਨੇ ਇੱਕ ਪਚਕਾਰੀ ਭਰ ਕੇ ਆਕਾਸ਼ ਵਿੱਚ ਮਾਰੀ, ਲੋਕਾਂ ਦੇ ਭਾਣੇ ਤੇ ਹਵਾ ਵਿੱਚ ਗਈ। ਤੇ ਜਿਸ ਵੇਲੇ ਭਾਈ ਨੰਦ ਲਾਲ ਨੇ ਤੱਕਿਆ ਤੇ ਜਿਵੇਂ ਅਸਮਾਨ ਇੱਕੇ ਰੰਗ ਨਾਲ ਸਾਰੇ ਰੰਗੇ ਗਏ, ਇੱਕੇ ਰੰਗ ਨਾਲ।

0: ਦਿਓ ਰਾਮ ਸੀਤ ਸੋਈ ਪੂਜਾ ਔ ਨਵਾਜ ਉਹੀ।
1: ਇਹ ਦ੍ਰਿਸ਼ਟੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਿਨਾਂ ਕਿਸੇ ਦੀ ਨਹੀਂ ਹੋਈ।
0: ਦਿਓ ਰਾਮ ਸੀਤ ਸੋਈ ਪੂਜਾ ਔ ਨਵਾਜ ਉਹੀ। ਮਾਨਸ ਸਭੇ ਏਕ ਪੈ ਅਨੇਕ ਕੋ
1: ਪਰਾਈ। ਇੱਥੇ ਆ ਕੇ ਸ਼ਰਮ ਆ ਜਾਂਦੀ ਸਾਨੂੰ। ਇੱਥੇ ਸਿੱਖ ਨਹੀਂ ਇੱਕ ਤੇ ਇੱਥੇ ਮਨੁੱਖ ਸਾਰੇ ਇੱਕ ਨੇ।
0: ਮਾਨਸ ਸਭੇ ਏਕ ਪੈ ਅਨੇਕੋ ਪਰਮਾਉ ਹੈ। ਦੇਵਤਾ ਅਦੇਵ ਜੱਚ ਗੰਧਰਵ ਤੁਰਕ ਹਿੰਦੂ। ਨਿਆਰੇ ਨਿਆਰੇ ਦੇਸਨੀ ਕੇ ਭੇਸ ਕੋ ਪ੍ਰਭਾਵ ਹੈ।

ਗੀਤ ਕੇ ਗਵਈਆ। ਦੁਆਪਰ ਯੁੱਗ ਤੋਂ ਚੱਲੇ ਤੇ ਸਾਰੀਆਂ ਤਸਵੀਰਾਂ ਇੱਕ ਨੂੰ ਵੇਖ ਕੇ ਅਖੀਰ ਇੱਕ ਦੇ ਕੋਲ ਪਹੁੰਚ ਗਏ। ਗੀਤ ਕੇ ਗਵਈਆ ਕਹੂੰ ਦੇਣ ਕੇ ਵਜਿਆ ਕਹੂੰ ਨਿਤ ਕੇ ਨਚਿਆ ਤੂੰ ਨਰ ਕੋ ਆਕਾਰ ਹੋ ਕਹੂੰ ਵੇਦ ਬਾਣੀ ਕਹੂੰ ਕੋਕ ਕੀ ਕਹਾਣੀ ਕਹੂੰ ਰਾਜਾ ਕਹਿੰਦੇ ਸਾਂਝਾ ਪ੍ਰਚਾਰ ਕਰੋ। ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਸਾਂਝ ਕਿਸੇ ਨੇ ਸੰਸਾਰ 'ਚ ਨਹੀਂ ਰੱਖੀ। ਗੁਰੂ ਸਾਹਿਬ ਜੀ ਨੇ ਸਾਂਝ ਪਾਈ ਸੰਸਾਰ ਨਾਲ। ਕਹੂੰ ਨਰ ਕੋ ਆਕਾਰ ਹੋ

बेद कते न तेज लख्यो सब हार परे हर हाथ में आयो।

0: ਤੂੰ ਦੇ ਰੰਗ ਵਿੱਚ ਤੇਰੇ ਸਾਰੇ ਰੰਗ ਆ ਸਾਰੇ ਪਾਸੇ ਮਹਾਰਾਜ ਮੈਂ ਤੁਹਾਨੂੰ ਤੱਕ ਰਿਹਾ
1: ਜਲਸ ਤੂੰ ਹੀ ਖਲਸ ਤੂੰ ਹੀ ਨਾ ਦਿਸ ਤੂੰ ਹੀ ਨਿਦਸ ਤੂੰ ਹੀ
0: ਕੋਈ ਸੱਜਣ ਉਬਾਸੀ ਲੈਣ ਦੀ ਖੇਚਲ ਨਾ ਕਰੇ ਜਿਹਨੂੰ ਆਉਂਦੀ ਉਹ ਬਾਹਰ ਚਲੇ ਜਾਣ
1: ਜਲਸ ਤੂੰ ਹੀ ਖਲਸ ਤੂੰ ਹੀ ਨਾ ਦਿਸ ਤੂੰ ਹੀ ਨਾ ਦਿਸ ਤੂੰ ਹੀ ਬ੍ਰਿਸ਼ਸ ਤੂੰ ਹੀ ਪਤਸ ਤੂੰ ਹੀ ਸ਼ਿਤਸ ਤੂੰ ਹੀ ਉਦਰਸ ਤੂੰ ਹੀ ਭਜਸਤੋਵਨ ਰਟਸਤੋਵਨ ਛਟਸਤੋਵਨ
0: ਜਮੀ ਤੂੰ ਹੀ ਜਮਾ ਤੂੰ ਹੀ ਮੱਕੀ ਤੂੰ ਹੀ ਮੱਕਾ ਤੂੰ ਹੀ ਆਪਣੇ ਤੂੰ ਹੀ ਆਪਣੇ ਤੂੰ ਹੀ

0: ਕੋਈ ਸਿਆਣੇ ਕਹਿੰਦੇ ਨੇ ਕਿ 16,000 ਵੇਰੀ ਲਿਖਿਆ, ਕੋਈ ਕਹਿੰਦੇ ਨੇ ਕਿ 16 ਪੱਤਰੇ ਭਰੇ, ਪਰ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 16 ਵੇਰੀ ਤੂੰ ਹੀ ਆਖਿਆ।
1: ਦਿਓ ਰਾਮ ਸੀਤ ਸੋਈ, ਪੂਜਾ ਔਰ ਨਵਾਜ ਉਹੀ।
0: ਇਹ ਦ੍ਰਿਸ਼ਟੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਿਨਾਂ ਕਿਸੇ ਦੀ ਨਹੀਂ ਹੋਈ।
1: ਦਿਓ ਰਾਮ ਸੀਤ ਸੋਈ, ਪੂਜਾ ਔਰ ਨਵਾਜ ਉਹੀ। ਮਾਨਸ ਸਭੇ ਏਕ ਪੈ ਅਨੇਕ ਚੋ।
0: ਇੱਥੇ ਆ ਕੇ ਸ਼ਰਮ ਆ ਜਾਂਦੀ ਸਾਨੂੰ, ਇੱਥੇ ਸਿੱਖ ਨਹੀਂ ਇੱਕ ਤੇ ਇੱਥੇ ਮਨੁੱਖ ਸਾਰੇ ਇੱਕ ਨੇ।
1: ਮਾਨ ਸਭੇ ਏਕ ਪੈ ਅਨੇਕੋ ਪਰਮਾਉ ਹੈ, ਦੇਵਤਾ ਅਦੇਵ ਜੱਚ ਗੰਧਰਵ ਤੁਰਕ ਹਿੰਦੂ। ਨਿਆਰੇ ਨਿਆਰੇ ਦੇਸ ਨੀ ਕੇ ਭੇਸ ਕੋ ਪ੍ਰਭਾਵ ਹੈ,

အပိဘောဂဒရင်္ဂလာတကျေငေရလာအခရနိဒုနန်သာဒီဒီအတ်ကီတေနေဂ ुरु ဂိုဘင်းစင်းသာဒီအင်းကန်နေနေဂੁਰ ဂဒီအာဧကရူပဧကရူပဂ ुरु ဂိုဘင်းစင်းစတေပါတ်ခါဒီဂੁਰ ယာယီဒေခီမေကစ်နေစနာဝਪਿਰਮਲਿਆ ਨੇ ਸਤਿਗੁਰ ਦੀ ਬੀੜ ਨਾ ਦਿੱਤੀ ਆਪਨੇ ਪਾਠ ਰੱਖਣਾ ਸੀ ਪੰਜ ਸਿੱਖ ਕੱਲੇ ਆਖਿਆ ਜਿੰਨੀ ਪੇਟ ਆਖੋਗੇ ਉਹ ਵੀ ਦੇਾਂਗੇ ਦਰਸ਼ਨ ਪੇਟ ਵੀ ਤੁਹਾਡੀ ਕੋਲੋਂ ਵੀ ਦੇਾਂਗੇ ਔਰ ਬਹੁਤ ਸੇਵਾ ਕਰਾਂਗੇ ਸਾਨੂੰ ਮਹਾਰਾਜ ਦੀ ਬੀੜ ਦੇ ਦਿਓ ਅਸੀਂ ਪਾਠ ਰੱਖ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਅਰਦਾਸਾ ਕਰਕੇ ਸਿੱਖਾਂ ਨੂੰ ਪਾਠ ਸੁਣਾ ਕੇ ਫਿਰ ਵਾਪਸ ਕਰ ਜਾਵਾਂਗੇ ਉਹਨਾਂ ਨੇ ਮੰਨਿਆ ਨਾ ਸਗੋਂ ਮੇਰਾ ਮਾਰਿਆ ਜੇ ਤੂੰ ਗੁਰੂ ਹੈ ਤੇ ਆਪਣੀ ਬਾਣੀ ਉਚਾਰਨ ਕਰ ਲੈ ਇਹ ਮੇਰਾ ਮਾਰਿਆ ਸਿੱਖ ਆਏ ਸਿੱਖਾਂ ਨੂੰ ਵਾਰਤਾ ਪੁੱਛੀ ਉਹਨਾਂ ਸਾਰੀ ਦੱਸੀ ਤੇ ਇੱਕ ਸਿੱਖ ਰੋ ਪਿਆ ਕਹਿਣ ਲੱਗਾ ਮਹਾਰਾਜ ਉਹਨਾਂ ਤੇ ਬੜਾ ਪੈਰਾ ਅੱਖਰ ਆਖਿਆ ਸੱਚ ਕੀਤਾ ਹੈ ਤੁਹਾਡੀ ਜ਼ਾਤ ਤੇ ਉਹਨਾਂ ਆਖਿਆ ਜੇ ਤੁਸੀਂ ਗੁਰੂ ਹੋ ਤੇ ਆਪਣਾ ਗੁਰੂ ਗ੍ਰੰਥ ਸਾਹਿਬ ਬਣਾ ਲਓ ਆਖਿਆ ਸੱਤ ਬਚਨ ਇਹ ਉਹਨਾਂ ਠੀਕ ਆਖਿਆ ਇੱਥੇ ਗੁਰੂ ਜੀ ਅਤੇ ਗੁਰੂ ਨਾਨਕ ਸਾਹਿਬ ਦੀ ਪਰਖ ਇੱਥੇ ਪਰਖੀ ਜਾ ਸਕਦੀ ਹੈ ਇਹ ਇੱਕ ਕਸਵੱਟੀ ਹੈ ਗੁਰੂ ਪਰਖਣ ਵਾਲੀ ਗੁਰੂ ਤੇ ਬੜੇ ਨੇ ਇੱਥੇ ਤੁਹਾਡੇ ਲਗਭਗ ਬੜੇ ਬੜੇ ਮਕਾਨ ਲੋਕਾਂ ਗੁਰੂਆਂ ਨੇ ਬਣਾ ਲਏ ਨੇ ਲੇਕਿਨ ਗੁਰੂ ਦੀ ਪਰਖ ਕਿਸੇ ਨੂੰ ਨਹੀਂ ਆਈ ਕਿ ਗੁਰੂ ਨੂੰ ਪਰਖਣਾ ਕਿਵੇਂ ਹੈ ਦੇਖਾ ਦੇਖੀ ਭੇਡਾ ਚਾਲ ਆਪਾਂ ਮੱਥਾ ਟੇਕੀ ਜਾਂਦੇ ਹਾਂ

0: ਸਚ ਜਗ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਸਚ।
1: ਪੰਕਤੀ ਤੁਸੀਂ ਸਾਰਿਆਂ ਨੇ ਪੜ੍ਹਨੀ, ਦਰਸ਼ਨ ਕਰਨੇ ਗੁਰੂ ਨਾਨਕ ਸਾਹਿਬ ਦੇ ਬਾਣੀ ਦੁਆਰਾ ਤੇ ਵਿਚਾਰ ਸੁਣਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪਾਸ ਲੋਕ ਆਏ, ਜਿਸਦੇ ਇਹ ਸਰੂਪ ਵੇਖਿਆ, ਇਹ ਤੋਂ ਕਿਰਪਾਨ ਪਹਿਨ ਲਈ ਹੈ, ਤਲਵਾਰਾਂ ਪਹਿਨ ਲਈਆਂ ਨੇ, ਜਿਗਾ ਲਾ ਲਈ ਹੈ, ਤੀਰ ਘੋੜੇ ਰਾਜਸੀ ਸ਼ਾਹੀ ਠਾਠ ਬਣ ਗਿਆ ਹੈ। ਤੇ ਕੁਝ ਲੋਕਾਂ ਨੇ ਕੁਝ ਨਫ਼ਰਤ ਕੀਤੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ, ਕੋਈ ਐਸਾ ਗੁਰੂ ਕਾ ਸਿੱਖ ਹੈ ਜਿਹੜਾ ਦਸਾਂ ਸਰੂਪਾਂ ਨੂੰ ਇੱਕ ਕਰਕੇ ਸਮਝਦਾ ਹੈ? ਜਿਹੜੇ ਦਸਾਂ ਸਰੂਪਾਂ ਨੂੰ ਇੱਕ ਕਰਕੇ ਸਮਝਦੇ ਨੇ, ਸਿੱਖੀ ਉਹਨਾਂ ਨੂੰ ਮਿਲੇਗੀ, ਦੂਜੇ ਨੂੰ ਸਿੱਖੀ ਨਹੀਂ ਮਿਲ ਸਕੇਗੀ। ਭਿੰਨ ਭਿੰਨ ਸਭ ਹੂੰ ਕਰ ਜਾਣਾ, ਏਕ ਰੂਪ ਕਿਨ ਹੂੰ ਪਹਿਚਾਨਾ, ਜਿਨ ਜਾਣਾ ਤਿੰਨੀ ਸਿੱਧ ਪਾਈ, ਜਿਨ ਸਮਝੇ ਸਿੱਧ ਹਾਥ ਨਾ ਆਈ। ਇੱਕ ਸਿੱਧ ਮਿਲਿਆ ਸਿੱਖੀ। ਵੱਖਰਾ ਵੱਖਰਾ ਇਹ ਗੁਰੂ ਨਾਨਕ ਸਾਹਿਬ, ਇਹ ਗੁਰੂ ਅੰਗਦ ਦੇਵ, ਇਹ ਗੁਰੂ ਅਮਰਦਾਸ, ਇਹ ਗੁਰੂ ਰਾਮਦਾਸ, ਐਸੀਆਂ ਤਸਵੀਰਾਂ ਤੇ ਸਾਰੇ ਸਿੱਖ ਬਿਆਨ ਕਰ ਜਾਣਗੇ, ਲੇਕਿਨ ਇਹ ਕੋਈ ਨਹੀਂ ਕਰੇਗਾ ਕਿ ਨਿਰੰਕਾਰੀ ਜੋਤ ਜੋ ਗੁਰੂ ਨਾਨਕ ਦੇ ਅੰਦਰ ਸੀ, ਉਹੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਅੰਦਰ ਜਗੀ ਜਾ ਕੇ, ਉਹੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੰਦਰ ਜਗੀ, ਔਰ ਉਹੀ ਜੋਤ ਤੇ ਖਾਲਸੇ ਦੇ ਅੰਦਰ ਜਗਾਈ ਗਈ। ਉਸੇ ਜੋਤ ਦਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਜਿਹਦੀ ਹਜ਼ੂਰੀ ਤੁਸੀਂ ਮੱਥਾ ਟੇਕ ਰਹੇ ਹੋ। ਸੋ ਅਰਥ ਕਰਨਗੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਤਸ਼ਾਹ ਉਮਾਹ ਤੇ ਅੰਦਰੋਂ ਇੰਨਾ ਫੁੱਟ ਰਿਹਾ ਕਿ ਮੈਂ ਤੁਹਾਨੂੰ ਬਿਆਨ ਨਹੀਂ ਕੁਝ ਕਰ ਸਕਦਾ ਕਿ ਕੀ ਕੁਝ ਮੈਂ ਦੇਣਾ ਚਾਹੁੰਦਾ, ਪਰ ਇਹ ਉਹਦੀ ਦਾਤ ਹੈ, ਸਾਰੀ ਚੀਜ਼ ਦਿੱਤੀ ਨਹੀਂ ਜਾ ਸਕਦੀ, ਇਹਨਾਂ 'ਤੇ ਟਾਈਮ ਨਹੀਂ ਹੁੰਦਾ। ਪਰ ਇਹਨੀ ਬੇਨਤੀ ਕਰਾਂਗਾ ਕਿ ਆਪੇ ਬਹੁ ਬਦਿਰੰਗਲਾ ਸਖੀਏ ਮੇਰਾ ਲਾ। ਕਹਿੰਦੇ ਜਿਸਲੇ ਹੋਲੀ ਖੇਲੀ ਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ, ਅਤੇ ਸਤਿਗੁਰ ਜੀ ਨੇ ਇੱਕ ਪਚਕਾਰੀ ਭਰ ਕੇ ਆਕਾਸ਼ ਵਿੱਚ ਮਾਰੀ, ਲੋਕਾਂ ਦੇ ਭਾਣੇ ਤੇ ਹਵਾ ਵਿੱਚ ਗਈ ਕਿ ਜਿਸਲੇ ਭਾਈ ਨੰਦ ਲਾਲ ਨੇ ਤੱਕਿਆ ਤੇ ਜਿਵੇਂ ਅਸਮਾਨ ਇੱਕੇ ਰੰਗ ਨਾਲ ਸਾਰੇ ਰੰਗੇ ਗਏ, ਇੱਕੇ ਰੰਗ ਨਾਲ।

ਦਿਓ ਰਾਮ ਸੀਤ ਸੋਈ ਪੂਜਾ ਓ ਨਵਾਜ ਓਹੀ। ਇਹ ਦ੍ਰਿਸ਼ਟੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਿਨਾਂ ਕਿਸੇ ਦੀ ਨਹੀਂ ਹੋਈ। ਦਿਓ ਰਾਮ ਸੀਤ ਸੋਈ ਪੂਜਾ ਓ ਨਵਾਜ ਓਹੀ। ਮਾਨਸ ਸਭੇ ਏਕ ਤੇ ਅਨੇਕ ਕੋ ਪਰਾਇ। ਇੱਥੇ ਆ ਕੇ ਸ਼ਰਮ ਆ ਜਾਂਦੀ ਸਾਨੂੰ। ਇੱਥੇ ਸਿੱਖ ਨਹੀਂ ਇੱਕ ਤੇ ਇੱਥੇ ਮਨੁੱਖ ਸਾਰੇ ਇੱਕ ਨੇ। ਮਾਨ ਸਭੇ ਏਕ ਤੇ ਅਨੇਕੋ ਪਰਮਾਉ ਹੈ। ਦੇਵਤਾ ਅਦੇਵ ਜੱਚ ਗੰਧਰਵ ਤੁਲਕ ਹਿੰਦੂ। ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਵ ਹੈ।

0: ਗੁਰੂ ਕੀ ਬਾਣੀ ਤੇ ਭਰੋਸਾ ਹੋਵੇ, ਸਿਦਕ ਹੋਵੇ, ਪਿਆਰ ਹੋਵੇ ਤਾਂ ਲੋਕ ਪਰਲੋਕ ਦੇ ਸੁਖ ਬਖਸ਼ਦੀ ਹੈ। ਜੇ ਸ਼ਰਧਾ ਨਾ ਹੋਵੇ ਤਾਂ ਕਈ ਵਾਰਾਂ ਗੁਰੂ ਕੀ ਗੋਦ ਵਿੱਚ ਬਹਿ ਕੇ ਹੀ ਮਨੁੱਖ ਖਾਲੀ ਉੱਠ ਜਾਂਦਾ। ਨਾਨਕ ਹੁਕਮ ਨਾ ਮੰਨੇ ਸੋ ਘਰ ਹੀ ਬੈਠਿਆਂ ਦੂਰ। ਮਹਾਰਾਜ ਬਖਸ਼ਿਸ਼ ਕਰਦੇ ਹਨ ਗੁਰੂ ਗ੍ਰੰਥ ਸਾਹਿਬ, ਜੇ ਹੁਕਮ ਨਹੀਂ ਮੰਨਦੇ। ਨਾਨਕ ਲੇਖੈ ਇੱਕ ਗੱਲ,
1: ਅਬਸਾਨ ਕੇ ਦਵਾਈਆਂ ਹੈ ਕਟਿਆ ਜਮਜਾਲ ਹੈ, ਦੁੱਧ ਕੇ ਜਤੇ ਬਰੁੱਧ ਕੇ ਮਟਿਆ

ਬੇਦ ਕਦੇ ਨਾ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਮੇ ਆਇਓ ਪਾਇਸ ਕਰੇ ਨਹੀਂ ਪਾਰ ਉਮਾਪਤ ਸਿੱਧ ਸਲਾਤ ਸਨੋ ਸਮਝਾਇਓ ਚਾਨ ਤਰਾ

ਜਲ ਸੂਹੀ ਸੂਹੀ ਦੇ ਰੰਗ ਵਿੱਚ ਤੇਰੇ ਸਾਰੇ ਰੰਗ ਆ ਸਾਰੇ ਪਾਸੇ ਮਹਾਰਾਜ ਮੈਂ ਤੁਹਾਨੂੰ ਤੱਕ ਰਿਹਾ ਜਲ ਸੂਹੀ ਥਲ ਸੂਹੀ ਨਾ ਦਿਸ ਤੂਹੀ ਨਿਦਸ ਤੂਹੀ ਕੋਈ ਸੱਜਣ ਉਬਾਸੀ ਲੈਣ ਦੀ ਖੇਚਲ ਨਾ ਕਰੇ ਜਿਹਨੂੰ ਆਉਂਦੀ ਉਹ ਬਾਹਰ ਚਲੇ ਜਾਣ ਜਲ ਤੂਹੀ ਥਲ ਤੂਹੀ ਨਾ ਦਿਸ ਤੂਹੀ ਨਾ ਦਿਸ ਤੂਹੀ ਦਿਸ ਤੂਹੀ ਤਤਸ ਤੂਹੀ ਚਿਤਸ ਤੂਹੀ ਉਦਰਸ ਤੂਹੀ ਭਜ ਸੋਅੰ ਭਜ ਸੋਅੰ ਰਟ ਸੋਅੰ ਛਟ ਸੋਅੰ ਜਮੀ ਤੂਹੀ ਜਮਾ ਤੂਹੀ ਮੱਕੀ ਤੂਹੀ ਮੱਕਾ ਤੂਹੀ ਅਪੈ ਤੂਹੀ ਅਪੈ ਤੂਹੀ ਅਪੂ ਤੂਹੀ।

0: ਕੋਈ ਸਿਆਣੇ ਕਹਿੰਦੇ ਨੇ ਕਿ 16,000 ਵੀ ਨਹੀਂ ਲਿਖਿਆ, ਕੋਈ ਕਹਿੰਦੇ ਨੇ ਕਿ 16 ਪੱਤਰੇ ਭਰੇ, ਪਰ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 16 ਵੇਰੀ ਤੂੰ ਹੀ ਆਖਿਆ।
1: ਦਿਓਰਾ ਮਸੀਤ ਸੋਈ ਪੂਜਾ ਓ ਨਵਾਜ ਓਹੀ,
0: ਇਹ ਦ੍ਰਿਸ਼ਟੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਿਨਾਂ ਕਿਸੇ ਦੀ ਨਹੀਂ ਹੋਈ।
1: ਦਿਓਰਾ ਮਸੀਤ ਸੋਈ ਪੂਜਾ ਓ ਨਵਾਜ ਓਹੀ, ਮਾਨਸ ਸਭੇ ਏਕ ਤੇ ਅਨੇਕ ਕੋ
0: ਭਾਈ ਕਿਆ ਕੇ ਸ਼ਰਮ ਆ ਜਾਂਦੀ ਸਾਨੂੰ। ਇੱਥੇ ਸਿੱਖ ਨਹੀਂ ਇੱਕ ਤੇ ਇੱਥੇ ਮਨੁੱਖ ਸਾਰੇ ਇੱਕ ਨੇ।
1: ਮਾਨ ਸਭੇ ਏਕ ਤੇ ਅਨੇਕੋ ਪਰਮਾਉ ਹੈ, ਦੇਵਤਾ ਅਦੇਵ ਜੱਚ ਗੰਧਰਵ ਤੁਰਕ ਹਿੰਦੂ, ਨਿਆਰੇ ਨਿਆਰੇ ਦੇਸ ਨੀ ਕੇ

आतिश ओ आग तोड़ लाओ है अनेक एक सोई कुरान ओ कुरान ओई एक ही स्वरूप

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਮਨ ਕ੍ਰਿਸ਼ਨ ਨਾ ਪੂਜੀ ਮੇਰੇ ਪਿਆਰੇ ਨਿਤ ਆਸ ਕਰੇ ਮਨ ਕ੍ਰਿਸ਼ਨ।

ने कुआं उपने मेरे

ਰਾਜਾ ਤੇ

मन आज पैर का जग गावी जय।

ਪ੍ਰੇਮ ਸਾਥ ਤੂੰ ਪਾਲੇ ਸਾਥ ਪ੍ਰੇਮ ਮੇਰੇ ਤੂੰ ਤਾਂ ਸਿਵਰਾਜ ਜੇ ਪ੍ਰਸਾਦ ਸਤੀ ਜਪਦੇ ਨਾਨਕ ਜਾਪ ਜਪੇ ਜਪੇ ਇਹ ਆਖਣਾ ਕੀ ਹੈ।

सुख लाई

0: তবে কত চোখে
1: কর্মকার ব্রত হ্যাঁ সারা গুছে থাকে

ਨਿਮਰਤਾ ਕਿਉਂਕਿ ਗੁਰੂ ਦੀ ਮੱਤ ਤੇ ਉਹ ਚੱਲਦੇ ਹਨ, ਜੋ ਗੁਰੂ ਆਖਦਾ ਹੈ ਉਹੀ ਕਮਾਉਂਦੇ ਹਨ। ਆਖਦੇ ਕੀ ਹਨ?

0: ਕਿਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਆਸਾ ਜੀ ਆਹ ਸਭ ਤੋਂ ਵੱਧ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੀਏ ਤੇ ਗੱਲ ਬਾਤ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਹ ਉਸ ਸਮੇਂ ਦਾ ਦ੍ਰਿਸ਼ ਤੱਕੀਏ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 21 ਦਸੰਬਰ 1704 ਈਸਵੀ ਨੂੰ ਅਨੰਦਪੁਰ ਸਾਹਿਬ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ। ਆਪ ਆਪਣੇ ਪਰਿਵਾਰ ਸੰਗਤ ਅਤੇ ਸੇਵਾਦਾਰਾਂ ਦੇ ਨਾਲ ਜਦ ਸੱਚਾ ਕੰਡੇ ਪੁੱਜੇ ਤਾਂ ਦੁਸ਼ਮਣਾਂ ਨੇ ਆਪਣੀਆਂ ਸਾਰੀਆਂ ਕਸਮਾਂ ਤੇ ਸੁਗੰਧਾਂ ਭੁਲਾ ਕੇ ਗੁਰੂ ਸਾਹਿਬ ਤੇ ਕਹਿਰੀ ਹੱਲਾ ਬੋਲ ਦਿੱਤਾ। ਸਰਸਾ ਕੰਡੇ ਬੜੀ ਗੈਰਗਤ ਲੜਾਈ ਹੋਈ, ਉਧਰ ਸਰਸਾ ਵਿੱਚ ਹੀ ਹੜ ਆਇਆ ਹੋਇਆ ਸੀ, ਕਈ ਸਿੰਘ ਰੁੜ ਗਏ। ਸਰਸਾ ਕੰਡੇ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਵਿਛੜ ਗਿਆ। ਜਿਵੇਂ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ, ਉਸ ਸਮੇਂ ਦੇ ਦਰਦਨਾਕ ਦ੍ਰਿਸ਼ ਨੂੰ ਅਕਾਲ ਅਕੈਡਮੀ ਬਲੂ ਸਾਹਿਬ ਦੇ ਵਿਦਿਆਰਥੀਆਂ ਦਾ ਢਾਡੀ ਨਿਥਾ ਆਪ ਜੀ ਦੀ ਸੇਵਾ ਵਿੱਚ ਹੈ।

ਜਾਰਿਆਂ ਦਾ ਇਹ ਉੱਤਰ ਸੁਣ ਕੇ ਪਰੀ ਸਭਾ ਵਿੱਚ ਸਭ ਦੇ ਦੰਦ ਜੁੜ ਗਏ। ਉਹਨਾਂ ਦਾ ਦਲੇਰਾਨਾ ਜਵਾਬ ਸੁਣ ਕੇ ਕਈ ਨੇਕ ਦਿਲ ਮੁਸਲਮਾਨ ਅਸ਼ ਅਸ਼ ਕਰ ਉੱਠੇ। ਪਰ ਸੂਬਾ ਸਰਹੰਦ ਕ੍ਰੋਧ ਵਿੱਚ ਭੜਕ ਉੱਠਿਆ ਤੇ ਉਸਨੇ ਕਾਜ਼ੀ ਨੂੰ ਫਤਵਾ ਲਾਉਣ ਦਾ ਹੁਕਮ ਦੇ ਦਿੱਤਾ।

ਬੱਚੇ ਨੂੰ ਰਿਹਾ ਕਰ ਦਿੱਤਾ ਜਾਵੇ। ਮਲੇਰਕੋਟਲੇ ਦਾ ਨਵਾਬ ਜੋ ਕੁਝ ਵਜ਼ੀਰ ਖਾਨ ਨੂੰ ਕਹਿ ਰਿਹਾ ਹੈ, ਉਹਨਾਂ ਬੋਲਾਂ ਨੂੰ ਅਕਾਲ ਅਕੈਡਮੀ ਬਹੁਤ ਸਾਰੇ ਵਿਦਿਆਰਥੀਆਂ ਦਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਹੈ, ਉਹ ਪੇਸ਼ ਕਰਦਾ ਹੈ।

ਤਾਂ ਅਸੀਂ ਪਿੰਡ ਪਿੰਡ ਜੰਗਲ ਜੰਗਲ ਵਿੱਚ ਜਾਵਾਂਗੇ, ਤਿੰਨਾਂ ਸੂਰਮਿਆਂ ਨੂੰ ਇਕੱਠਾ ਕਰਕੇ ਤੇਰੇ ਜ਼ੁਲਮ ਨਾਲ ਉਹਨਾਂ ਚਿਰ ਤੱਕ ਲੜਦੇ ਰਹਾਂਗੇ ਜਿੰਨਾ ਚਿਰ ਤੱਕ ਇਸ ਧਰਤੀ ਤੋਂ ਜ਼ੁਲਮ ਮੁੱਕ ਨਹੀਂ ਜਾਂਦਾ। ਇਹ ਸੁਣ ਕੇ ਸੂਬਾ ਗੁੱਸੇ ਵਿੱਚ ਭੜਕ ਉੱਠਿਆ। ਉਸਨੇ ਜਲਾਦਾਂ ਨੂੰ ਹੁਕਮ ਕੀਤਾ ਕਿ ਇਹਨਾਂ ਨੂੰ ਜ਼ਿੰਦਾ ਨੀਹਾਂ ਵਿੱਚ ਚਿਣਾ ਦਿਓ। ਜਲਾਦਾਂ ਨੇ ਬੱਚਿਆਂ ਨੂੰ ਨੀਹਾਂ ਵਿੱਚ ਖੜਾ ਕਰਕੇ ਦੀਵਾਰ ਉਸਾਰਨੀ ਸ਼ੁਰੂ ਕਰ ਦਿੱਤੀ। ਉਸ ਸਮੇਂ ਦੇ ਦਰਦਨਾਕ ਦ੍ਰਿਸ਼ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਦੇ ਵਿਦਿਆਰਥੀਆਂ ਦਾ ਢਾਡੀ ਉਠਾ ਆਪ ਜੀ ਦੀ ਸੇਵਾ ਵਿੱਚ ਹੈ ਇਹ ਪੇਸ਼ ਕਰਦਾ ਹੈ।

ਸਾਹਿਬ ਜਾਰਿਆਂ ਨੂੰ ਸਰਹੰਦ ਦੀਆਂ ਦੀਵਾਰਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਤਾਂ ਉਸ ਵਕਤ ਚਾਰੇ ਪਾਸੇ ਹਨੇਰੀਆਂ ਚੱਖੜ ਅਤੇ ਤੂਫਾਨ ਚੁੱਲ ਪਏ ਅਤੇ ਸਾਰੀ ਦੁਨੀਆ ਤਰਾ ਤਰਾ ਕਰ ਉੱਠੀ। ਸਾਰਿਆਂ ਦੇ ਦਿਲਾਂ ਵਿੱਚ ਜ਼ੁਲਮੀ ਸਰਕਾਰ ਦੇ ਵਿਰੁੱਧ ਰੋਸ ਦੇ ਭਾਂਬੜ ਵੱਲ ਉੱਠੇ। ਸਰਹੰਦ ਦੀ ਖੂਨੀ ਦੀਵਾਰ ਵੀ ਕੰਬ ਗਈ। ਸਾਹਿਬਜ਼ਾਦਿਆਂ ਦੀਆਂ ਇੱਟਾਂ ਨਾਲ ਚਿੱਟੀਆਂ ਹੋਈਆਂ ਲਾਸ਼ਾਂ ਖੂਨ ਨਾਲ ਲੱਥ-ਪੱਥ ਇੱਟਾਂ ਦੀਆਂ ਕਤਲਾਂ ਤੇ ਪਈਆਂ ਹਨ ਤੇ ਲਹੂ ਨਾਲ ਭਿੱਜੀ ਇੱਕ ਇੱਕ ਇੱਟ ਸੂਬੇ ਨੂੰ ਲਾਂਤਾ ਇਉਂ ਪਾਉਣ ਲੱਗੀ।

0: ਗੁਰੂ ਖਾਲਸਾ ਜੀ ਇਤਿਹਾਸ ਸਰਵਣ ਕਰਵਾ ਰਹੇ ਸਨ। ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੀ ਲਾਈ ਹੋਈ ਫੁਲਵਾੜੀ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਵਿਦਿਆਰਥਣਾਂ ਦਾ ਢਾਡੀ ਜਥਾ। ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੇ ਅਨਿਲ ਸੇਵਕ ਸੰਤ ਤੇਜਾ ਸਿੰਘ ਜੀ MA LLB ਪੰਜਾਬ AM ਹਾਵਰਡ ਯੂਨੀਵਰਸਿਟੀ ਨੇ ਗੁਰੂ ਨਾਨਕ ਇੰਟਰਨੈਸ਼ਨਲ ਸਪਿਰਚੁਅਲ ਇੰਸਟੀਟਿਊਸ਼ਨ ਦੀ ਨੀਂਹ ਰੱਖੀ ਜੋ ਹਿਮਾਚਲ ਪ੍ਰਦੇਸ਼ ਵਿਚ ਹੈ ਤੇ ਇਸ ਸਥਾਨ ਨੂੰ ਗੁਰਦੁਆਰਾ ਬੜੂ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਗੁਰਦੁਆਰਾ ਬੜੂ ਸਾਹਿਬ ਜੋ ਹੈ ਚੰਡੀਗੜ੍ਹ ਤੋਂ 135 ਕਿਲੋਮੀਟਰ ਤੇ ਸੋਲਨ ਤੋਂ 65 ਕਿਲੋਮੀਟਰ ਦੇ ਫਾਸਲੇ ਤੇ ਹੈ। ਇਸ ਇੰਸਟੀਚਿਊਟ ਨੂੰ ਮੈਨੇਜ ਕਰਨ ਵਾਸਤੇ ਸੰਤ ਤੇਜਾ ਸਿੰਘ ਜੀ ਨੇ ਕਲਗੀ ਟਰੱਸਟ ਸੈਟਅਪ ਕੀਤਾ ਜਿਸ ਦੀ ਸਰਪ੍ਰਸਤੀ ਹੇਠ ਇਸ ਵਕਤ ਯਤੀਮ ਖਾਨਾ, ਵਿਧਵਾ ਆਸ਼ਰਮ, ਬਿਰਧ ਆਸ਼ਰਮ, ਗੁਰਮਤ ਵਿਦਿਆਲਾ, ਸੰਗੀਤ ਵਿਦਿਆਲਾ, ਫ੍ਰੀ ਹਸਪਤਾਲ ਅਤੇ ਅਕਾਲ ਅਕੈਡਮੀ ਇੰਗਲਿਸ਼ ਮੀਡੀਅਮ 10+2 ਪਬਲਿਕ ਸਕੂਲ ਚੱਲ ਰਹੇ ਨੇ ਤੇ ਸੰਗਤਾਂ ਦੀ ਪੁਰਜ਼ੋਰ ਮੰਗ ਤੇ ਅਕਾਲ ਅਕੈਡਮੀ ਦੀਆਂ 21 ਬ੍ਰਾਂਚਿਸ ਹੋਰ ਖੋਲੀਆਂ ਜਾ ਚੁੱਕੀਆਂ ਨੇ। ਕੁੱਲ 22 ਸਕੂਲ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵੱਖ ਵੱਖ ਥਾਵਾਂ ਤੇ ਖੋਲੇ ਜਾ ਚੁੱਕੇ ਨੇ ਤੇ ਇਹ ਸਕੂਲ ਖਾਸ ਕਰਕੇ ਪਿੰਡਾਂ ਵਿਚ ਖੋਲੇ ਗਏ ਨੇ ਤਾਂ ਜੋ ਪਿੰਡਾਂ ਦੇ ਬੱਚਿਆਂ ਨੂੰ ਚੰਗੀ ਤੋਂ ਚੰਗੀ ਵਿਦਿਆ ਦੇ ਕੇ ਅੱਜ ਦਾ ਜੋ ਸਾਇੰਸ ਦਾ ਯੁੱਗ ਹੈ ਇਸ ਵਿਚ ਅੱਗੇ ਲਿਆਂਦਾ ਜਾ ਸਕੇ। ਬੱਚੇ ਅਕਾਲ ਅਕੈਡਮੀ ਦੇ ਵਿਚੋਂ ਪੜ੍ਹ ਕੇ ਡਾਕਟਰ ਬਣ, ਇੰਜੀਨੀਅਰ ਬਣ, ਟ੍ਰੇਡਰ ਬਣ, ਸਾਇੰਟਿਸਟ ਜਾਂ ਇੰਡਸਟਰੀਅਲਿਸਟ ਬਣ, ਜਿੱਥੇ ਵੀ ਕਿਤੇ ਜਾਣ ਆਪਣਾ ਕਾਰੋਬਾਰ ਕਰਨ ਦੇ ਨਾਲ ਨਾਲ ਸਾਰੀ ਦੁਨੀਆਂ ਦੇ ਵਿਚ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਚਲਾਇਆ ਸੱਚ ਦਾ ਮਾਰਗ ਦੱਸ ਕੇ ਸਾਰੀ ਲੋਕਾਈ ਦੇ ਸਰਦੇ ਬਲ ਦੇ ਹਿਰਦਿਆਂ ਨੂੰ ਠੰਡ ਬਖਸ਼ਣ। ਇਹ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦਾ ਆਸ਼ਾ ਸੀ ਤੇ ਉਸ ਆਸ਼ੇ ਨੂੰ ਮੁੱਖ ਰੱਖਦਿਆਂ ਹੋਇਆਂ ਅਕਾਲ ਅਕੈਡਮੀਆਂ ਖੋਲੀਆਂ ਗਈਆਂ ਨੇ। ਗੁਰੂ ਖਾਲਸਾ ਜੀ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਵਿਦਿਆਰਥਣਾਂ ਦਾ ਢਾਡੀ ਜਥਾ ਆਪ ਸੰਗਤਾਂ ਦੀ ਸੇਵਾ ਕਰਦਾ ਹੋਇਆ ਆਪ ਜੀ ਤੋਂ ਆਗਿਆ ਚਾਹੁੰਦਾ ਹੈ। ਇੰਨੀ ਸੇਵਾ ਪ੍ਰਵਾਨ ਕਰੋ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ, ਬੁਲਾਓ ਫਤਿਹ ਤੇ ਸਾਰੇ ਗੱਜ ਵੱਜ ਕੇ ਆਖੋ ਜੀ
1: ਵਾਹਿਗੁਰੂ ਜੀ ਕਾ ਖਾਲਸਾ।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪ੍ਰੀਤਮ ਦੇ ਪ੍ਰੇਮ ਦਾ ਬਾਣ ਵੱਜਣ ਨਾਲ ਉਸਦੇ ਵਿਛੋੜੇ ਦੀ ਪੀੜਾ ਦੇ ਅਹਿਸਾਸ ਨਾਲ ਮਿਲਾਪ ਲਈ ਉਪਰਾਲਾ ਸੀ। ਪ੍ਰਭੂ ਦੇ ਹਰੀ ਦੇ ਮਿਲਣ ਲਈ ਭੂੰਡ ਸ਼ੁਰੂ ਹੋ ਗਈ। ਤੀਰਥਾਂ ਤੇ ਗਿਆ, ਮੰਦਰਾਂ ਸ਼ਿਵ ਦੁਆਲਿਆਂ ਠਾਕਰ ਦੁਆਰਿਆਂ ਵਿੱਚ ਪੁੱਜਿਆ, ਉੱਚੇ ਪਹਾੜਾਂ ਦੀਆਂ ਚੋਟੀਆਂ ਤੇ ਗਿਆ, ਗੁਫਾਵਾਂ ਦੀਆਂ ਗਹਿਰਾਈਆਂ ਵਿੱਚ ਢੂੰਡਿਆ ਕਿ ਤੂੰ ਰੱਬ ਮਿਲ ਜਾਏ। ਜੋਗੀ ਕੇ ਘਰ ਜੁਗਤ ਦਿਸਾਈ, ਚਿੱਤ ਕਾਰਨ ਕੰਨ ਮੁੰਦਰਾ ਪਾਈ, ਜੋਗੀਆਂ ਕੋਲੋਂ ਪਤਾ ਲੱਗਾ ਖੌਰੇ ਮਿਲ ਜਾਏ, ਕੰਨਾਂ ਵਿੱਚ ਮੁੰਦਰਾ, ਬੜਾ ਕੁਝ ਕੀਤਾ ਤੇਰੇ ਮਿਲਾਪ ਲਈ, ਬੜੀ ਢੂੰਡ ਕੀਤੀ, ਪਰ ਜਦੋਂ ਗੁਰਮੁਖ ਅਵਸਥਾ, ਗੁਰੂ ਦੀ ਅਗਵਾਈ ਵਾਲੀ ਅਵਸਥਾ, ਗੁਰੂ ਦੇ ਉਪਦੇਸ਼ ਦੇ ਅਧੀਨ ਜੀਵਨ ਸ਼ੁਰੂ ਹੋਇਆ, ਹੁਣ ਗੁਰੂ ਨੇ ਸਮਝਾ ਦਿੱਤਾ ਭਲੇ ਆ, ਬਾਹਰ ਕਿਉਂ ਢੂੰਡਣਾ। ਇਹ ਕਾਇਆ ਜਿਹਨੂੰ ਮਿੱਟੀ ਦਾ ਪੁਤਲਾ ਆਖ ਰਹੇ ਹਾਂ, ਸਮਝ ਰਹੇ ਹਾਂ, ਇਸ ਕਾਇਆ ਦੇ ਅੰਦਰ ਕੋਈ ਸੱਚ ਵੀ ਵੱਸਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਖਿਆ, ਸਾਧੋ ਇਹ ਤਨ ਮਿੱਥਿਆ ਦਾ ਨੂੰ ਪਰ ਇੱਕ ਖਿਆਲ ਕਰਿਓ, ਜਾਂ ਭੀਤਰ ਜੋ ਰਾਮ ਬਸਤ ਹੈ, ਅੰਦਰ ਵਸਦਾ। ਜਦੋਂ ਮੈਨੂੰ ਅੰਦਰੋਂ ਰੱਬ ਦਿਸਿਆ, ਹੁਣ ਮੈਨੂੰ ਇਹ ਕਾਇਆ ਵੀ ਪਿਆਰੀ ਲੱਗਣ ਲੱਗ ਪਈ, ਕਾਇਆ ਵੀ ਪਿਆਰੀ ਲੱਗਣ ਲੱਗ ਪਈ। ਇੱਕ ਵਾਰ ਸ਼ਬਦ ਦਾ ਮੁਕਾਬਲਤਨ ਤੁਹਾਡੇ ਸਾਹਮਣੇ ਵਿਚਾਰ ਰੱਖਿਆ ਸੀ ਕਿ ਇੱਕ ਪਾਸੇ ਬਾਬਾ ਕਬੀਰ ਜੀ ਨੇ ਆਖ ਦਿੱਤਾ, ਬਾਬਾ ਅਬ ਨਾ ਬਸੋ ਇਹ ਗਾਓ, ਮੈਂ ਸਰੀਰ ਦੇ ਕਾਇਆ ਦੇ ਗਾਓ ਨਗਰੀ ਵਿੱਚ ਨਹੀਂ ਰਹਿਣਾ ਚਾਹੁੰਦਾ। ਬੜਾ ਪ੍ਰਚਲਿਤ ਸ਼ਬਦ, ਅਬ ਨਾ ਬਸੋ ਇਹ ਗਾਓ, ਨਹੀਂ ਰਹਿਣਾ ਚਾਹੁੰਦਾ। ਤੇ ਗੁਰੂ ਨਾਨਕ ਨੇ ਜਵਾਬ ਦਿੱਤਾ, ਕਹਿਣ ਲੱਗੇ, ਬਾਬਾ ਜੇ ਵੱਖਾਂ ਸੱਚ ਗਾਵਾਂ, ਬਿਲਕੁਲ ਮੁਕਾਬਲਾ ਉਸ ਤਰ੍ਹਾਂ ਦਾ ਸ਼ਬਦ। ਕਹਿਣ ਲੱਗੇ, ਮੈਂ ਇਸ ਦੇਹ ਤੋਂ ਨਫ਼ਰਤ ਨਹੀਂ ਕਰਦਾ, ਇਹਦੇ ਵਿੱਚ ਮੇਰਾ ਰੱਬ ਰਹਿੰਦਾ, ਜਿੱਥੇ ਰੱਬ ਰਹਿੰਦਾ ਮੈਂ ਭਲਾ ਉਹਦੇ ਤੋਂ ਨਫ਼ਰਤ ਕਿਉਂ ਕਰਾਂ। ਕਹਿਣ ਲੱਗੇ, ਮੈਨੂੰ ਅੰਦਰੋਂ ਮਿਲ ਗਿਆ, ਮਿਲਣ ਦਾ ਸਾਧਨ ਹੀ ਇਹ ਸੀ, ਕਿਉਂਕਿ ਸਾਰੇ ਉਪਰਾਲੇ ਸਾਰੀ ਘਾਲਣਾ ਦੇ ਕਰਕੇ ਹੀ ਹੋਣੀ ਹੈ। ਇਸੇ ਲਈ ਗੁਰੂ ਨੇ ਬਾਣੀ ਚੱਕ ਦਿੱਤਾ ਨਾ, ਕਹਿਣ ਲੱਗੇ

ਤਾਂ ਸਾਡੇ ਨੂੰ ਚਾਂਸ ਹੈ। ਜਿਸ ਲਈ ਮੈਨੂੰ ਹੁਣ ਇਹਦੇ ਮਾੜੀ ਨਹੀਂ ਲੱਗਦੀ ਬਲਕਿ ਕੰਚਨ ਕਾਇਆ ਕੋਟ ਗੜ ਲੱਗਦੀ ਕਿਉਂਕਿ ਇਹਦੇ ਵਿੱਚੋਂ ਹੀ ਮੈਨੂੰ ਹਰੀ ਸਿੱਧ ਹੋਇਆ, ਇਹਦੇ ਵਿੱਚੋਂ ਹੀ ਮੈਨੂੰ ਪਰਮਾਤਮਾ ਮਿਲਿਆ, ਮੈਨੂੰ ਬਾਹਰ ਢੂੰਡਣ ਦੀ ਲੋੜ ਨਹੀਂ ਪਈ, ਮੇਰੇ ਗੁਰੂ ਨੇ ਮੈਨੂੰ ਅੰਦਰੋਂ ਦਿਖਾ ਦਿੱਤਾ। ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ ਸਿੱਧਾ ਦਾ ਸਿੱਧ ਕਰ ਲੈਣਾ, ਪ੍ਰਾਪਤ ਕਰ ਰਹੇ। ਕਹਿਣ ਲੱਗੇ ਮੇਰੇ ਲਈ ਸਭ ਤੋਂ ਕੀਮਤੀ ਪਦਾਰਥ ਮੇਰਾ ਪ੍ਰਭੂ ਹੈ, ਹਰ ਹਰ ਹੀਰਾ ਰਤਨ ਹੈ ਜਿਹੜਾ ਮੇਰੇ ਮਨ ਤਨ ਵਿੱਚ ਪਰੋਇਆ ਗਿਆ। ਵੱਡੇ ਭਾਗਾਂ ਨਾਲ ਨਸੀਬ ਹੋਇਆ, ਮੈਂ ਹੁਣ ਉਸ ਦੇ ਪ੍ਰੇਮ ਦੇ ਰੰਗ ਰਸ ਵਿੱਚ ਗੁੰਨਿਆ ਗਿਆ, ਖਿੱਚ ਗਿਆ, ਵੱਡੇ ਵਡਭਾਗੀ ਹਰ ਪਾਇਆ। ਸਾਨੂੰ ਕਹਿੰਦੇ ਨੇ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ, ਤੁਰਭਾਗ ਵੱਡੇ ਹਰ ਪਾਇਆ ਨਾਨਕ ਰਸ ਬੁੱਧਾ। ਹੁਣ ਉਹਦੇ ਰਸ ਵਿੱਚ ਉਹਦੇ ਰੰਗ ਵਿੱਚ ਭਿੱਜ ਗਿਆ, ਇਸ ਲਈ ਮੈਨੂੰ ਕਿਸੇ ਹੋਰ ਦੀ ਲੀਲਾ ਦੀ ਲੋੜ ਨਹੀਂ, ਮੈਂ ਉਸੇ ਰਾਮ ਦੀ, ਉਸੇ ਪ੍ਰਭੂ ਦੀ, ਉਸੇ ਇੱਕ ਅਕਾਲ ਪੁਰਖ ਦੀ ਲੀਲਾ ਦੇਖ ਰਿਹਾ। ਹੁਣ ਉਹਦੇ ਵਿੱਚ ਮੈਨੂੰ ਪ੍ਰਭੂ ਦੇਖ ਲੈ ਲਓ, ਐਸੇ ਰੁਕਣਾ ਚਾਹੁੰਦਾ। ਖਿਆਲ ਕਰਿਓ, ਮਨ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਲਵਾਂ। ਆਰੰਭ ਵਿੱਚ ਕੱਲ ਵੀ ਰਾਤ ਅਰਜ਼ ਕੀਤੀ ਸੀ ਕਿ ਮੇਰੀ ਭਾਵਨਾ ਕਿਸੇ ਦਾ ਦਿਲ ਦੁਖਾਉਣਾ ਨਹੀਂ, ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੰਸੈਪਟ ਮੈਂ ਇਸ ਲਈ ਛੁਪਾਵਾਂ ਕਿ ਕੋਈ ਨਾਰਾਜ਼ ਹੋ ਜਾਏਗਾ, ਕਿਸੇ ਨੂੰ ਚੰਗਾ ਲੱਗਣਾ ਨਹੀਂ ਲੱਗਣਾ, ਐਸਾ ਮੇਰੇ ਕੋਲੋਂ ਨਹੀਂ ਹੋ ਸਕਦਾ। ਬੜਾ ਸਪਸ਼ਟ ਹਾਂ, ਕੋਈ ਆਪਣੀ ਮਨ ਦੀ ਗੱਲ ਕਰਾਂ, ਆਪਣੀ ਮਨ ਦੀ ਬਣਾਵਟ ਕਰਾਂ ਤਾਂ ਗੁਨਾਹਗਾਰ, ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੁਸੀਂ ਗੁਰਬਾਣੀ ਕੰਸੈਪਟ ਦੇ ਅਰਥ ਸਮਝ ਵਿਚਾਰਾਂ ਕਰਨਾ। ਸਤਿਗੁਰੂ ਦੇ ਘਰ ਦਾ ਸਭ ਤੋਂ ਵੱਡਾ ਕੰਸੈਪਟ ਇਹ ਹੈ ਕਿ ਅਵਤਾਰਵਾਦ ਵਿੱਚੋਂ ਕੱਢ ਕੇ ਗੁਰੂ ਨੇ ਇੱਕ ਨਿਰੰਕਾਰ ਨਾਲ ਜੋੜਿਆ। ਉਹ ਭਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਣ ਵਾਲੇ ਆ, ਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਵੀ ਦੇਖ ਲੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਅਦ ਵਿੱਚ ਸ਼ੁਰੂ ਹੋਈ ਹੈ, ਪਹਿਲਾਂ ਇੱਕ ਪਾਇਆ ਹੈ ਗੁਰੂ ਤੇ ਬਾਰ ਬਾਰ ਸਮਝਾ ਰਿਹਾ, ਇੱਕੋ ਜਪ ਇੱਕੋ ਸਲਾਹ, ਇੱਕ ਸਿਮਰ ਇੱਕੋ ਮਨਾ, ਇੱਕ ਕੇ ਗੁਣ ਗਾਓ ਅਨੰਤ ਮਨ ਤਨ ਜਾਪ, ਇੱਕ ਭਗਵੰਤ। ਅਖੀਰ ਤੇ ਵੀ ਆਖ ਦਿੱਤਾ ਇਸ ਪੌੜੀ ਦੇ ਗੁਰਪ੍ਰਸਾਦ ਨਾਨਕ ਇੱਕ ਜਾਤਾ, ਗੁਰੂ ਦੀ ਰਹਿਮਤ ਵੀ ਹੋਏ ਕਿ ਉਹਨੇ ਮੈਨੂੰ ਇੱਕ ਬੁਝਾ ਦਿੱਤਾ, ਦਿਖਾ ਦਿੱਤਾ ਤੂੰ ਕੇਵਲ ਇੱਕ ਦਾ ਪੁਜਾਰੀ ਹੈ, ਤੇਰਾ ਗੁਰੂ ਵੀ ਇੱਕ ਹੈ, ਤੇਰਾ ਸ਼ਬਦ ਵੀ ਇੱਕ ਹੈ, ਤੇਰੀ ਵਿਚਾਰ ਵੀ ਇੱਕ ਹੈ। ਗੁਰਮੁਖ ਦਾ ਕੰਸੈਪਟ ਅਵਤਾਰਵਾਦ ਦੇ ਵੱਡੇ ਜੰਜਾਲ ਵਿੱਚੋਂ ਕੱਢ ਕੇ ਇੱਕ ਨਾਲ ਜੋੜੇ। ਸੰਸਾਰ ਅਵਤਾਰਵਾਦ ਦੇ ਵੱਡੇ ਜੰਜਾਲ ਵਿੱਚ ਜੀਵਨ ਗ੍ਰਸਿਆ ਹੋਇਆ ਫਟਫਟਾ ਰਿਹਾ, ਗੁਰੂ ਨੇ ਆਖਿਆ ਇੱਕ ਨਾਲ ਹੀ ਜੋੜਨਾ, ਇਹਨੂੰ ਕੱਢਣਾ। ਬਸ ਗੁਰਮਤ ਦਾ ਕੰਸੈਪਟ ਹੈ। ਲੇਕਿਨ ਕਈ ਵਾਰ ਇਹ ਗੱਲ ਹਰ ਇੱਕ ਨੂੰ ਰਾਸ ਨਹੀਂ ਆਉਂਦੀ। ਮੈਂ ਚਾਹੁੰਦਾ ਜਿਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਧਕ ਹੈ ਨਾ, ਉਹ ਇੱਕ ਨੂੰ ਜ਼ਰੂਰ ਸਮਝੇ, ਜ਼ਰੂਰ ਸਮਝਣਾ। ਗੁਰੂ ਨੇ ਇਸੇ ਵੀ ਆਖ ਦਿੱਤਾ ਮਨਮੁਖ ਭੁੱਲੀ ਬਹੁਤ ਹੀ ਰਾਹੀਂ, ਜਿਹੜੇ ਇੱਕ ਨੂੰ ਛੱਡ ਕੇ ਬਹੁਤਿਆਂ ਦੇ ਮਗਰ ਲੱਗਦੇ ਨੇ ਉਹ ਮਨਮੁਖ, ਗੁਰੂ ਨੇ ਫੈਸਲਾ ਕੀਤਾ ਮਨਮੁਖ ਭੁੱਲੀ ਬਹੁਤ ਹੀ ਰਾਹੀਂ, ਉਹਨਾਂ ਬਹੁਤੇ ਰਾਹਾਂ ਵਿੱਚੋਂ ਕੱਢ ਕੇ ਇੱਕ ਰੱਬ ਦੇ ਗੁਰਮਤ ਗਾਦੀ ਰਾਹ ਤੇ ਤੋਰਨਾ ਗੁਰੂ ਦਾ ਕੰਮ, ਇਹਨੂੰ ਸਮਝਣਾ। ਇਸੇ ਵੀ ਗੁਰੂ ਨੇ ਕਿਸੇ ਲਿਹਾਜ਼ ਮੁਲਾ ਦੇ ਵਿੱਚ ਪੈ ਕੇ ਕੋਈ ਗੱਲ ਛੁਪਾਈ ਨਹੀਂ। ਸੰਸਾਰ ਭਟਕ ਗਿਆ, ਇੱਕ ਨਹੀਂ ਦੋ ਨਹੀਂ ਪਤਾ ਨਹੀਂ ਕਿੰਨੇ ਕੁ ਰਾਮ ਕਿੰਨੇ ਕੁ ਭਗਵਾਨ ਪੈਦਾ ਹੋ ਗਏ ਸਨ, ਕਿੰਨੇ ਪੈਦਾ ਹੋ ਗਏ ਸਨ।
ਅੱਜ ਤੱਕ ਵਿਚਾਰ ਕਰ ਰਹੇ ਸਨ ਗੁਰਬਾਣੀ ਦੀ, ਉਹਨਾਂ ਨੇ ਵੀ ਇਹ ਲਫ਼ਜ਼ ਵਰਤੇ ਸਨ ਕਿ ਸਾਰੇ ਰੋਗੀ ਸਨ। ਵਿਸ਼ਨ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈਗੁਣ ਵਿੱਚ ਰੋਗੀ, ਇਹ ਵੀ ਰੋਗੀ ਸਨ। ਹਉਮੈ ਵਿਚਕਾਰ ਕਮਾਏ ਫੱਗੂ ਨੇ ਬਾਣੀ ਵਿੱਚ ਉਹ ਗੱਲ ਆਖੀ, ਕਹਿਣ ਲੱਗੇ ਕਿਸੇ ਰੋਗੀ ਕੋਲੋਂ ਤੁਸੀਂ ਅਰੋਗ ਕਿਵੇਂ ਹੋ ਸਕਦੇ ਹੋ। ਇਸ ਲਈ ਅਵਤਾਰਵਾਦੀ ਜੋ ਨਿਕਲਣਾ ਸੀ, ਜਿਨ੍ਹਾਂ ਲੋਕਾਂ ਨੂੰ ਅਵਤਾਰਵਾਦ ਪਸੰਦ ਆਉਂਦਾ, ਨੇ ਪਤਾ ਕਿਉਂ ਪਸੰਦ ਆਉਂਦਾ, ਉਹ ਇੱਕ ਰੱਬ ਨਹੀਂ ਚਾਹੁੰਦੇ, ਉਹ ਇੱਕ ਭਗਵਾਨ ਨਹੀਂ ਚਾਹੁੰਦੇ। ਮਨੁੱਖ ਦੀ ਬਿਰਤੀ ਬਣ ਗਈ, ਜਿਵੇਂ ਤਰਸ ਕਰਾਂ ਅੱਜ ਵੀ ਮਨੁੱਖ ਐਸੀ ਦੁਕਾਨ ਤੇ ਜਾਣਾ ਚਾਹੁੰਦਾ ਜਿੱਥੇ ਬਹੁਤ ਹੀ ਵਰਾਇਟੀ ਹੋਵੇ, ਐਸੇ ਸਟੋਰ ਤੇ ਜਾਣਾ ਹੁੰਦਾ ਹੁੰਦਾ ਬਹੁਤ ਹੀ ਬਦਲਾਣਾ, ਤਾਂ ਉਹਨੇ ਇੱਕੋ ਹੀ ਕੱਪੜਾ ਪਰ ਜਾਂਦਾ ਉਸ ਸਟੋਰ ਤੇ ਜਿੱਥੇ ਵਰਾਇਟੀ ਬਹੁਤ। ਉਹਦਾ ਮਤਲਬ ਹੁੰਦਾ ਕਿ ਮੈਂ ਆਪਣੀ ਚੋਣ ਕਰ ਸਕਾਂ, ਮਰਜ਼ੀ ਰੱਖ ਸਕਾਂ, ਤੇ ਦੁਕਾਨਦਾਰ ਵੀ ਉਹਦੀ ਇਸ ਆਦਤ ਨੂੰ ਖਸਰਤ ਨੂੰ ਸਮਝ ਗਿਆ, ਉਹ ਵੀ ਇਹ ਨਹੀਂ ਵੇਖਦਾ ਇਹਨੇ ਇੱਕ ਕੱਪੜਾ ਲੈਣਾ, ਉਹ ਥਾਨ ਕੱਢੀ ਜਾਂਦਾ ਢੇਰ ਲਾਈ ਜਾਂਦਾ, ਥਾਨ ਕੱਢੀ ਜਾਂਦਾ ਢੇਰ ਲਾਈ ਜਾਂਦਾ, ਕੋਈ ਤਾਂ ਪਸੰਦ ਆਏਗਾ ਨਹੀਂ, ਪਸੰਦ ਵੀ ਆਪਣੀ ਆਪਣੀ। ਹੁਣ ਮਨੁੱਖ ਦੁਨੀਆਦਾਰੀ ਵਿੱਚ ਅਗੇ ਬਹੁਤ ਹੀ ਵਰਾਇਟੀ ਵਾਲੀ ਦੁਕਾਨ ਤੇ ਜਾਣ ਦੀ ਗੱਲ ਕਰਦਾ ਕਰਦਾ ਹੁਣ ਗੁਰੂ ਵੀ ਚਾਹੁੰਦਾ ਇਹੋ ਜਿਹਾ ਹੋਵੇ ਜਿਹੜਾ ਮੇਰੇ ਸਾਹਮਣੇ ਭਗਵਾਨ ਦੀ ਬਹੁਤ ਹੀ ਵਰਾਇਟੀ ਲੈ ਰਹੇ, ਭਗਵਾਨਾਂ ਦੀਆਂ ਲਾਈਨਾਂ ਲਾ ਦੇ, ਮੈਨੂੰ ਜਿਹੜਾ ਭਗਵਾਨ ਪਸੰਦ ਹੋਵੇ ਮੈਂ ਉਸੇ ਦੀ ਪੂਜਾ ਸ਼ੁਰੂ ਕਰ। ਬਹੁਤੇ ਡੇਰੇਦਾਰਾਂ ਨੇ ਬਿਲਕੁਲ ਉਸ ਦੁਕਾਨਦਾਰ ਵਾਂਗੂ ਇਹ ਗੱਲ ਸਮਝ ਲਈ ਇਸ ਸੰਸਾਰ ਦੀ, ਇਸ ਲਈ ਜਦੋਂ ਉੱਥੇ ਕੋਈ ਜਾਂਦਾ ਨਾ ਉਹ ਬਹੁਤ ਸਾਰੇ ਭਗਵਾਨਾਂ ਦੀ ਵਿਸਤਾਂ ਤੇ ਰੱਖ ਦਿੰਦੇ, ਸਾਰਿਆਂ ਦੀਆਂ ਤਾਰੀਫਾਂ ਕਰੀ ਜਾਂਦੇ, ਫਿਰ ਮਨੁੱਖ ਉਹਨਾਂ ਨੂੰ ਪਸੰਦ ਕਰਦਾ, ਕਹਿੰਦਾ ਤੂੰ ਕਿਸੇ ਨਾਲ ਜੁੜ ਜਾ ਮੈਨੂੰ ਕੋਈ ਫਰਕ ਨਹੀਂ, ਸਿਰਫ ਗਾਹਕ ਮੇਰੀ ਦੁਕਾਨਦਾਰ ਹੈ। ਇਹ ਵਾਲ ਦੁਕਾਨਦਾਰ ਦੀ ਹੁੰਦੀ ਹੈ, ਦੁਕਾਨਦਾਰ ਵੀ ਤਾਂ ਹੀ ਕਰਦਾ ਨਾ, ਕਹਿੰਦੇ ਗਾਹਕ ਮੁੜੇ ਨਾ, ਇਸ ਲਈ ਵਰਾਇਟੀ ਬਹੁਤ ਚਾਹੀਦੀ। ਅੱਜ ਦੇ ਕੁਝ ਅਸਥਾਨਾਂ ਡੇਰੇਦਾਰਾਂ ਦੇ ਵੀ ਇਹੀ ਕੰਮ ਹੈ, ਉਹ ਕਹਿੰਦੇ ਕੋਈ ਕਿਸੇ ਨੂੰ ਪੂਜੀ ਜਾ ਸਾਨੂੰ ਕੀ ਫਰਕ ਹੈ, ਜਿਹੜੀ ਕਿਸੇ ਦੇ ਪਸੰਦ ਆਉਂਦਾ ਉਹਦੇ ਭਗਵਾਨ ਨੂੰ ਪੂਜੀ ਜਾ, ਮੈਨੂੰ ਸਿਰਫ ਗਾਹਕ ਮੇਰੀ ਦੁਕਾਨਦਾਰ ਹੈ। ਉੱਥੋਂ ਉਹ ਆਦਤਾਂ ਬਣ ਜਾਂਦੀਆਂ, ਨਤੀਜਾ ਨਿਕਲਦਾ ਜਦੋਂ ਗੁਰੂ ਬਾਕੀ ਸਾਰੀ ਵਰਾਇਟੀ ਲਪੇਟ ਕੇ ਰੱਖ ਦਿੰਦਾ ਤੇ ਇੱਕ ਵੀ ਗੱਲ ਕਰਦਾ ਉਹਨੂੰ ਚੁੱਪਦੀ ਦੁਖੀ ਹੁੰਦਾ, ਪਰੇਸ਼ਾਨ ਹੋ ਜਾਂਦਾ, ਮੇਰੀ ਚੋਇਸ ਤਾਂ ਖਤਮ ਹੋ ਗਈ, ਮੇਰੀ ਚੋਇਸ ਤਾਂ ਖਤਮ ਹੋ ਗਈ। ਹੁਣ ਗੁਰੂ ਆਖਦਾ ਤੇਰੀ ਚੋਇਸ ਨੇ ਤਾਂ ਹੁਣ ਤੱਕ ਬਰਬਾਦ ਕੀਤਾ, ਤੂੰ ਤੇ ਸਿੱਖ ਹੀ ਉਦੋਂ ਬਣੇਗਾ ਜਦੋਂ ਆਪਣੀ ਚੋਇਸ ਛੱਡੇਗਾ,

भाने जो चल ले भाई भिक्षण चोटा खावे। लगे प्रभाजी कर दिए कि तू अपनी चॉइस वर्त में गुरु की चॉइस में तू कहने गुरु मेरे सामने विराजी रख देंगे, कई रब खड़े कर देंगे, कई भगवान खड़े कर देंगे, मैं उन्होंने जो चुना पता नहीं उनका नतीजा कि साढ़े बच्चे भी फायदा पैदा हो गया। असं गुरु की वरायटी बनाती बच्चों समझाने लग पाए साढ़े दस गुरु की यह भी गलती। गुरु तो आख रहे मेरा एको गुरु है, एक बाणी एक गुर एक शब्द विचार असं आख दिता साढ़े दस गुरु। गुरु आखता काया दस हो सकती है गुरु एको है, लेकिन असं दस गुरु आखन लग पाए उनके फिर लोगों ने चॉइस शुरू कर दी जिसे बहुते होने वरायटी भी चॉइस शुरू हो जाती पसंद शुरू हो जाए। उन लोगों ने चॉइस शुरू कर दी जिन्होंने अमृत छकया होया सी उन्होंने आखना शुरू कर दिता गुरु गोबिंद सिंह साहब का खालसा। जिन्होंने अमृत नहीं सी छकना तो नहीं छकया वह कहने लगे चलो असं गुरु नानक के सिखी से चोन शुरू हो गए। दुखा कितों पैदा होंगे जिनी देर मनुख एक नाल नहीं जुड़ता उन्नी देर एक नहीं हो सकता। गुरु ने यह महसूस किया इसलिए अवतारवाद के सारे घेरे को बड़ी प्रचंडता नाल बड़ी शक्ति नाल ते दलील नाल सामने रख के एक पासे लपेट के रखे ते मनुख नु एक रब न दे। कुछ लोग अज भी बैठे लेना चाहते मैं ना चाहते हुए मैं बहुत पुरानी गल नहीं करता अज भी वो पुराने समय वाले मुगालते ते भरम नवे नवे भगवान पैदा कर रहे हैरान हो गए। पंचानवे का जो संडे का दिन है ऐतवार का दिन है ये पांच दस मिनट ज्यादा हो जाए मैं थानू अज की हड भी तीसरी सुनाना चाहना ताकि सानू पता लग जाए गुरु ने साडे ते कैसी रहमत की है इस अवतारवाद में क्ढन की। मैं बहुत पुरानी गल नहीं करता तुम आखोगे खौरे कोई किस की बड़ी पढ़ाई कहानी है आज सिर्फ तीन चार महीने पुरानी गल है अज भी हो रही है। जेडे वीर कोई कनेडा रहने वाला वीर बैठा होते आते हूं उन्होंने पता पड़ेगा सिर्फ चार महीने पुरानी गल है उत्थे एक नवा रब पैदा होया ना उनका नरिंदर गरेवाल से ना उन्हें वही रखा हुआ अपनी जगह लैके बड़ी बड़ी उन्हें डेरा बना लिया अपने आप को भगवान रब ने क्लीयर कर दिता। तुसी हैरान हो गए कोई रब डिक्लेयर करे सही लोग मगर से एवं लग पे पछाणन की लोड़ ही बड़े लोग मगर लग गए बड़े लोग मगर लग गए पर हर तुसी एक पास के श्री गुरु ग्रंथ साहब का प्रकट मेरे को वीडियो टेप पई है जो हालात बिगड़े कि वीडियो टेप करके सिंह ने घर घर पहुंचाई भी आ खुद उथे अवज्ञा हो रही है गुरु साहब की बेअदबी हो रही है सिंगो जागो एक आस चार महीने सिर्फ चौनी जाए श्री गुरु ग्रंथ साहब का प्रकाश कोल उधर से लत्तां लंबियां करके बैठा है उनके चेले यह भी नहीं कि साधारण अमृतधारी उपरों कृपाना पाई हुई बीबिया ने सीट से दस्तारा सजाई हुई मेरे को वीडियो पेज दिखा सकते मैं इसलिए साझी कर रहा ताकि सानू अजोके हालात का पता लगे आसा की वर्तन की सानू क्यों लोड़ है। बीबिया ने दस्तारा सजाई हुई प्रकाश बहरे श्री गुरु ग्रंथ साहब नमस्कार कोई नहीं कर रहा सारे आके दंडौत करके मत्थे टेक रहे हैं उस मनुख दे के वही पिट करके श्री गुरु ग्रंथ साहब वाल बैठे गए। उनकी जबान की बोली तो मैं थोड़े ना साझी नहीं कर सकता तुम टेप में सुन सकते जो जो लफज वो आख रहे गुरु नानक प्रति रब प्रति ऐसे मनुख नू भी लोग भगवान मन बैठे भावे कुछ ही सही रब मन बैठे इथों तक कि सारी तुसी एक नहीं सिर्फ टेप में ही सारी चीज प्रेस में आई हुई है चार महीने की चीज पहले उतों के अखबार कढ़ा लो एक चीज प्रेस में आई हुई है एक इसका नाम है तो अपने एक चेले नू जिहड़ा सिख रूप में है अमृतधारी रूप में है उन्हूं कहिंदा है कि पिछले जन्म में तू मेरी पत्नी ले गया
ਇਸ ਲਈ ਤੈਨੂੰ ਹੁਣ ਮੇਰੇ ਦਰਬਾਰ ਤੇ ਆਉਣਾ ਪਿਆ। ਤੇਰੀ ਮੁਕਤੀ ਨਹੀਂ ਹੋਣੀ ਜਿੰਨੀ ਦੇਰ ਤੂੰ ਆਪਣੀ ਪਤਨੀ ਮੈਨੂੰ ਨਹੀਂ ਦੇਂਦਾ। ਇਹ ਪੁਰਾਣੀ ਗੱਲ ਨਹੀਂ, ਇਹ ਅੱਜ ਦੇ ਯੁੱਗ ਅੰਦਰ ਪੜ੍ਹੇ ਲਿਖੇ ਯੁੱਗ ਵਿੱਚ ਐਸੇ ਭਗਵਾਨ ਪੈਦਾ ਹੋ ਜਾਏ। ਕਿਉਂ ਲੋੜ ਹੈ ਸ੍ਰੀ ਅਸਲ ਦੀ ਵਾਰ ਨੂੰ ਸਮਝਣ ਦੀ? ਕਹਿੰਦਾ ਪਤਨੀ ਮੈਨੂੰ ਦੇਂਗਾ ਤਾਂ ਤੇਰੀ ਮੁਕਤੀ ਹੋ ਗਈ। ਔਰ ਐਸਾ ਹੋਇਆ, ਉਸ ਨੌਜਵਾਨ ਸਿੱਖ ਨੇ ਆਪਣੀ ਨੌਜਵਾਨ ਪਤਨੀ ਉਸ 70-60 ਵਰੇ ਦੇ ਬਜ਼ੁਰਗ ਭਗਵਾਨ ਨੂੰ ਦੇ ਦਿੱਤੀ ਔਰ ਡਿਕਲੇਅਰ ਕਰ ਦਿੱਤਾ ਕਿ ਅੱਜ ਤੋਂ ਮੇਰੀ ਪਤਨੀ ਨਹੀਂ ਉਹਦੀ ਪਤਨੀ। ਉਹਦੇ ਰਿਸ਼ਤੇਦਾਰ ਮਿੱਤਰ ਦੋਸਤ ਰੋਕਦੇ ਰਹੇ, ਸਭ ਨੇ ਰੌਲਾ ਪਾਇਆ, ਤੁਸੀਂ ਕੌਣ ਹੁੰਦੇ ਹੋ? ਮੇਰਾ ਤੇ ਭਗਵਾਨ ਦਾ, ਮੇਰਾ ਤੇ ਰੱਬ ਦਾ, ਮੇਰਾ ਸੰਬੰਧ ਹੈ, ਤੁਸੀਂ ਮੇਰੇ ਵਿੱਚ, ਮੈਂ ਜੋ ਮਰਜ਼ੀ ਪੇਸ਼ ਕਰਾਂ। ਇਹ 4 ਮਹੀਨੇ ਪਹਿਲਾਂ ਹੋਇਆ। ਅਖੀਰ ਨੂੰ ਜਦੋਂ ਅਖਾਏ ਹੋ ਗਈ ਗੱਲ, ਰੋਜ਼ ਸਾਹਮਣੇ ਆਉਣ ਲੱਗ ਪਈ, ਵੀਡੀਓ ਟੇਪਾਂ ਬਣ ਗਈਆਂ, ਵੀਡੀਓ ਟੇਪਾਂ ਘਰ ਘਰ ਸਿੰਘਾਂ ਦੇ ਪਹੁੰਚਾਈਆਂ ਗਈਆਂ, ਸਿੰਘਾਂ ਦਾ ਖੂਨ ਖੋਲਿਆ, ਇਹ ਕੁਝ ਅਵੱਗਿਆ। ਜਿਹੜਾ ਗੁਰੂ ਨਾਨਕ ਦਾ ਸਿੱਖ ਹੈ, ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ, ਉਹ ਇਹੋ ਜਿਹੀ ਅਵੱਗਿਆ ਕਿੰਨੀ ਕੁ ਦੇਰ ਦੇਖੇਗਾ? ਰੌਲਾ ਪੈਣ ਤੇ ਸਿੰਘਾਂ ਨੇ ਚੈਲੰਜ ਕੀਤਾ, ਉਹਦੇ ਕੋਲ ਹੋਰ ਕੋਈ ਜਦੋਂ ਕੋਸ਼ਿਸ਼ ਨਾ ਚੱਲੀ ਤੇ ਉਹਨੇ ਆਖਿਆ, ਚਲੋ, ਸਿੰਘਾਂ ਨੇ ਆਖਿਆ ਤੂੰ ਦਰਬਾਰ ਵਿੱਚ ਪੇਸ਼ ਹੋ। ਡਿਕਸੀ ਗੁਰਦੁਆਰੇ ਵਿੱਚੋਂ ਪੇਸ਼ ਹੋਇਆ, ਉੱਥੇ ਆ ਕੇ ਉਹਨੇ ਆਪਣੇ ਬਚਾਓ ਦਾ ਕੋਈ ਤਰੀਕਾ ਸਮਝਿਆ। ਕਹਿੰਦਾ ਜੀ, ਮੈਂ ਤਾਂ ਸਿੱਖ ਹੀ ਨਹੀਂ, ਹਾਲਾਂਕਿ ਸਿੱਖ ਰੂਪ ਵਿੱਚ ਹੁਣ ਉਹਦਾ ਡੇਰਾ ਸਮੇਟਿਆ ਗਿਆ। ਸਿੰਘਾਂ ਨੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪੁਲਿਸ ਦੇ ਨੂੰ ਅਗਾਹ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉੱਥੋਂ ਲੈ ਕੇ ਆਇਆ ਕਿ ਅਸੀਂ ਇਹ ਬੇਅਦਬੀ ਨਹੀਂ ਬਰਦਾਸ਼ਤ ਕਰ ਸਕਦੇ। ਹੁਣ ਤੁਸੀਂ ਅੰਦਾਜ਼ਾ ਲਗਾਓ, ਅੱਜ ਦੇ ਪੜ੍ਹੇ ਲਿਖੇ ਯੁੱਗ ਅੰਦਰ ਇੱਕ ਐਸੇ ਵੈਲਥ ਦੇਸ਼ ਵਿੱਚ ਜ਼ਰਖੇਜ਼ ਬੁੱਧੀ ਦੇ ਜਿੱਥੇ ਲੋਕ ਅਸੀਂ ਕਹਿੰਦੇ ਹਾਂ ਵਸਦੇ ਨੇ, ਉੱਥੇ ਵੀ ਇਹ ਕੁਝ ਹੋਇਆ ਹੈ ਕਿ ਪੁਰਾਣੀ ਗੱਲ ਨਹੀਂ, ਸਿਰਫ 4 ਮਹੀਨੇ ਪਹਿਲਾਂ ਹੋਇਆ। ਕਹਿਣ ਦਾ ਮਤਲਬ, ਮਨੁੱਖ ਰੱਬ ਦੇ ਭਗਵਾਨ ਦੇ ਨਾਮ ਥੱਲੇ ਬੜੀ ਜਲਦੀ ਭੁਲੇਖਾ ਖਾ ਜਾਂਦਾ ਹੈ, ਆਪਣੀ ਮਰਜ਼ੀ ਦਾ ਭਗਵਾਨ ਕਹਿੰਦਾ ਹੈ, ਆਪਣੀ ਮਰਜ਼ੀ ਦਾ ਰੱਬ ਚਾਹੁੰਦਾ ਹੈ। ਇਸੇ ਲਈ ਦੁਨੀਆਂ ਦੇ ਲੋਕਾਂ ਨੇ ਵੱਖ ਵੱਖ ਵਰਾਇਟੀਆਂ, ਦੁਕਾਨਦਾਰਾਂ ਨੇ ਵੱਖ ਵੱਖ ਵਰਾਇਟੀਆਂ, ਡੇਰੇਦਾਰਾਂ ਨੇ ਵੱਖ ਵੱਖ ਵਰਾਇਟੀਆਂ ਬਣਾਈਆਂ। ਮੇਰੇ ਗਾਹਕ ਕੋਈ ਮੇਰੇ ਤੋਂ ਨਾ ਮੁੜੇ, ਜਿਸ ਭਗਵਾਨ ਨੂੰ ਮਰਜ਼ੀ ਖਰੀਦ ਕੇ ਲੈ ਜਾਏ, ਮੈਨੂੰ ਕੋਈ ਤਰ੍ਹਾਂ ਨਹੀਂ। ਤੇ ਜਦੋਂ ਉਹਨਾਂ ਦੇ ਸਾਹਮਣੇ ਬਾਕੀ ਸਾਰੀ ਵਰਾਇਟੀ ਸਮੇਟ ਕੇ ਗੁਰੂ ਨਾਨਕ ਇੱਕ ਰੱਬ ਦੀ ਗੱਲ ਕਰਦਾ, ਕਈ ਵਾਰ ਉਹਨਾਂ ਕੋਈ ਬਰਦਾਸ਼ਤ ਨਹੀਂ ਹੁੰਦਾ, ਸਾਡੀ ਤੇ ਚੋਇਸ ਪਸੰਦ ਹੀ ਖਤਮ ਹੋ ਗਈ। ਗੁਰੂ ਨਾਨਕ ਤਾਂ ਇੱਕ ਰੱਬ ਦੀ ਗੱਲ ਕਰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਹੀ ਇੱਕ ਤੋਂ ਹੈ, ਬਾਰ ਬਾਰ ਇੱਕ ਗੱਲ ਆਖ ਰਿਹਾ ਕਿ ਮੈਂ ਉਸ ਰੱਬ ਨੂੰ ਪੂਜਣਾ, ਕਿਸ ਰੱਬ ਨੂੰ ਕਹਿਣ ਲੱਗੇ, ਖੋਜਤ ਖੋਜਤ ਮੈਂ ਫਿਰਾਂ, ਖੋਜੋ ਬਣ ਥਾਨ, ਅਥਲ ਅਛੇਦ ਅਭੇਦ ਪ੍ਰਭ, ਐਸੇ ਭਗਵਾਨ। ਮੇਰਾ ਸੰਬੰਧ ਕੇਵਲ ਐਸੇ ਭਗਵਾਨ, ਮਨੁੱਖ ਕੀ ਟੇਕ ਬਿਰਸੀ ਸਭ ਜਾਣ, ਦੇਵਨ ਕੋ ਇੱਕ ਭਗਵਾਨ। ਗੁਰੂ ਇੱਕ ਰੱਬ ਨਾਲ ਜੋੜਨਾ ਚਾਹੁੰਦਾ। ਇਸ ਲਈ ਜੇ ਕੋਈ ਗੱਲ ਗੁਰੂ ਨਾਨਕ ਦੀ ਕਿਸੇ ਨੂੰ, ਗੁਰੂ ਦੇ ਇੱਕ ਨਾਲ ਜੋੜਨ ਦੀ ਗੱਲ ਕਿਸੇ ਨੂੰ ਨਾ ਪਸੰਦ ਹੋਵੇ, ਉਹ ਨਾ ਸੁਣੇ, ਉਹਦੀ ਮਰਜ਼ੀ ਹੈ, ਪਰ ਨਾਰਾਜ਼ਗੀ ਨਾ ਕਰੇ। ਮੈਂ ਤੇ ਗੁਰੂ ਦੀ ਗੱਲ ਕਹੀ ਹੋਈ ਕਹਿਣੀ, ਕੇਵਲ ਦੁਹਰਾ ਰਿਹਾ, ਆਪਣੇ ਮਨੋਂ ਕੁਛ ਨਹੀਂ ਕਹਿ ਰਿਹਾ। ਅੱਜ ਦਾ ਸਲੋਕ ਵੀ ਇਸ ਗੱਲ ਦੀ ਪ੍ਰੇਰਨਾ ਦਿੰਦਾ ਹੈ। ਗੁਰੂ ਕਹਿੰਦੇ ਨੇ, ਗੁਰਮੁਖ ਢੂੰਡ ਢੂੰਡੇਂਦੇ ਆ ਹਰ ਸਦ।

ਵੱਡੇ ਭਾਗਾਂ ਨਾਲ ਹਰੀ ਮੈਨੂੰ ਗੁਰੂ ਨੇ ਅੰਦਰੋਂ ਹੀ ਮਿਲਾ ਦਿੱਤਾ। ਹੁਣ ਮੈਂ ਉਸ ਦੇ ਪ੍ਰੇਮ ਰੰਗ ਵਿੱਚ ਰਸ ਵਿੱਚ ਭਿੱਜ ਗਿਆ। ਜਦੋਂ ਭਿੱਜ ਜਾਏ ਨਾ ਅੰਦਰ ਪ੍ਰਵੇਸ਼ ਕਰ ਜਾਏ ਅੱਖਾਂ ਦੇ, ਫਿਰ ਹਰ ਪਾਸੇ ਉਹ ਦਿਸਦਾ। ਕਹਿ ਲੱਗੇ ਹੁਣ ਇਹ ਗੱਲ ਹੈ ਕਿ ਮੈਨੂੰ ਇਹ ਸਾਰੀ ਕਾਇਨਾਤ ਸਾਰਾ ਬ੍ਰਹਿਮੰਡ ਉਸ ਪ੍ਰਭੂ ਦੀ ਲੀਲਾ ਦਿਸਦਾ। ਲਓ ਇੱਥੇ ਰੁਕਣਾ ਚਾਹੀਦਾ। ਕਹਿਣ ਲੱਗੇ ਮੈਂ ਕਿਸੇ ਰਾਮ ਲੀਲਾ ਨੂੰ ਇਸ ਲਈ ਪ੍ਰਵਾਨ ਨਹੀਂ ਕਰਦਾ, ਕਿਸੇ ਕ੍ਰਿਸ਼ਨ ਲੀਲਾ ਨੂੰ ਇਸ ਲਈ ਪ੍ਰਵਾਨ ਨਹੀਂ ਕਰਦਾ ਕਿਉਂਕਿ ਮੈਂ ਪ੍ਰਭੂ ਦੀ ਲੀਲਾ ਦੇਖ ਰਿਹਾ। ਉਹ ਸਾਰਾ ਬ੍ਰਹਿਮੰਡ ਉਹਦੀ ਲੀਲਾ, ਜੋ ਕੁਝ ਵਰਤ ਰਿਹਾ ਸਭ ਉਹਦੀ ਲੀਲਾ। ਬਲਕਿ ਕਹਿਣ ਲੱਗੇ ਮੈਂ ਤੇ ਹੈਰਾਨ ਹਾਂ, ਜਦੋਂ ਮੈਂ ਇਹ ਪ੍ਰਭੂ ਦੀ ਲੀਲਾ ਵੇਖਣਾ ਤੇ ਰਾਮ ਰਾਜਾ ਰਾਮ ਤੇ ਰਾਜਾ ਕ੍ਰਿਸ਼ਨ ਦੇ ਜਿਹੜੇ ਵੱਡੇ ਵਡੇਰੇ ਨੇ ਅੰਸ਼ ਬੰਸ਼ ਜਿਹੜੇ ਆਰੰਭ ਵਿੱਚ ਨੇ ਉਹ ਉਹਦੀ ਲੀਲਾ ਵਿੱਚ ਸ਼ਾਮਿਲ ਨੇ। ਰਾਮਲੀਲਾ ਤੇ ਕ੍ਰਿਸ਼ਨ ਲੀਲਾ ਤੇ ਭਰੋਸਾ ਰੱਖਣ ਵਾਲਿਓ, ਗੁਰੂ ਕਹਿੰਦਾ ਮੈਂ ਜਦੋਂ ਰੱਬ ਦੀ ਲੀਲਾ ਵੇਖਣਾ ਤੇ ਉਹਦੀ ਲੀਲਾ ਖੇਡ ਵਿੱਚ ਇੱਕ ਪਾਤਰ ਨੇ, ਉਹ ਪਾਤਰ ਨੇ ਜਿਹੜੇ ਭਗਵਾਨ ਰਾਮ ਆਖਣ ਵਾਲੇ ਹੋ, ਕ੍ਰਿਸ਼ਨ ਭਗਵਾਨ ਆਖਣ ਵਾਲੇ ਹੋ, ਉਹ ਪਾਤਰ ਬੈਠੇ ਨੇ ਜਿਹੜੇ ਇਹਨਾਂ ਦੇ ਅੰਸ਼ ਵੰਸ਼ ਵੱਡੇ ਵੱਡੇ ਵਡੇਰੇ। ਗੁਰੂ ਕਹਿਣ ਲੱਗੇ ਜਦੋਂ ਮੈਂ ਉਹ ਲੀਲਾ ਦੇਖਣਾ, ਕੀ ਦੇਖਣਾ ਬ੍ਰਹਿਮੰਡ ਵਿੱਚ, ਘੜੀਆਂ ਸਭੇ ਗੋਪੀਆਂ ਰੱਬ ਦੀ ਲੀਲਾ, ਪ੍ਰਭੂ ਲੀਲਾ, ਇਹ ਪ੍ਰਭੂ ਦੀ ਖੇਡ ਜਿਹਦੇ ਵਿੱਚ ਸਮਾਂ ਇੱਕ ਪਾਤਰ ਵਾਂਗੂ ਕੰਮ ਕਰ ਰਿਹਾ, ਘੜੀਆਂ ਦੇ ਰੂਪ ਵਿੱਚ, ਪੈਰਾਂ ਦੇ ਰੂਪ ਵਿੱਚ, ਘੜੀਆਂ ਸਭ

ਉੱਥੇ ਵੀ ਕੱਲ੍ਹ ਤੁਕ ਆਈ ਸੀ ਪਿਛਲੇ ਸਟ੍ਰੋਕ ਵਿੱਚ ਲੱਖ ਟੱਕਿਆਂ ਤੇ ਮੁੰਦੜੇ ਲੱਖ ਟੱਕਿਆਂ ਤੇ ਹਾਰ ਇੱਥੇ ਵੀ ਕਹਿਣ ਲੱਗੇ ਰੱਬ ਦੀ ਲੀਲਾ ਵਿੱਚ ਪ੍ਰਭੂ ਲੀਲਾ ਵਿੱਚ ਉਸ ਰਾਮ ਰਵੇ ਹੋਏ ਰਾਮ ਦੀ ਲੀਲਾ ਵਿੱਚ ਵੀ ਕੁਝ ਹੈ ਸ਼ਾਮਲ ਲੱਖੀ ਨਾ ਜਾਈ ਨਾਨਕ ਲੀਲਾ ਕਹਿਣ ਲੱਗੇ ਘੜੀਆਂ ਸਭ

ਕਹਿਣ ਲੱਗੇ ਉਹ ਗਿਆਨ ਵਿਹੂਣੇ ਲੋਕ ਪ੍ਰਭੂ ਨੂੰ ਨਾ ਪਛਾਣ ਕੇ ਪ੍ਰਭੂ ਦੀ ਲੀਲਾ ਨੂੰ ਨਾ ਜਾਣ ਕੇ ਆ ਛੋਟੀਆਂ ਛੋਟੀਆਂ ਲੀਲਾ ਵਿੱਚ ਆਪਣੀ ਕਿਸਮ ਦੇ ਨਾਟਕ ਕਰ ਰਹੇ ਨੇ। ਗੁਰੂ ਕਹਿੰਦੇ

ਉਹਨਾਂ ਕੋਲ ਕੋਈ ਪੁੱਛੇ ਵੀ ਜਿਹੜੇ ਇੰਨੀ ਲੱਖ ਖੇਡਦੇ ਨੇ ਨਾ ਉਹਨਾਂ ਨੂੰ ਵੀ ਕੋਈ ਸ਼ਰਧਾ ਨਹੀਂ ਹੁੰਦੀ, ਨਾ ਰਾਮ ਤੇ ਨਾ ਕ੍ਰਿਸ਼ਨ ਤੇ, ਕੋਈ ਨਹੀਂ ਹੁੰਦਾ। ਉਹ ਵੀ ਉਹਦਾ ਰੂਪ ਉਹਦਾ ਨਾਟਕ ਹੀ ਖੇਡਦੇ। ਜੇ ਉਹਨਾਂ ਨੂੰ ਸ਼ਰਧਾ ਹੋਵੇ ਤੇ ਆਪਣੇ ਅੰਦਰ ਚਾਹਤ ਪਾਣ ਤੇ ਦੇਖਣ ਤੂੰ ਕੀ ਹੈ, ਤੇਰੇ ਜੀਵਨ ਤੇਰੀ ਕਿਰਿਆ ਕੀ ਹੈ। ਕਹਿੰਦੇ ਬਿਲਕੁਲ।

ਕਿਸੇ ਨਾਟਕ ਖੇਡਾਂਗੇ ਕੁਝ ਮਿਲੇਗਾ। ਤੇ ਨਾਟਕਕਾਰ ਵੀ ਕਿਸੇ ਰੇੜੀ ਲਾਉਣ ਵਾਲੇ ਨੂੰ ਸ਼ਾਮ ਨੂੰ ਕਹਿੰਦਾ ਰਾਤ ਨੂੰ 50 ਰੁਪਏ ਲੈ ਲਈ ਮੇਰੇ ਇਸ ਖੇਡ ਵਿੱਚ ਲੀਲਾ ਵਿੱਚ ਆ ਪਾਤਰ ਬਣ ਕੇ।

ਅਰਜੁਨ ਕਹਿੰਦੇ ਨੇ ਇਹ ਨਹੀਂ ਜਾਣਦੇ। ਨਿਰਭਉ ਨਿਰੰਕਾਰ ਸਤਨਾਮ ਜੋ ਕਾ ਕੀਆ ਸਗਲ ਜਹਾਨ। ਉਹਨੂੰ ਕੌਣ ਬੁਝੇ? ਉਹਨੂੰ ਇੱਕ ਨਾਟਕਕਾਰ ਕਿਵੇਂ ਅਸਲੀਅਤ ਨੂੰ ਜਾਣੇ? ਗੁਰੂ ਨੇ ਬਾਣੀ ਵਿੱਚ ਖਿਆਲ ਦਿੱਤਾ, ਦੇਖਾਂ ਮੈਂ ਸਤਗੁਰੂ ਨੇ ਬਾਣੀ ਵਿੱਚ ਰੱਖਿਆ, ਪਹਿਲ ਤੇ ਨਟੂਆ ਭੇਖ ਦਿਖਾਵੇ ਬਹੁ ਵਿਧ। ਨਾਟਕਕਾਰ ਜਿਹੜਾ ਉਹ ਦਿਨ ਰਾਤ ਜਿਹੜੀ ਲੋੜ ਪਵੇ ਜਿਸ ਕਿਸਮ ਦਾ ਨਾਟਕ ਖੇਡਣਾ ਹੋਵੇ ਉਹਦਾ ਭੇਖ ਬਣਾ ਲੈਂਦਾ। ਇੱਕ ਮਨੁੱਖ ਜੇ ਉਹਨੂੰ ਮੈਲੇ ਕੱਪੜਿਆਂ ਦਾ ਭੇਸ ਬਣਾਉਣਾ, ਮੰਗਤੇ ਦਾ ਭੇਸ ਬਣਾਉਣਾ ਹੋਵੇ, ਕੱਪੜੇ ਜਿਹੜੇ ਪਾੜ ਕੇ ਪਾ ਲੈਂਦਾ, ਜੇ ਸ਼ਾਮ ਨੂੰ ਉਸ ਨਾਟਕ ਵਿੱਚ ਉਹਨੂੰ ਪਾਤਰ ਬਣਨਾ ਜਾਏ ਬਣਨਾ ਪਏ ਬਾਦਸ਼ਾਹ ਦੀ ਹੋਵੇ, ਲੱਕ ਕੱਟਿਆ ਤੇ ਮੁਜਰੇ ਪਹਿਣ ਲੈਂਦਾ। ਗੁਰੂ ਕਹਿੰਦੇ ਨਟੂਆ ਭੇਖ ਦਿਖਾਵੇ ਬਹੁ ਵਿਧ, ਬੜੇ ਭੇਖ ਮਨਾਉਂਦਾ ਪਰ ਭਰਿਆ ਜੈਸੋ ਹੈ ਉਹ ਤੈਸੋ। ਅਸਲ ਤਾਂ ਜੋ ਹੈ ਉਹ ਹੀ ਹੈ। ਕਿਸੇ ਦੇ ਭੇਖ ਬਦਲਣ ਨਾਲ, ਕਿਸੇ ਦੇ ਨਾਟਕ ਖੇਡਣ ਨਾਲ ਕਿਸੇ ਨੇ ਅਸਲੀਅਤ ਨਹੀਂ ਪ੍ਰਾਪਤ ਕਰਨੀ, ਉਹ ਤਾਂ ਨਕਲ ਹੈ। ਗੁਰੂ ਕਹਿੰਦੇ ਨੇ

ਜਿਹੜੇ ਸੇਵਕ ਨੇ ਜਿਨ੍ਹਾਂ ਨੂੰ ਸ਼ਬਦ ਦਾ ਸਾਧ ਆਇਆ ਬਾਣੀ ਵਿੱਚ ਆਖਦੇ ਸੇਵਕ ਸੇਵ ਕਰੇ ਸਭ ਤੇਰੀ ਜਿਨ ਸ਼ਬਦ ਦਾ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਉਹ ਸੇਵਕ ਜਿਹੜੇ ਜਿਨ੍ਹਾਂ ਦੇ ਕਰਮ ਉੱਚੇ ਨੇ ਸੇਵਕ ਸੇਵੇ ਕਰਮ ਚੜਾਓ ਤੇ ਜਿਨ੍ਹਾਂ ਦੇ ਜੀਵਨ ਦੀ ਇਹ ਰੱਬ ਦੇ ਰੰਗ ਵਿੱਚ ਭਿੱਜੀ ਹੋਈ ਜੀਵਨ ਦੀ ਰਾਤ ਇੱਕ ਚਾਓ ਵਿੱਚ ਹੈ ਕਿ ਪ੍ਰਭੂ ਨੂੰ ਮਿਲਣਾ।

ਉਹਨਾਂ ਨੇ ਉਸ ਸਿੱਖੀ ਨੇ ਗੁਰੂ ਦੀ ਸਿੱਖਿਆ ਲਈ। ਗੁਰੂ ਕੋਲੋਂ ਸਮਝਿਆ ਰੱਬ ਕੀ ਹੈ, ਉਹ ਨਕਲ ਵਿੱਚ ਨਹੀਂ ਪੈਂਦਾ, ਉਹਨੇ ਅਸਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਸਿੱਖੀ ਸਿੱਖਿਆ ਗੁਰ ਵਿਚਾਰ, ਕਿਉਂਕਿ ਗੁਰੂ ਵਿਚਾਰ ਕੇਵਲ ਇੱਕ ਪਰਮਾਤਮਾ ਨੂੰ ਦਰਸਾ ਰਿਹਾ ਸੀ। ਨਦਰੀ ਕਰਮ ਲੰਘਾਏ ਭਾਰ, ਨਦਰੇ ਰਹਿਮਤ ਕਰ।

ਇਹ ਉਹਦੇ ਕਰਮ ਦਿੱਤੇ ਕਿ ਕਿਨਾਰਾ ਮਿਲ ਗਿਆ, ਮੰਜ਼ਿਲ ਮਿਲ ਗਈ। ਕਹਿਣ ਲੱਗੇ ਦੂਜੇ ਪਾਸੇ ਉਹ ਲੋਕ ਸਨ ਜਿਹੜੇ ਕੇਵਲ ਰਾਸਾਂ ਪਾ ਕੇ ਨੱਚਦਿਆਂ ਘੁੰਮਣ ਘੇਰੀਆਂ ਫੇਰੀਆਂ ਲੈਂਦੇ ਹੀ ਸਮਝਦੇ ਸਨ ਖੋਰੇ ਰੱਬ ਮਿਲ ਜਾਏਗਾ, ਇਸੇ ਨਾਲ ਰੱਬ ਪ੍ਰਸੰਨ ਪਰਵਾਨ ਚੜ ਜਾਏਗਾ। ਗੁਰੂ ਕਹਿੰਦੇ ਨੇ ਉਹ ਭਰਿਆ ਜੇ ਫੇਰੀਆਂ ਲੈਣ ਨਾਲ ਚੱਕਰ ਕੱਢਣ ਨਾਲ ਇੱਕ ਅਖਾੜਾ ਬਣਾ ਕੇ ਉਹਦੇ ਵਿੱਚ ਕੋਈ ਨਾਟਕ ਖੇਡਦਿਆਂ ਗੀਤ ਗਾਉਂਦਿਆਂ ਨੱਚਦਿਆਂ ਟੱਪਦਿਆਂ ਫੇਰੀਆਂ ਲੈਣ ਨਾਲ ਹੀ ਰੱਬ ਦੇ ਦਰ ਤੇ ਪ੍ਰਵਾਨ ਹੁੰਦਾ ਹੋਵੇ ਤੇ ਲੈ ਮੈਂ ਤੈਨੂੰ ਬੜੀ ਵੱਡੀ ਲਿਸਟ ਦਿੰਦਾ, ਤੂੰ ਪ੍ਰਵਾਨ ਚੜ ਹੀ ਨਹੀਂ ਸਕਦਾ। ਕਹਿਣ ਲੱਗੇ ਕੋਹਲੂ ਤੇਰੇ ਨਾਲੋਂ ਜ਼ਿਆਦਾ ਫੇਰੀਆਂ ਲੈਂਦਾ, ਚਰਖਾ ਜ਼ਿਆਦਾ ਘੁੰਮਦਾ। ਗੁਰੂ ਨੇ ਸ੍ਰਿਸ਼ ਦੇ ਕੋਹਲੂ ਵੀ ਘੁੰਮਦਾ, ਚਰਖਾ ਵੀ ਘੁੰਮਦਾ, ਤਾਂ ਆਟੇ ਪੀਣ ਵਾਲੀ ਚੱਕੀ ਦਾ ਕੋੜ ਵੀ ਘੁੰਮਦਾ। ਘੁਮਾਰ ਦੇ ਕਰ ਲਾ ਦਿੰਦੇ ਤੇ ਉਹ ਬਰਤਨ ਘੜਦਾ ਨਾ, ਉਹਦਾ ਚੱਕ ਵੀ ਘੁੰਮਦਾ। ਕੋਹਲੂ ਚਰਖਾ ਚੱਕੀ ਚੱਕ ਰੇਗਿਸਤਾਨ ਦੇ ਇਲਾਕੇ ਵਿੱਚ ਗਰਮੀਆਂ ਦੇ ਦਿਹਾੜੇ ਵਿੱਚ ਵਾਹ ਵਰੋਲੇ ਬੜੇ ਉੱਠਦੇ ਨੇ, ਫਲਾਂ ਵਿੱਚ ਵਾਹ ਵਰੋਲੇ ਬੜੇ, ਉਹ ਇੰਨੀ ਤੇਜ਼ੀ ਨਾਲ ਹਵਾ ਦਾ ਇੱਕ ਘੁੰਮਣ ਘੇਰੀ ਬਣ ਜਾਂਦੀ, ਉਹਦੇ ਚ ਫਸਿਆ ਨਿਕਲਣਾ ਵੀ ਔਖਾ ਹੋ ਜਾਂਦਾ। ਫਲ ਵਿਰੋਲੇ ਬਹੁਤ ਆਨੰਦ। ਫਿਰ ਕਹਿਣ ਲੱਗੇ ਆ ਬੱਚੇ ਜਿਸ ਲਾਟੂ ਨਾਲ ਖੇਡਦੇ ਨੇ, ਲਾਟੂ ਚਲਾਉਂਦੇ, ਉਹ ਲਾਟੂ ਵੀ ਬੜਾ ਘੁੰਮਦਾ। ਜਿਸ ਮਧਾਣੀ ਨਾਲ ਸਵਾਣੀ ਦਹੀਂ ਰਿੜਕਦੀ ਹੈ ਨਾ, ਉਹ ਮਧਾਣੀ ਵੀ ਉਸ ਚਾਤੀ ਵਿੱਚ ਬੜੀ ਘੁੰਮਦੀ ਹੈ, ਤੇਰੇ ਨਾਲ ਕੁਛ ਜ਼ਿਆਦਾ ਘੁੰਮਦੀ ਹੈ। ਫਿਰ ਤਾਂ ਉਹ ਪ੍ਰਵਾਨ ਚੜ ਜਾਣੀ ਚਾਹੀਦੀ ਰੱਬ ਨੂੰ, ਤੂੰ ਤੋਂ ਚੜੇਗਾ, ਤੂੰ ਤੇ ਘੱਟ ਘੁੰਮਣਾ। ਲਾਟੂ ਮਧਾਣੀਆਂ ਅੰਨ ਗਾਹ, ਕਿਸਾਨ ਜਦੋਂ ਅੰਨ ਦਾ ਅਨਾਜ ਦਾ ਗਾਹ ਪਾਉਂਦਾ ਹੈ ਨਾ, ਹੁਣ ਕਿਸਮਾਂ ਨਹੀਂ ਰਿਹਾ, ਪੁਰਾਣੇ ਜ਼ਿਮੀਦਾਰ ਜਾਣਦੇ ਗਾਹ ਪਾਉਣਾ ਕੀ ਹੁੰਦਾ ਸੀ, ਜਿੰਨੇ ਸਿੱਟੇ ਜਿੰਨਾ ਲਾਲ ਖਿਲਾਰਦੇ ਨਾ, ਉਹਦੇ ਉੱਤੇ ਸਾਰਾ ਦਿਨ ਬਲਦਾਂ ਨੇ ਘੁੰਮਦਾ ਰਹਿਣਾ ਤੇ ਉਹਨਾਂ ਦੇ ਪੈਰਾਂ ਦੇ ਦਬਾਅ ਨਾਲ ਸਿੱਟੇ ਫਿਸਲੇ, ਤੂੜੀ ਵੱਖ ਹੋ ਜਾਣੀ ਤੇ ਦਾਣੇ ਵੱਖ ਹੋ ਜਾਣੇ। ਉਹਨੂੰ ਕਹਿੰਦੇ ਸਨ ਅੰਨ ਗਾਹ, ਅੰਨ ਦਾ ਗਾਹ ਪਾਉਣਾ। ਲਾਟੂ ਮਧਾਣੀਆਂ ਅੰਨ ਗਾਹ, ਪੰਖੀ ਬਾਉਂਦਿਆਂ ਲੈਣ ਨਾ ਸਾ ਅਸਮਾਨ ਤੇ ਉਡਾਰੀਆਂ ਉੱਡਣ ਵਾਲੇ ਪੰਛੀ ਵੀ ਬੜੇ ਘੁੰਮਦੇ ਨੇ। ਅੱਜ ਇਹਨਾਂ ਨੂੰ ਸੂਲੀ ਚੜਾਇਆ ਜਾਂਦਾ ਸੀ, ਸੂਲੀ ਵੀ ਘੁਮਾ ਦਿੱਤੀ ਜਾਂਦੀ ਸੀ। ਸੂਏ ਚਾੜ ਭਵਾਈਏ ਜੰਤ, ਇਸ ਲਈ ਭਲਿਆ ਜਿਹੜੇ ਭਾਉਣ ਵਾਲੇ ਲੋਕ ਨੇ, ਜਿਹੜੇ ਫੇਰੀਆਂ ਪਾਉਣ ਵਾਲੇ ਲੋਕ ਨੇ, ਜਿਹੜੇ ਘੁੰਮਣ ਵਾਲੇ ਲੋਕ ਨੇ, ਉਹ ਤਾਂ ਬੇਅੰਤ ਨੇ, ਤੇਰੇ ਨਾਲੋਂ ਜ਼ਿਆਦਾ ਘੁੰਮਦੇ ਨੇ, ਫਿਰ ਤੇਰਾ ਘੁੰਮਣਾ ਪ੍ਰਵਾਨ ਕਿਵੇਂ ਹੋਏਗਾ। ਨਾਨਕ ਪਾਉਂਦੇ ਆ ਗ੍ਰੰਥ ਨਾ ਅੰਤ। ਗੁਰੂ ਕਹਿਣ ਲੱਗੇ ਇਹ ਘੁੰਮਣਾ ਜਿਹੜਾ ਇਹ ਫੇਰੀਆਂ ਜਿਹੀਆਂ ਨੇ, ਇਹ ਤੇ ਮਨ ਨੂੰ ਤੇਰੇ ਕਰਮਾਂ ਦਾ ਫਲ ਹੈ, ਕਰਮਾਂ ਦਾ ਬੰਨਿਆ ਹੋਇਆ ਸੰਸਾਰ ਵਿੱਚ ਘੁੰਮਣਾ, ਘੇਰੀਆਂ ਵਿੱਚ ਆਵਣ ਜਾਣ ਵਿੱਚ ਪਿਆ ਹੋਇਆ। ਇਸ ਆਵਣ ਜਾਣ ਦੀ ਘੁੰਮਣ ਘੇਰੀ ਵਿੱਚ ਰੱਬ ਨਹੀਂ ਮਿਲ ਰਿਹਾ,

0: ਜੇ ਆਪਣੀ ਭਲਾਈ ਜਾਣਾ, ਜੇ ਆਪਣਾ ਭਵਿੱਖ ਉਜਲਾ ਕਰਨਾ ਚਾਹਨਾ, ਜੇ ਆਪਣਾ ਲੋਕ ਪਰਲੋਕ ਸਵਾਰਨਾ ਚਾਹਨਾ ਹੈ, ਤਾਂ ਨਾਉ ਤੇਰਾ ਨਿਰੰਕਾਰ ਹੈ ਤੇ ਵਿਸ਼ਵਾਸ ਕਰ, ਨਾ ਲਈਏ ਨਰਕ ਨਾ ਜਾਈਏ ਤੇ ਵਿਸ਼ਵਾਸ ਕਰ। ਪਰ ਇੱਕ ਖਿਆਲ ਕਰੀ ਫਿਰ ਗੱਲ ਉੱਥੇ ਹੀ ਆ ਜਾਣੀ ਹੈ, ਹੋਮੇ ਨਾਵੇਂ ਨਾਲ ਵਿਰੋਧ ਹੈ। ਉਹ ਨਾਉ ਤੇਰਾ ਨਿਰੰਕਾਰ ਜਿਹੜਾ ਨਾ, ਉਹ ਅੰਦਰ ਤਾਂ ਹੀ ਵਸੇਗਾ ਜੇ ਆਹ ਅਗਲੀ ਗੱਲ ਸਮਝ ਲੈਂਦਾ। ਉਹ ਇਹ ਕਿ ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਏ, ਪੁੰਨ ਕਰ ਚੰਗੇ ਕਰਮ ਕਰ, ਪਰ ਹੋਮੇ ਨਾ ਕਰ, ਕਿਉਂਕਿ ਹੋਮੇ ਨਾਵੇਂ ਨਾਲ ਵਿਰੋਧ ਹੈ। ਦੁਨੀਆਂ ਅੰਦਰ ਚੰਗੇ ਕਰਮ ਕਰ, ਸਭ ਗੁਣਾਂ ਨੂੰ ਗ੍ਰਹਿਣ ਕਰ, ਕਿਸੇ ਦਾ ਭਲਾ ਕਰ, ਪਰ ਹੋਮੇ ਨਾ ਕਰ, ਕਿਉਂਕਿ ਹੋਮੇ ਤਾਂ ਉਹ ਖਾ ਜਾਂਦੀ। ਕੋਟ ਕਰਮ ਕਰੇ ਹਉ ਧਾਰੇ, ਕਰਮ ਪਾਵੇ ਸਗਲੇ ਦਿਖਾਰੇ। ਸੰਸਾਰ ਦੀ ਹਾਲਤ ਇਹ ਹੈ, ਜੇ ਕੋ ਇਸ ਕਰੇ ਚੰਗੇ ਆਈ, ਮਨ ਚਿੱਤ ਬਹੁਤ ਵਫਾਵੇ। ਕਹਿਣ ਲੱਗੇ ਇਸ ਲਈ ਮੈਂ ਤੈਨੂੰ ਇੱਕ ਗੱਲ ਸਮਝਾਉਣਾ ਚਾਹੁੰਦਾ।
1: ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਏ।
0: ਇਹ ਹੈ ਇੱਕ ਕੁੰਜੀ ਮੇਨ ਸੱਚ। ਚੰਗੇ ਕਰਮ ਕਰ ਤੇ ਉਹਨਾਂ ਕਰਮਾਂ ਦੀ ਮਨ ਵਿੱਚ ਹਉਮੈ ਨਾ ਕਰ, ਨਿਮਰਤਾ ਰੱਖ। ਦੇਖ ਇਉਂ ਜੀਵਨ ਗੁਜ਼ਾਰ, ਨਹੀਂ ਤੇ ਇਹ ਸੰਸਾਰਕ ਜੀਵਨ ਜ਼ਿੰਦਗੀ ਮਿਲੀ ਹੋਈ ਦਾ ਸਮਾਂ ਚਲਾ ਜਾਣਾ ਹੈ। ਇਹਨੂੰ ਤੂੰ ਰੋਕ ਨਹੀਂ ਸਕੇਗਾ ਜੇ ਚੰਗੇ ਕੰਮ ਨਹੀਂ ਕਰੇਗਾ। ਜੇ ਜਰਵਾਨਾ ਪਰ ਹਰੇ, ਜੇ ਤੂੰ ਇਸ ਬੁਢੇਪੇ ਨੂੰ ਦੂਰ ਧੱਕਣ ਦੀ ਕੋਸ਼ਿਸ਼ ਕਰੇਗਾ, ਕਿੰਨੀ ਕੁ ਦੇਰ ਤੱਕ? ਜਿੰਨੇ ਮਰਜ਼ੀ ਇੰਜੈਕਸ਼ਨ ਲਵਾ ਲੈ, ਕਿੰਨੀ ਕੁ ਦੇਰ ਤੱਕੇਗਾ? ਜਦ ਰੇਸ ਕਰੇ ਦੀ ਆਈਏ ਆਏਗਾ। ਜਿਸ ਦਿਨ ਤੇਰੇ ਜੀਵਨ ਦੇ ਖਜ਼ਾਨੇ ਚ ਸਵਾਸਾਂ ਦੀ ਭਰ ਕੇ ਪਾਈ ਹੋਈ ਪਾਈ ਪੜੋਪੀ ਖਤਮ ਹੋ ਗਈ, ਤੂੰ ਚਲਾ ਜਾਣਾ, ਕਿਸੇ ਨੇ ਨਹੀਂ ਰਹਿਣਾ। ਫਿਰ ਤੇਰੇ ਕੋਲ ਚਾਣ ਸਮਾਂ ਨਹੀਂ ਰਹਿਣਾ ਕਿ ਤੂੰ ਕੀ ਪੁੰਨ ਕਰੇ, ਉਹਨਾਂ ਨੂੰ ਕਿਵੇਂ ਸੰਭਾਲੇ, ਕਿਵੇਂ ਨਿਮਰ। ਜੇ ਉਹਦਾ ਜੀਵਨ ਗੁਜ਼ਾਰੇਗਾ ਉਹ ਨਾਲ ਚਲਾ ਜਾਏਗਾ।

ਸਾਚ ਨਾਮੇ ਆਧਾਰ ਮੇਰਾ ਦਿਨ ਭੁੱਖਾ ਸ਼ਬਦ ਸੁਖਮਣਿਆ ਵਸਿਆ ਦਿਨੀ ਸਤਿਗੁਰਾਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸਦੀਆਂ ਇਹ ਵਿਦਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਕਰੋ ਤੇ ਆਜ ਨਾਮ ਮੇਰਾ ਆਧਾਰ ਵਾਜੇ।

श्लोक पवन गुरु।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3874 ਅਤੇ ਫੈਕਸ ਨੰਬਰ ਏਰੀਆ ਕੋਡ 250-392-3875।
4: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
5: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਸਾਹਿਬ ਦੀ ਪਾਵਨ ਗੋਦ ਵਿੱਚ ਸਦਾਈ ਨਾਲ ਸਤਸੰਗ ਦੀ ਤਿਆਰੀ। ਧੰਨ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਗੁਰਗੱਦੀ ਦਿਵਸ ਦੀ ਅਤੇ ਅੱਜ ਨਾਨਕ ਸ਼ਾਹੀ 545 ਸਾਲ ਸ਼ੁਰੂਆਤ ਹੋਣ ਦੀ ਆਪ ਸੰਗਤਾਂ ਨੂੰ ਅਣਗਿਣਤ ਵਾਲੀ ਲੱਖ ਲੱਖ ਵਧਾਈ ਹੋਵੇ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਤਖ਼ਤ ਤੇ ਪ੍ਰਕਾਸ਼ ਮੰਨ ਹੋ ਕੇ ਜਿਹੜਾ ਪਾਵਨ ਹੁਕਮ ਬਖਸ਼ਿਸ਼ ਕੀਤਾ ਹੈ, ਸਤਿਕਾਰਯੋਗ ਸਿੰਘ ਸਾਹਿਬ ਜੀ ਹੋਰਾਂ ਨੇ ਸਾਨੂੰ ਪੜ੍ਹ ਕੇ ਸੁਣਾਇਆ। ਵਿਚਾਰ ਤੋਂ ਪਹਿਲਾਂ ਆਪਣਾ ਮਨ ਗੁਰੂ ਚਰਨਾਂ ਵਿੱਚ ਜੋੜੀਏ, ਗੁਰੂ ਫਤਿਹ ਜੀ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮੇਸ਼ੁਰ ਨੇ ਸਮੁੱਚੀ ਕਾਇਨਾਤ ਸਾਜ ਕੇ ਤੇ ਆਪਣਾ ਆਪ ਇਹਦੇ ਵਿੱਚ ਛੁਪਾ ਲਿਆ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੋਈ ਕੁਦਰਤ ਸਾਜੀ ਹੈ, ਕਰ ਆਸਣ ਜਿੱਥੋਂ ਚਾਹੋ। ਹੁਣ ਰੱਬ ਦੇ ਵਿੱਚ ਗੁਪਤ ਰੂਪ ਵਿੱਚ ਹੋ ਕੇ ਬੈਠ ਗਿਆ। ਜੇ ਕਿਸੇ ਮਨੁੱਖ ਨੇ ਕੱਲ੍ਹ ਰੱਬ ਨਾਲ ਮਿਲਣਾ ਹੋਵੇ, ਸਤਿਗੁਰੂ ਜੀ ਨੇ ਬਚਨ ਵੀ ਆਖੇ ਨੇ ਵੀ ਤੇਰੀ ਜਿਹੜੀ ਵਾਰੀ ਹੈ ਇਹ ਪ੍ਰਭੂ ਦੇ ਮਿਲਾਪ ਦੀ ਵਾਰੀ ਹੈ। ਹੁਣ ਰੱਬ ਗੁਪਤ ਹੋ ਕੇ ਬੈਠ ਗਿਆ ਤੇ ਜੇ ਕਿਸੇ ਨੇ ਰੱਬ ਨੂੰ ਮਿਲਣਾ ਹੋਵੇ ਤੇ ਉਹ ਕੀ ਕਰੇ? ਫਿਰ ਰੱਬ ਨੇ ਕਿਰਪਾ ਕੀਤੀ, ਕਹਿਣ ਲੱਗੇ ਪੁੱਤਰਾ, ਸਮੁੱਚੀ ਕਾਇਨਾਤ ਵਿੱਚੋਂ ਜੇ ਤੇਰੇ ਕੋਲ ਜਾਮਾ ਬੜਾ ਕੀਮਤੀ ਹੈ ਨਾ, ਤਾਂ ਮੈਂ ਵੀ ਤੈਨੂੰ ਇੱਕ ਬਹੁਤ ਕੀਮਤੀ ਦਾਤ ਦੇਣ ਲੱਗਾ ਹੈ। ਉਹ ਦਾਤ ਵੀ ਮੈਂ ਤੈਨੂੰ ਗੁਰੂ ਕੋਲ ਭੇਜਣ ਲੱਗਾ, ਤਾਂ ਦੁਨੀਆਂ ਵਿੱਚ ਗੁਰੂ ਭੇਜਣ ਲੱਗਾ, ਗੁਰੂ ਤੈਨੂੰ ਸਮਝਾਏਗਾ ਤੂੰ ਰੱਬ ਨਾਲ ਕਿਵੇਂ ਮਿਲ ਸਕਦਾ। ਅੰਮ੍ਰਿਤ ਗੁਰੂ ਵਾਕ ਵੀ ਪੜ੍ਹਦੇ ਹੋ, ਜੈਸਾ ਸਤਿਗੁਰ ਸੁਣਦਾ ਤੈਸੋ ਹੀ ਮੈਂ ਗੀਤ, ਵਿਛੜਿਆ ਮੇਲੇ ਪ੍ਰਭੂ। ਗੁਰੂ ਕਾਹਦੇ ਲਈ ਆਇਆ? ਤਾਂ ਕਿ ਅਸੀਂ ਜੀਵ ਵਿਛੜੇ ਹੋਏ ਰੱਬ ਨਾਲ ਮਿਲ ਸਕੀਏ। ਗੁਰੂ ਨੇ ਦਿਖਾਉਣਾ, ਗੁਰੂ ਨੇ ਦੱਸਣਾ ਕਿ ਜੀਵਨ ਦੀ ਜੁਗਤ ਸਿੱਖ ਜੀਵਨ ਕਿਵੇਂ ਦਾ ਗੁਜ਼ਾਰਨਾ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਗੀਤ, ਵਿਛੜਿਆ ਮੇਲੇ ਪ੍ਰਭੂ। ਹਰ ਦਰਗਹ ਕਾ ਬਸੀਠ, ਹਰ ਨਾਮੋ ਮੰਤਰ ਦਿਲਾਏ ਦਾ, ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ ਧੁਰੇ ਪਿਆ ਸੰਯੋਗ। ਕਹਿਣ ਲੱਗੇ ਇੱਕ ਗੱਲ ਆਪਣੇ ਪੱਲੇ ਵਿੱਚ ਪਾ ਕੇ ਰੱਖੀ ਗੁਰੂ ਕੇ ਸਿੱਖਾ, ਜੇ ਕਿਤੇ ਤੂੰ ਗੁਰੂ ਤੋਂ ਛੱਡ ਕੇ ਆਪਣਾ ਪੱਲਾ ਸੋਚੇ ਵੀ ਮੈਂ ਮਾਲਕ ਦੇ ਘਰ ਕਬੂਲ ਹੋ ਜਾਵਾਂਗਾ। ਸਤਿਗੁਰ ਦਾ ਅੰਮ੍ਰਿਤ ਬਚਨ ਹੈ ਬੜਾ ਪਿਆਰਾ, ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਏਤੇ ਤਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਅੰਮ੍ਰਿਤ ਗੁਰਵਾਕ ਹੈ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਜਾਂ ਅੰਮ੍ਰਿਤ ਬਚਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਪੜ੍ਹਦੇ ਹੋ, ਜੇ ਕੋ ਗੁਰ ਤੇ ਬੇਮੁਖ ਹੋ ਗਏ ਤੇ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੇ ਕੋਈ, ਪੁੱਛੋ ਬਿਬੇਕੀਆਂ ਜਾਏ, ਅਨੇਕ ਜੂਨੀ ਧਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਇੱਕ ਆਸਾਕੀ ਵਾਰ ਵਿੱਚ ਛੋਟਾ ਜਿਹਾ ਦਰਸ਼ਨ ਦੇਣਾ। ਸਾਹਿਬ ਆਖਦੇ ਨੇ, ਕਹਿਣ ਲੱਗੇ ਇੱਕ ਵਾਰੀ ਇੱਕ ਖੇਤ ਵਿੱਚ ਦੋ ਤਿਲਾਂ ਦੇ ਬੂਟੇ ਖਲੋਤੇ ਨੇ। ਇੱਕ ਤਿਲਾਂ ਦਾ ਬੂਟਾ ਥੋੜਾ ਥੋੜਾ ਝੂਲਦਾ, ਬੜਾ ਸੰਭਲ ਕੇ ਰਹਿੰਦਾ, ਦੂਜਾ ਤਿਲਾਂ ਦਾ ਬੂਟਾ ਉਹਦੇ ਕੋਲ ਆਪਣੀ ਮਨਮਰਜ਼ੀ ਨਾਲ ਮਸਤੀਆਂ, ਹਵਾ ਦਾ ਬੁੱਲਾ ਆਉਂਦਾ, ਮਨ ਮਸਤੀਆਂ ਮਨਾਉਂਦਾ। ਉਹ ਤਿਲਾਂ ਦੇ ਬੂਟੇ ਆਪਸ ਵਿੱਚ ਹੀ ਗੱਲ ਕੀਤੀ, ਕਹਿਣ ਲੱਗਿਆ ਸਜਣਾ ਮੇਰੇ ਵੱਲ ਵੇਖ, ਮੈਂ ਵੀ ਤੇ ਆਨੰਦ ਮਾਣਦਾ, ਤੂੰ ਵੀ ਆਨੰਦ ਮਾਣਦਾ, ਪਰ ਮੈਂ ਤੈਨੂੰ ਵੇਖਿਆ ਤੂੰ ਬੜਾ ਸੰਕੋਚ ਕੇ ਦੇਖਦਾ। ਉਹਨੇ ਆਖਿਆ ਮੇਰੇ ਕੋਲ ਮੇਰੇ ਮਾਲਕ ਜੋਗੇ ਤਿਲ ਸੰਭਾਲੇ ਹੋਏ ਨੇ, ਮੇਰੇ ਕੋਲ ਮੇਰੇ ਮਾਲਕ ਜੋਗੇ ਤਿਲ ਸੰਭਾਲੇ ਹੋਏ ਨੇ। ਉਹਨੇ ਆਖਿਆ ਉਹ ਤਿਲਾਂ ਦੀ ਕੀ ਕਹਾਣੀ, ਛੱਡ ਤੂੰ ਇਸ ਗੱਲ ਨੂੰ, ਮੈਂ ਵੇਖ ਮੌਜਾਂ ਮਾਰਦਾ, ਤੇਰੇ ਔਰ ਮੇਰੇ ਚ ਕੀ ਅੰਤਰ ਹੈ? ਜਿਸ ਦਿਨ ਮਾਲਕ ਆਉਂਦਾ ਤੈਨੂੰ ਵੀ ਵੇਖਦਾ ਮੈਨੂੰ ਵੀ ਵੇਖਦਾ, ਜਿਸ ਦਿਨ ਮਾਲਕ ਪਾਣੀ ਦਿੰਦਾ ਤੈਨੂੰ ਵੀ ਦਿੰਦਾ ਮੈਨੂੰ ਵੀ ਦਿੰਦਾ, ਜਿਸ ਦਿਨ ਮਾਲਕ ਖੁਰਾਕ ਪਾਉਂਦਾ ਤੈਨੂੰ ਵੀ ਪਾਉਂਦਾ ਮੈਨੂੰ ਵੀ ਪਾਉਂਦਾ, ਜਿਸ ਦਿਨ ਮਾਲਕ ਰਾਖੀ ਕਰਦਾ ਕਿਸੇ ਰਖਵਾਲੇ ਨੂੰ ਬਿਠਾਉਂਦਾ ਤੈਨੂੰ ਵੀ ਸੰਭਾਲਦਾ ਮੈਨੂੰ ਵੀ ਸੰਭਾਲਦਾ, ਅੰਤਰ ਕੀ ਹੈ? ਉਹ ਜਿਹੜਾ ਤਿਲਾਂ ਵਾਲਾ ਬੂਟਾ ਸੀ ਨਾ, ਉਹ ਕਹਿਣ ਲੱਗਿਆ ਮੈਂ ਅੱਜ ਨਹੀਂ ਦੱਸ ਸਕਦਾ, ਵਕਤ ਆਏਗਾ ਦੱਸਾਂਗਾ ਜ਼ਰੂਰ। ਜਦੋਂ ਅੱਜ ਉਹ ਕਿਸਾਨ ਤਿਲਾਂ ਦੇ ਬੂਟੇ ਲੈਣ ਆਇਆ, تے انہیں اس کام کرنے والے نو پہلا سمجھا دیتا، کہنے لگے جنہ تلان دیا بوٹیاں وچ کالک نظر آوے انہاں نو ایتھے چھڈ دینی، پر جنہ تلان دے بوٹیاں وچ تل نظر آون انہاں نو وڈھ کے میرے گھر لے کے جائیں، کیونکہ میں انہاں نو قبول کرنا ہے۔ ایتھے اپاں ویکھن نو کئی واری لگدا ہے جڑے لوک گرو چرناں وچ جڑدے نے او سنکوچواں جیون گزاردے نے، میں کی کچھ کھانا ہے، کی کچھ پہننا ہے، کی کچھ بولنا ہے، کی میرا وہار ہووے، بڑا سوچ سمجھ کے ترتے نے۔ پر ایک عام لوگ نے وہ جی کردہ پبا کلباں وچ بھی جائے، جی کردہ شراباں بھی پیلیاں، جی کردہ من پوندیاں مچاراں کرنیاں، جی کردہ من پوندیاں موجاں مان لیاں، تے عام کر کے لوگ ویکھدے نے او کہندا رب تینوں بھی کھان نوں دیندا مینوں بھی کھان نوں دیندا، رب تینوں بھی بچاؤں مینوں بھی بچاؤں، رب دی دھرتی تے میں رہنا، رب دی دھرتی تے توں رہنا، انتر کی ہے؟ پتا اس دن لگنا سجنا جس دن ایک وقت آنا گرمک جنم سوار درگاہ تلے آ جنہیں تجیبن گرو دے آکھے انسار گزارے آ تے میرے مالک دے گھر قبول ہو جان گے، پر جڑے گرو تو بچھڑے رہ جاندے نے صاحب آکھتے نے کہن لگے ایک گل چیتا رکھی، وڈا ہوا دنیدار گل سنگل کت چلایا، اگے کلی کیرت باتی ہے میں لکھا کر سمجھایا، تھاؤ نہ ہو بھی پاؤدی ہوں سنیا کیا روایا، من اندے جنم گوایا۔ ایک مرنا وہ ہے جڑا مالک دے گھر قبول ہو جاندا ہے، ایک مرنا وہ ہے جڑا زندگی پر پٹکدا رہا دکھدائی سنکٹ چلدا رہا، تے گرو چرنا بھی جڑ کے ویکھیے میرے حضور نے فیصلہ دے دیتا، مت کو پرم بھولے سنسار گر بن کوئے نہ پتر سپار۔ مت کسی نے من وچ بھرم ہوے کہ میں اپنی چلاکیاں نال میں اپنے کسی طریقے نال رب دے گھر قبول ہو جاؤں گا، نہیں سجنا رب دے گھر تے قبول تبھی ہو سکنے جے تو گرو نوں دھارن کرے گا، گرو دے چرناں وچ جڑے گا۔ ستگرو جی دا امرت بچن کہہ کے اج اپنا پنت لمیرا ہے تے اس پاسے بلاونا ہے، ستگرو جی دا امرت بچن میرے من کاکتے نے کہن لگے بھلیا ایک گل اپنے چیتے وچ بسا لئی، دل ستگر سیوے بہتا دکھ لاگا، جگ چارے پرمائی ہم دین تم جگ جگ داتے، شبد دیہ بجائی ہر جیو کرپا کرو تم پیارے، ستگر داتا میل ملاو ہر نام دیو ادارے۔ کہنے لگے میرے تے کرپا کر مینوں گرو دا ملاپ بخش، جے گرو نہ ملیا تے میں رب دے گھر نہیں پہنچ سکاں گا، کیونکہ گرو ہی تا دسدا ہے سیوک دا ملاپ رب نال کیویں ہونا ہے، گرو ہی تے ساڈی ہومے دی دیوار توڑدا ہے، گرو ہی تے آتما نوں شنگاردا ہے، گرو ہی تے آتما نوں پرماتما دے ملاپ لئی کو تیار کردا ہے کہ وہ وچ اپیڈ ہو جائے۔ میرے ستگرو جی نے اج رہاؤ والا بند بخش کیتا ہے، آپ اتوں اج دے شبد دی وچار آرمبھ کر لگے، پیار نال سربن کرو جی، ستنام واہے گرو صاحب جی، گر پرمیسر ایک جان، گرو اتے پرمیشر انہاں وچ کوئی انتر نہیں ہے، ایک ہی نے، بس اینی کو گل کہہ لیے جڑا پرمیشر ہے انہیں اپنا آپ دل ستگر کنے نہ پائے، دل ستگر کنے نہ پایا، ستگر وچ آپ لکھیون کر پرگٹ آخ سنایا، گرو دے وچ رب ہی تا وسدا ہے، گرو پرمیشر دا ایدا روپ جارا روپ ہے، گرو وچ تے رب وچ کوئی انتر نہیں ہے، دونوں جڑے گن رب وچ نے اوہیو گن گرو وچ نے، گنا کر کے دونوں ایک نے، تائی کر کے ربی بانی دے وچ کئی تھاوا دے اتے گرو ارجن پرتک ہر تک کہہ دیتا ہے، وہ کاتے کیا پتا نے اس کارن کی سی، کیونکہ گرو وچ تے رب وچ کوئی انتر نہیں ہے، جے تو رب نو ملنا چاہنا ہے تے پہلا آ کے گرو نو ملا، پہلا آ کے گرو کول چرنا وچ آ، گرو در تے اے بخشش حاصل کر، جڑے گرو نال مل جاندے نے او یقیناً رب نال مل جان گے، سب تو پہلا ملنا گرو نو ضروری ہے کہ
1: جو تس پاو سو پروانا۔
0: ایک گل ہوں ایتھے خیال کریے تھوڑا جا، گرو او ہوندا ہے جڑی رب دی رضا نو کدے توڑدا نہیں، بلکہ سیوک نو چنکا کے کہندا ہے سو سکھ سکھا بند پڑے بھائی، جے گر کے پانے وچ آوے اپنے پالے جو چلے پائی بچھڑ چوٹا کھاوے. اج کا دن سان ایک گل ہو سکھاؤں بڑی پیاری وہ یہ سکھاؤں سجنا دیکھی کتے جے تو پاوے گرو دا پت بھی ہوے جے تو گرو دے پالے نو الگن کی کوشش کرے گا نا تو کہہ دے میں مٹی مسلمان کی اوہی تھان سے کہہ دے میں مٹی بئی مان کی. یاد رکھی گرو تینوں اپنے گھر کدے قبول نہیں کرے گا گرو دا پت بھی ہوے گرو تینوں گھروں کٹ دے گا اُنہ چیری قبول ہونا جنہ کہ تو ربی پانے وچ ترتا ہے جے تو پانے نو لنگے گا کیونکہ گرو تے آپ آخد ہے میرے گھر وچ قبول ہی ہوندے نے حکم رضائی چلنا نانک لکھیا نال جو رب نو پاؤں او گرو نو پاؤں اسی تے گھر چ بیٹھے بھی گل نہیں گرو دی من دے تانے میرا ستگرو جڑا تتیاں تبیاں تے بیٹھ کے بھی ایک گل کہندا ہے تیرا کیا میٹھا لگ ہر رام پدارتھ نانک منگ ہے. بڑے دنیا بچ ہٹیاں کھلیاں ہوئی نے جہیا رب دے پانے نو بھی الٹاؤ کے لگیاں ہوئی نے. جے تینو گرو کو کچھ نہیں ملیا جے تینو رب کو کچھ نہیں ملیا میں ٹھیکے دار ہوں میں تینو دعا دیاں گا وہ پلیا جڑا رب دے پانے نو الٹا دے وہ تے گرو ہی نہیں ہوں گا تیرو بھلےخا ہو سکتا ہے. میں ایک نکی جی گل کہہ کے ہوں اگے تر جانا جی میں بڑا سنکوچ کے جی رکھنا ہے گل تسی روز پڑھتے ہو تین چیزوں کا خیال کرو کدے سو در سو گھر سو پرکھ تین چیزوں کا خیال کرو کدے. کوئی ہو سکتا ہے در بھی تیرے گرو ورگا بنا لے ہو سکتا ہے کسی نے ایٹا اسی ڈنگ نہ لا لے ہو سکتا ہے کوئی در بھی تیرے گرو ورگا بنا لے ہو سکتا ہے کوئی گھر بھی تیرے گرو ورگا بنا لے پر یہ گل چیتا رکھی سجنا جی میں دنیاوی ادھارن دے دیا میرے باپو دے گھر ورگا کوئی گھر بھی بنا لے میرے باپو دے در ورگا کوئی در بھی بنا لے پر کسے کول اے تے نہیں نا طاقت بھی میرا باپو کوئی بنا کے اتنے بٹھا دے وے. اسی تے گھر نال نہیں جلنا اسی در نال نہیں ویکھنا میں گھر تے در دی قیمت ادو پونی جتھے میرا باپو بیٹھا ہویا. صاحب کہندے تو در تے ویکھ لینا میں تینوں سو در تین واری پڑھاونا جپ جی صاحب وچ بھی سو در پڑھاونا رہراس وچ بھی سو در پڑھاونا آسا راگ وچ بھی سو در پڑھاونا تینوں سو گھر بھی پڑھاونا پر تو کڈا بھولا ہے در تے دیکھ کے دھوکھا کھا جانا گھر نوں ویکھ کے دھوکھا کھا جانا اندر جا کے اے نہیں ویکھدا بھی سو پرکھ بھی ہے جہدے نال میں جڑنا اور جو سو پرکھ نال جڑے گا پھر تیرے جیون وچ دھوکھا نہیں ہوے گا. ستگرو جی نے ایسے نہیں سو در دے بند وچ سو پرکھ بھی رکھ دتا ہے سو پرکھ بھی رکھ دتا تینوں در تو بھلےکھا پی جائے تینوں گھر تو بھلےکھا پی جائے پر سو پرکھ تو بھلےکھا تو نہیں کھائے گا. تینوں یہ پتا ہے نا بھی وہ گرو ہے جنہوں گرو نانک صاحب نے گرو بنایا یہ وہ گرو ہے جہاں دساں گروہ کو لنگ کے گرو گوبند سنگھ نے متھا ٹیک کے گرو بنا دیتا تینوں اور کسی کی پرواہ ہے تینوں دے تاریاں مگر جان کی کی لوڑ ہے گرو کیا سکھا تیرے گرو نے تینوں یہو جہ گرو نال جوڑ دیتا جتھے جیون کی پٹکڑ مک جائے گی. گردیو ستے پاتشاہ کرپا کرتے ہیں کہنے لگے گرو اتے پرمیشور کی ہے دونوں وچ کوئی انتر نہیں جی.
1: گونڈ محلہ پنجواں
0: گونڈ راگ اندر تن گرو ارجن پتا جی مہاراج جی کے پاون بولنے جی.
1: گرو گرو گر کر من مور
0: او منا تو وار وار گرو گرو کر ہوں یہ گل بن جائے گی معاف کرنا نہیں کیوں کیونکہ گرو گرو کرم کرم مور دا ارتھ کچھ ہو رہا ہے ارتھ یہ ہے کہ گرو دے اپدیش نو چیتے رکھ جدو کسی نے بے ایمانی کر لگتا ہے ادو کہ میرا گرو تے کہندا ہے حق پر آیا نانکا اس سور اس گائے گر پیر ہم تا پرے جا مردار نہ کھائے. جدو یاد رکھ گرو نو گرو دی سکھیا چیتے رکھ جدو اپنے نال بھی ٹھگیاں مار لینا نا تیرا گرو تے کہندا فریدا برے دا بھلا کر گسا من نہ ہٹائے دیگی روگ نہ لگئی پدہ سب کچھ پائے. گرو تیریاں اکھاں دی ورتوں دسدا ہے گرو تیرے کناں دی ورتوں دسدا ہے گرو تیرے ہتھاں دی ورتوں دسدا ہے گرو تیرے پیراں دی ورتوں دسدا ہے گرو تیرے دماغ دی ورتوں دسدا ہے گرو تیرے من دی ورتوں دسدا ہے. کیڑا پکھ ہے زندگی دا جڑا گرو نال دسدا ہوئے ਜਦੋਂ ਜ਼ਿੰਦਗੀ ਗੁਜ਼ਾਰ ਲੈ ਉਦੋਂ ਗੁਰੂ ਕੇ ਅੰਮ੍ਰਿਤ ਬੋਲਾਂ ਨੂੰ ਚੇਤੇ ਰੱਖਿਆ ਕਰ। ਘਰ ਚ ਬੈਠ ਕੇ ਪਾਠ ਕਰ ਲੈਂਦੇ, ਬਾਹਰ ਜਾ ਕੇ ਉਹੀ ਬੇਈਮਾਨੇ ਕਰ ਲੈ, ਇਵੇਂ ਮੇਰਾ ਮਾਲਕ ਕਦੇ ਠੱਗਿਆ ਨਹੀਂ ਜਾਵੇਗਾ ਜੀ।
1: ਗੁਰੂ ਬਿਨਾ ਮੈਂ ਨਾਹੀ ਹੋਰ।
0: ਅੱਜ ਇਹ ਪੰਗਤੀ ਮੈਂ ਆਪਣੇ ਬੇਟੇ ਨੂੰ ਕਹਿਣਾ ਵੀ ਪੜ੍ਹ ਕੇ ਤੁਹਾਨੂੰ ਦੁਬਾਰੇ ਸੁਣਾਉਣਗੇ, ਇਹਨੂੰ ਪੱਲੇ ਬਣ ਕੇ ਲੈ ਕੇ ਜਾਇਓ ਜੀ। ਅੱਜ ਗੁਰੂ ਨਾਨਕ ਸਾਹਿਬ ਦੇ ਘਰੋਂ, ਗੁਰੂ ਗ੍ਰੰਥ ਸਾਹਿਬ ਜੀ ਦੇ ਘਰੋਂ ਨਵਾਂ ਸਾਲ ਦੀ ਆਰੰਭਤਾ ਹੈ, ਖਾਲੀ ਝੋਲੀਆਂ ਨਾ ਲੈ ਕੇ ਜਾਇਓ ਜੀ, ਮੇਰੀ ਬੇਨਤੀ ਹੈ। ਆਹ ਪੰਗਤੀ ਆਪਣੇ ਹਿਰਦੇ ਚ ਵਸਾ ਕੇ ਜਾਇਓ, ਪੰਗਤੀ ਇੱਕ ਵਾਰੀ ਫਿਰ ਦੁਬਾਰੇ ਸੁਣੋ ਜੀ।
1: ਗੁਰੂ ਬਿਨਾ ਮੈਂ ਨਾਹੀ ਹੋਰ।
0: ਹੈ ਤੁਹਾਡੇ ਦਿਮਾਗ ਚ ਗੱਲ, ਜਿੰਨੇ ਵੀ ਸੁਣੋ ਮੈਨੂੰ ਇਸ ਗੱਲ ਨਾਲ ਨੀ ਵਾਸਤਾ ਹੈ, ਇਹ ਗੱਲ ਮਨ ਵਿੱਚ ਵੀ ਗੁਰੂ ਬਿਨਾ ਮੈਂ ਨਾਹੀ ਹੋਰ, ਗੁਰੂ ਤੋਂ ਬਿਨਾ ਮੈਨੂੰ ਹੋਰ ਕੋਈ ਨਹੀਂ। ਮੈਂ ਇੱਥੇ ਵੇਖਦਾ ਕਿਸੇ ਦੀ ਲੱਤ ਨਾਲ ਧਾਗਾ ਬੰਨਿਆ, ਕਿਸੇ ਦੀ ਬਾਂਹ ਨਾਲ ਧਾਗਾ ਬੰਨਿਆ, ਕਿਸੇ ਨੇ ਪੰਜ ਉਂਗਲੀਆਂ ਨੇ, ਮੈਂ ਝਗੜਾਵੇਂ ਵੀ ਰੱਬ ਨੇ ਕਿਰਪਾ ਕੀਤੀ, ਉਂਗਲੀਆਂ ਹੀ ਪੰਜ ਨੇ, ਇੱਕ ਹੱਥ ਦੀਆਂ ਚਾਰ ਉਂਗਲਾਂ ਤੇ ਅੰਗੂਠਾ ਇਹ ਤੇ ਇੰਨੀਆਂ ਹੀ ਨੇ, ਨਹੀਂ ਜੇ ਕਿਤੇ ਸੱਤ ਅੱਠ ਹੁੰਦੀਆਂ ਸ਼ਾਇਦ ਬੰਦਾ ਸੱਤ ਅੱਠ ਹੀ ਨੰਗ ਪਾਈ ਫਿਰਦਾ, ਸੱਤ ਅੱਠ ਹੀ ਮੁੰਦਰੀਆਂ ਪਾਈ ਫਿਰਦਾ। ਉਹ ਭਲਿਆ ਪੱਥਰ ਨੇ ਤੇਰਾ ਕੀ ਸਵਾਰਨਾ, ਜੇ ਤੂੰ ਗੁਰੂ ਕੀ ਬਾਣੀ ਪੜ੍ਹ ਕੇ ਜੀਵਨ ਨਹੀਂ ਸਵਾਰ ਸਕਿਆ, ਜੇ ਤੂੰ ਉਹ ਤੱਕੀਆਂ ਤਵੀਆਂ ਤੇ ਬੈਠਣ ਵਾਲੇ ਦਾਤੇ ਦੀ ਗੱਲ ਸੁਣ ਕੇ ਜੀਵਨ ਨਹੀਂ ਸਵਾਰ ਸਕਿਆ, ਜੇ ਤੂੰ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸ਼ਹਾਦਤਾਂ ਨੂੰ ਪੜ੍ਹ ਕੇ ਜੀਵਨ ਨਹੀਂ ਸਵਾਰ ਸਕਿਆ, ਜੇ ਤੂੰ ਸਾਹਿਬਜ਼ਾਦਿਆਂ ਵੱਲ ਵੇਖ ਕੇ ਜੀਵਨ ਨਹੀਂ ਸਵਾਰ ਸਕਿਆ, ਤੇਰੇ ਹੱਥਾਂ ਚ ਪਾਏ ਨਗਾਂ ਨੇ ਕੋਈ ਤੇਰਾ ਸਵਾਰਨਾ ਨਹੀਂ ਹੈ, ਤੇਰੇ ਮਨ ਦਾ ਭੁਲੇਖਾ ਹੋ ਸਕਦਾ, ਤੇਰੇ ਮਨ ਦਾ ਭਰਮ ਹੋ ਸਕਦਾ। ਇਹ ਮੈਂ ਨਹੀਂ ਕਹਿੰਦਾ, ਗੁਰੂ ਅਰਜਨ ਪਾਤਸ਼ਾਹ ਜੀ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 864 ਅੰਗ ਦੇ ਉੱਤੇ ਇਹ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਅੱਗੇ ਮੈਨੂੰ ਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ ਹੈ, ਗੁਰੂ ਨਾਲ ਜੁੜੀਏ ਜੀ।
1: ਗੁਰ ਕੀ ਰਹੋ ਦਿਨ ਰਾਤ।
0: ਮੈਂ ਤੇ ਗੁਰੂ ਦੇ ਆਸਰੇ ਦਿਨ ਰਾਤ ਰਹਿੰਦਾ, ਮੈਨੂੰ ਗੁਰੂ ਤੋਂ ਬਿਨਾਂ ਹੋਰ ਕਿਸੇ ਦਾ ਆਸਰਾ ਨਹੀਂ।
1: ਜਾਤੀ ਕੋਈ ਨਾ ਦਾਤ।
0: ਮੈਨੂੰ ਇੱਕ ਤੇ ਭਰੋਸਾ ਹੈ ਨਾ, ਫਿਰ ਹੁਣ ਅੱਜ ਵਿਸ਼ਵਾਸ ਕਰੀਏ, ਅੱਜ ਬਹੁਤ ਗੁਰੂ ਜੀ ਕਿਰਪਾ ਕਰੇ ਨੇ, ਅੱਜ ਵਿਸ਼ਵਾਸ ਕਰੀਏ ਵੀ ਕਿਸੇ ਦੇ ਮਾਂ ਦੀਆਂ ਦਾਲ ਦੇ ਦਾਣੇ ਮੇਰਾ ਕੁਝ ਨਹੀਂ ਵਿਗਾੜ ਸਕਦੇ, ਘਰ ਦੇ ਵਿੱਚ ਛੁੱਟੀਆਂ ਹੋਈਆਂ ਕਿੱਲਾ ਕੁਝ ਨਹੀਂ ਵਿਗਾੜ ਸਕਦੇ, ਉਹ ਫਿਰ ਤੇ ਕਿੱਲਾ ਮਹਾਨ ਹੋਈਆਂ, ਫਿਰ ਗੁਰੂ ਕਾਹਦਾ ਮਹਾਨ ਹੋਇਆ। ਜਾ ਕੀ ਕੋਈ ਨਾ ਮੇਟੇ ਦਾਤ। ਜੇ ਕਿਸੇ ਨੂੰ ਭਰਮ ਵੀ ਆ, ਉਹਨੂੰ ਕਹਿ ਵੀ ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ, ਜੇ ਤੈਨੂੰ ਕਿੱਲਾ ਗੱਡਣ ਨੂੰ ਥਾਂ ਨਹੀਂ ਮਿਲਦੀ, ਤੂੰ ਮੇਰੇ ਵਿਹੜੇ ਵਿੱਚ ਕਿੱਲਾ ਗੱਡ ਲੈ, ਕਿਉਂਕਿ ਮੇਰਾ ਗੁਰੂ ਏਡਾ ਮਹਾਨ ਹੈ। ਉਹ ਕਿੱਲਾ ਦੀ ਗੱਲ ਛੱਡ, ਉਹਦਾ ਤਾਂ ਸੁਭਾਅ ਤਾਤੀ ਵਾਹ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ ਤੋ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗਣ ਪਾਈ। ਮੇਰਾ ਗੁਰੂ ਤੇ ਕਦੇ ਤੱਤੀ ਵਾਹ ਨਹੀਂ ਲੱਗਣ ਦਿੰਦਾ ਜੀ।
1: ਰਹਾਉ ਗੁਰ ਚਰਣੀ ਜਾਤਾ ਮਨ ਲਾਗਾ।
0: ਮਨ ਗੁਰੂ ਦੇ ਉਪਦੇਸ਼ ਨਾਲ ਜੁੜ ਜਾਏ। ਮੈਂ ਫਿਰ ਰੁਕਣ ਲੱਗਾ, ਅੱਜ ਦਾ ਦਿਨ ਸਾਨੂੰ ਇੱਕ ਗੱਲ ਚੇਤੇ ਕਰਵਾਉਂਦਾ, ਉਹ ਗੱਲ ਇਹ ਹੈ ਵੀ ਗੁਰੂ ਹਰਿਰਾਜ ਸਿੰਘ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਪਿਤਾ ਜੀ ਬਾਬਾ ਧੀਰਮਾਲ ਜੀ, ਉਹ ਜਲਦੀ ਚੜ੍ਹਾਈ ਕਰ ਗਏ, ਮਾਫ਼ ਕਰਨਾ ਬਾਬਾ ਗੁਰਜੀਤਾ ਜੀ ਜਲਦੀ ਚੜ੍ਹਾਈ ਕਰ ਗਏ ਸਨ, ਅਤੇ ਉਹਨਾਂ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਪਾਲਿਆ, ਅਤੇ ਜਦੋਂ ਕੀਰਤਪੁਰ ਸਾਹਿਬ ਦੀ ਧਰਤੀ ਦਾ ਪ੍ਰਸੰਗ ਪੜ੍ਹਨੇ ਹੈ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਕਰਦਾ ਨੇ ਜਿਹੜਾ ਸਾਰੇ ਗੁਰੂਆਂ ਨਾਲੋਂ ਵੱਡਾ ਹੈ ਸਰੀਰਕ ਤੌਰ 'ਤੇ, ਅਤੇ ਉਹਨਾਂ ਦੀ ਪਲੰਘਾਂ ਵੀ ਲੰਮੀਆਂ ਸਨ, ਉਹ ਬਾਗ ਵਿੱਚ ਵਿਚਰਦੇ ਆ, ਉਹ ਅੱਗੇ ਲੰਘ ਜਾਂਦੇ ਨੇ, ਅਤੇ ਗੁਰੂ ਹਰਿਰਾਜ ਸਿੰਘ ਸੱਚੇ ਪਾਤਸ਼ਾਹ ਜੀ ਪੋਤਰੇ ਨੇ, ਅਤੇ ਨਿੱਕੇ ਕਦਮ ਨੇ, ਉਮਰ ਛੋਟੀ ਹੈ, 1630 ਵਿੱਚ ਜਨਮ ਹੋਇਆ, 1661 ਵਿੱਚ ਉਹ ਜੋਤੀ ਜੋਤ ਸਮਾਗੇ ਨੇ, ਸਿਰਫ 31 ਸਾਲਾਂ ਦੇ ਸਰੀਰਕ ਵਰਤਾਰਾ ਵਰਤਾਇਆ, ਅਤੇ ਇੰਨੇ ਕੁ ਸਮੇਂ ਦੇ ਵਿੱਚ ਜਦੋਂ ਬਚਪਨ ਦੇ ਵਿੱਚ ਸਨ, ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਲੰਘ ਜਾਂਦੇ ਨੇ, ਪਿੱਛੇ ਰਹਿ ਜਾਂਦੇ ਨੇ, ਫਿਰ ਕਦੇ ਕਦਾਈ ਭੱਜ ਕੇ ਉਹਨਾਂ ਦੇ ਨਾਲ ਲੜ ਪੈਂਦੇ ਨੇ, ਜਦੋਂ ਭੱਜ ਕੇ ਨਾਲ ਲੜੇ ਤੇ ਅਚਾਨਕ ਉਹਨਾਂ ਦਾ ਚੋਲਾ ਸੀ ਨਾ ਜਿਹੜਾ ਉਹ ਖਿਲਰ ਗਿਆ, ਭੱਜ ਕੇ ਨਾਲ ਲੜਦਿਆਂ ਚੋਲਾ ਖਿਲਰ ਗਿਆ, ਚੋਲੇ ਦੇ ਨਾਲ ਇੱਕ ਫੁੱਲ ਟੁੱਟ ਗਿਆ, ਫੁੱਲ ਟੁੱਟਿਆ ਤੇ ਥੱਲੇ ਡਿੱਗਿਆ। ਗੁਰੂ ਹਰਗੋਬਿੰਦ ਸਾਹਿਬ ਜੀ ਅਗਲੇ ਗੇੜੇ ਘੁੰਮ ਕੇ ਆਏ, ਤੇ ਉਹਨਾਂ ਨੇ ਆ ਕੇ ਇੱਕ ਗੱਲ ਵੇਖੀ, ਵੇਖ ਕੇ ਬੜੇ ਹੈਰਾਨ ਹੋਏ, ਕਹਿਣ ਲੱਗੇ ਬੇਟੇ ਤੇਰੇ ਔਰ ਮੇਰੇ ਤੋਂ ਬਿਨਾਂ ਬਗੀਚੇ 'ਚ ਹੁਣ ਕੋਈ ਨਹੀਂ ਆਇਆ, ਇਹ ਫੁੱਲ ਕਿਵੇਂ ਟੁੱਟਿਆ? ਉਹਨੇ ਜਵਾਬ ਦਿੱਤਾ, ਕਹਿਣ ਲੱਗੇ ਪਿਤਾ ਜੀ ਜਦੋਂ ਮੈਂ ਭੱਜ ਕੇ ਤੁਹਾਡੇ ਨਾਲ ਲੜ ਲੱਗਾ ਤੇ ਚੋਲਾ ਖਿਲਰ ਗਿਆ, ਇਹਦੀ ਕੰਨੀ ਵੱਜੀ ਤੇ ਫੁੱਲ ਟੁੱਟ ਕੇ ਥੱਲੇ ਡਿੱਗ ਪਿਆ। ਹਜ਼ੂਰ ਸੱਚੇ ਪਾਤਸ਼ਾਹ ਨੇ ਉਸੇ ਵੇਲੇ ਬਿਠਾ ਲਿਆ, ਕਹਿਣ ਲੱਗੇ ਪੁੱਤਰਾ ਇੱਕ ਗੱਲ ਚੇਤਾ ਰੱਖੀ, ਨੰਬਰ 1 ਜੇ ਧਰਮੀ ਚੋਲਾ ਪਾ ਕੇ ਤੁਰਨਾ ਹੈ ਤਾਂ ਚੋਲੇ ਦਾ ਕੰਮ ਲੋਕਾਂ ਨੂੰ ਜੋੜਨਾ ਹੈ, ਲੋਕਾਂ ਨੂੰ ਤੋੜਨਾ ਨਹੀਂ ਹੈ। ਇਹ ਗੱਲ ਚੇਤਾ ਰੱਖੀ, ਧਰਮੀ ਪੁਸ਼ਾਕ ਦਾ ਅਰਥ ਜੋੜਨਾ ਹੈ ਕਿਸੇ ਨੂੰ ਤੋੜਨਾ ਨਹੀਂ ਹੈ। ਗੁਰੂ ਹਰਿਰਾਏ ਸਾਹਿਬ ਜੀ ਨੇ ਨਿਕਲੀ ਉਮਰ ਵਿੱਚ ਏਡਾ ਕੁ ਬਚਨ ਪੱਲੇ ਬੰਨ ਲਿਆ, ਜ਼ਿੰਦਗੀ ਭਰ ਆਪਣਾ ਦਮ ਸੰਕੋਚ ਕੇ ਚੱਲੇ। ਇੱਕ ਫੁੱਲ ਟੁੱਟਿਆ ਤੇ ਉਹਨੇ ਸਮੁੱਚੀ ਕਾਇਨਾਤ ਨੂੰ ਇੱਕ ਉਪਦੇਸ਼ ਦੇ ਦਿੱਤਾ। ਅੱਜ ਦਾ ਦਿਨ ਜਿਹੜੇ ਬਹੁਤੇ ਲੋਕ ਨੇ ਉਹ ਵਾਤਾਵਰਣ ਦੀ ਸ਼ੁੱਧਤਾ ਲਈ ਮਨਾਉਂਦੇ ਨੇ, ਕਿਉਂਕਿ ਗੁਰੂ ਹਰਿਰਾਏ ਸਾਹਿਬ ਜੀ ਨੇ ਸਾਨੂੰ ਇੱਕ ਬੜੀ ਪਿਆਰੀ ਬਾਤ ਸਮਝਾ ਦਿੱਤੀ। ਕੁਝ ਗੱਲਾਂ ਇਸ ਪੱਖ ਵਿੱਚ ਚੰਗੀ ਤਰ੍ਹਾਂ ਸਮਝ ਲੈਣਾ ਅੱਜ। ਇਹ ਗੱਲ ਚੇਤਾ ਰੱਖੋ, ਜੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਮੈਂ ਕੁਰਬਾਨ ਤੇਰੇ ਤੋਂ, ਤੂੰ ਕੁਦਰਤ ਵਿੱਚ ਵਸਿਆ ਹੋਇਆ, ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ, ਕੁਦਰਤ ਕਰਕੇ ਤੂੰ ਵਸਿਆ ਹੋਇਆ ਤੇ ਸਾਰੀ ਕੁਦਰਤ ਵਿੱਚ ਤੇਰਾ ਹੀ ਵਸਿਆ ਹੈ। ਇਸ ਲਈ ਹਜ਼ੂਰ ਆਖਦੇ ਨੇ ਕੰਜੇ ਸੱਜਣਾ ਕੁਦਰਤ ਨੂੰ ਸੰਭਾਲੀ। ਅੱਜ ਦੇ ਮਨੁੱਖ ਨੇ ਇਹਦਾ ਮਨ ਗੰਦਾ ਸੀ, ਇਹਨੇ ਧਰਤੀ ਦੀ ਇਸ ਪਾਵਨ ਪਵਿੱਤਰ ਭੁੱਖ ਨੂੰ ਵੀ ਗੰਦਾ ਕਰ ਦਿੱਤਾ। ਮਨੁੱਖ ਦਾ ਮਨ ਗੰਦਾ ਸੀ, ਅੱਜ ਇਹਨੇ ਪਾਣੀਆਂ ਨੂੰ ਵੀ ਗੰਦੇ ਕਰ ਲਿਆ। ਮਨੁੱਖ ਦਾ ਮਨ ਗੰਦਾ ਸੀ, ਅੱਜ ਇਹਨੇ ਪ੍ਰਦੂਸ਼ਣ ਫੈਲਾ ਕੇ ਹਵਾ ਨੂੰ ਵੀ ਗੰਦੀ ਕਰ ਲਿਆ। ਕਿਸੇ ਵੇਲੇ ਵਕਤ ਹੁੰਦਾ ਸੀ ਲੋਕ ਲੰਘਦੇ ਆ ਵੜਦੇ ਆ ਸੜਕਾਂ ਦੇ ਕਿਨਾਰੇ ਮਟਕੇ ਭਰ ਕੇ ਰੱਖ ਦਿੰਦੇ ਸਨ, ਜਾਂ ਉਹ ਟੈਂਕੀ ਜੀ ਬਣਾ ਕੇ ਟੂਟੀ ਲਾ ਦਿਆ ਕਰਦੇ ਸਨ, ਆਉਂਦਾ ਜਾਂਦਾ ਰਾਹੀ ਪਾਣੀ ਪੀ ਲਏ। ਹੁਣ ਭਲਾ ਉਹ ਕਿਉਂ ਨਹੀਂ ਹੁੰਦਾ? ਕਿਉਂਕਿ ਜਿਹੜੇ ਪੰਜਾਬ ਦਾ ਪਾਣੀ ਲੋਕ ਮਾਣ ਕਰਦੇ ਸਨ, ਤੇਰੇ ਤਾਂ ਇਸ ਸੂਬੇ ਦਾ ਹੀ ਨਾਂ ਪੰਜਾਬ ਤਾਂ ਪਿਆ ਹੋਇਆ ਕਿਉਂਕਿ ਇੱਥੇ ਪੰਜ ਤਾਂ ਦਰਿਆਵਾਂ ਦਾ ਪਾਣੀ ਹੈ, ਤੇ ਜਿਹੜੇ ਪੰਜ ਦਰਿਆਵਾਂ ਦਾ ਮਾਲਕ ਹੋਵੇ, ਅੱਜ ਉਹਦਾ ਪਾਣੀ ਜ਼ਮੀਨ ਵਿੱਚੋਂ ਵੀ ਥੱਲੇ ਚਲਾ ਗਿਆ, ਤੇ ਉਹ ਜਿਹੜਾ ਪਾਣੀ ਕਦੇ ਪੀਂਦਾ ਸੀ ਕਹਿੰਦਾ ਸੀ ਪਾਣੀ ਕਿਹੜਾ ਮੁੱਲ ਵਿਕਦਾ, ਹੁਣ ਹਰ ਬੰਦੇ ਨੂੰ ਤੁਸੀਂ ਦੇਖੋ ਪਾਣੀ ਦੀਆਂ ਬੋਤਲਾਂ ਚੁੱਕੀ ਫਿਰਦਾ। ਜੇ ਅੱਜ ਅਸੀਂ ਆਪਣੇ ਆਪ ਨੂੰ ਨਾ ਸੰਭਾਲਿਆ, ਇਹ ਗੱਲ ਚੇਤਾ ਰੱਖਿਓ, ਪਾਣੀ ਦੀਆਂ ਤਾਂ ਬੋਤਲਾਂ ਚੁੱਕ ਲਈਆਂ, ਜੇ ਤੂੰ ਹਵਾ ਨੂੰ ਪ੍ਰਦੂਸ਼ਿਤ ਕਰ ਦਿੱਤਾ ਸਜਣਾ, ਇਹ ਗੱਲ ਚੇਤਾ ਰੱਖੀ, ਤੇਰੇ ਕੋਲ ਸਿਲੰਡਰ ਧੁੱਕੇ ਲੈਂਦੇ ਤੁਰਿਆ ਜਾਣਾ, ਸਾਹ ਕਿੱਥੋਂ ਲਏਗਾ? ਅੱਜ ਇਹ ਤੇ ਮੰਨਿਆ ਤੂੰ ਪਾਣੀ ਦੀ ਬੋਤਲ ਲੈ ਕੇ ਤੁਰ ਪੈਂਦਾ, ਕੱਲ ਹਵਾ ਦਾ ਸਿਲੰਡਰ ਕਿੱਥੋਂ ਲਵੇਂਗਾ? ਕੋਸ਼ਿਸ਼ ਕਰਿਆ ਕਰੀਏ ਗੱਡੀਆਂ ਘੱਟ ਤੋਂ ਘੱਟ ਵਰਤੀਏ। ਭਗਤ ਪੂਰਨ ਸਿੰਘ ਪਿੰਗਲ ਵਾਲੇ ਨੇ ਬੜੀਆਂ ਦੁਹਾਈਆਂ ਪਾਈਆਂ ਹੋਈਆਂ ਨੇ ਪ੍ਰਦੂਸ਼ਣ ਦੇ ਬਾਰੇ ਵਿੱਚ, ਉਹਨਾਂ ਨੂੰ ਸੁਣੀਏ ਵਿਚਾਰੀਏ। ਅੱਜ ਸਾਡੇ ਫੋਨਾਂ ਨੇ ਚਿੜੀਆਂ ਮਾਰ ਦਿੱਤੀਆਂ, ਚਿੜੀਆਂ ਨਹੀਂ, ਪਰ ਇਹ ਗੱਲ ਚੇਤਾ ਰੱਖਿਓ ਸੱਜਣਾ, ਜਿਹੜਾ ਤੇਰਾ ਅਲਾਰਮ ਹੈ ਉੱਥੇ ਤੂੰ ਵੱਧ ਘੱਟ ਕਰਕੇ ਵੀ ਲਾ ਸਕਦੇ, ਪਰ ਜਿਹੜਾ ਰੱਬ ਦਾ ਦਿੱਤਾ ਹੋਇਆ ਅਲਾਰਮ ਹੈ ਚਿੜੀ ਚੌਕੀ ਪੋ ਫੁੱਟੀ, ਤੂੰ ਤਾਂ ਆਪਣੇ ਅਲਾਰਮ ਨੂੰ ਘੁਮਾ ਕੇ 9 ਵਜੇ ਵੀ ਬਣਾ ਲੈਂਦਾ ਵੀ ਮੈਂ 9 ਵਜੇ ਉੱਠਣਾ, ਪਰ ਜਿਹੜੇ ਰੱਬ ਦਾ ਅਲਾਰਮ ਹੈ ਨਾ ਚਿੜੀ, ਉਹਨੇ ਤਾਂ ਅੰਮ੍ਰਿਤ ਵੇਲੇ ਹੀ ਬੋਲਣਾ, ਉਹਨੇ ਤੈਨੂੰ ਸਿਖਾਉਣਾ ਤੂੰ ਟੁੱਟਦਾ ਆਪਣੇ ਵਿਰਸੇ ਤੋਂ। ਚਿੜੀ ਚੌਕੀ ਪੋ ਫੁੱਟੀ, ਵਗਣ ਬਹੁਤ ਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ, ਤੈਨੂੰ ਬਬੀਏ ਨੀ ਸਿਖਾਉਣੇ, ਬਬੀਆ ਅੰਮ੍ਰਿਤ ਵੇਲੇ ਬੋਲਿਆ ਤਾਂ ਤੱਕ ਸੁਣੀ ਪੁਕਾਰ, ਤੂੰ ਤਾਂ 8 ਵਜੇ ਦਾ ਅਲਾਰਮ ਲਾ ਲੇਗਾ, ਪਰ ਬਬੀਏ ਨੇ ਤੇਰੇ ਅੱਖੇ ਤੋਂ 8 ਵਜੇ ਨਹੀਂ ਜੇ ਬੋਲਣਾ, ਚਿੜੀਆਂ ਨੇ 8 ਵਜੇ ਨਹੀਂ ਜੇ ਬੋਲਣਾ ਤੇਰੇ ਅੱਖੇ ਤੋਂ, ਪਰ ਦੂਸਰੇ ਨਾ ਫੈਲਾ, ਇਹਨੂੰ ਸੰਭਾਲ। ਗੁਰੂ ਹਰਿਰਾਏ ਸਾਹਿਬ ਜੀ ਦੇ ਪੁਰਬ ਦੇ ਉੱਤੇ ਅੱਜ ਆਪਾਂ ਵਿਚਾਰੀਏ, ਅੱਜ ਜਿਹੜੀ ਸਮੁੱਚੀ ਕੋਠੜੀ ਦੇਖਦੇ ਹੈ, ਜਗਤ ਨੂੰ ਵੇਖਦੇ, ਸੱਚੇ ਦੀ ਕੋਠੜੀ ਹੈ। ਆਪਣੇ ਘਰ ਵਿੱਚ ਗੰਦ ਪਾ ਲਿਆ, ਆਪਣਾ ਮਨ ਗੰਦਾ ਕਰ ਲਿਆ, ਉਹ ਰੱਬ ਦੇ ਘਰ ਨੂੰ ਤੇ ਗੰਦਾ ਨਾ ਕਰ ਬੰਦਿਆ। ਕੱਲ ਇਹ ਪਾਣੀ ਤੂੰ ਤੋੜੀ, ਚੱਲੇ ਪਾਣੀ ਅੰਨ, ਇਹਨੇ ਅੰਨ ਪਾਣੀ ਨਾਲ ਹੀ ਚੱਲਣਾ। ਜੇ ਅੰਨ ਪਾਣੀ ਮੈਲਾ ਕਰ ਲਿਆ ਫਿਰ ਕੱਲ ਨੂੰ ਧਰਮ ਦੀ ਆਸ ਨਾ ਰੱਖੀ, ਜੇ ਮਨ ਮੈਲਾ ਕਰ ਲਿਆ ਫਿਰ ਕੱਲ ਨੂੰ ਇਨਸਾਨੀਅਤ ਦੀ ਆਸ ਨਾ ਰੱਖੀ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਚ ਵਸਾ ਕੇ ਰੱਖ, ਤੁਸੀਂ ਕੁਝ ਨਹੀਂ ਕਰ ਸਕਦੇ। ਜਿੱਥੇ ਕਿਤੇ ਆਪ ਵਰਤਦੇ ਪਾਣੀ ਨੂੰ ਸੰਭਲ ਕੇ ਵਰਤੀਏ, ਜੇ ਕੋਈ ਹੋਰ ਵੀ ਟੂਟੀ ਚੱਲਦੀ ਭਾਵੇਂ ਕਿਸੇ ਦੀ ਹੋਵੇ, ਆਪਣਾ ਫਰਜ਼ ਸਮਝੀਏ। ਮੈਂ ਆਪਣੀ ਆਉਣ ਵਾਲੀ ਔਲਾਦ ਨੂੰ ਪਾਣੀ ਦੀਆਂ ਘੁੱਟਾਂ ਦੇ ਕੇ ਜਾਵਾਂ, ਉਹਨੂੰ ਸੱਖਣੀ ਧਰਤੀ ਨਾਲ ਦੇ ਕੇ ਜਾਵਾਂ, ਉਹਨੂੰ ਬੰਜਰ ਧਰਤੀ ਨਾਲ ਦੇ ਕੇ ਜਾਵਾਂ, ਮੈਂ ਕੋਸ਼ਿਸ਼ ਕਰਾਂ ਪ੍ਰਦੂਸ਼ਣ ਫੈਲਾਉਣ ਦੀ ਬਜਾਏ, ਜਿੰਨਾ ਹੋ ਸਕਦਾ ਮੈਂ ਆਪ ਗੰਦ ਘੱਟ ਕਰਾਂ, ਤਾਂ ਕਿ ਕੱਲ੍ਹ ਮੈਂ ਗੁਰੂ ਹਰਿਰਾਏ ਸਾਹਿਬ ਜੀ ਦੀਆਂ ਅਸੀਸਾਂ ਤੇ ਬਖਸ਼ਿਸ਼ਾਂ ਦਾ ਪਾਤਰ ਬਣ ਸਕਾਂ ਜੀ।
1: ਦੁੱਖ ਦਰਦ ਪ੍ਰਣ ਤਾਕਾ ਭਗ,
0: ਦੁੱਖ ਦਰਦ ਅਤੇ ਭਰਮ ਉਸ ਮਨੁੱਖ ਦੀ ਜ਼ਿੰਦਗੀ ਦਾ ਨਾਸ਼ ਹੋ ਜਾਂਦਾ ਹੈ ਜੀ।
1: ਗੁਰ ਕੀ ਸੇਵਾ ਪਾਏ ਮਾਨ।
0: ਗੁਰੂ ਦੀ ਸੇਵਾ ਦੇ ਵਿੱਚੋਂ ਹੀ ਇਹ ਸੱਚੀ ਇੱਜ਼ਤ ਮਿਲਣੀ ਹੈ, ਸੱਚਾ ਪਿਆਰ ਪ੍ਰਾਪਤ ਹੋਣਾ ਹੈ ਜੀ।
1: ਗੁਰ ਉਪਰ ਸਦਾ ਕੁਰਬਾਨ।
0: ਮੈਂ ਗੁਰੂ ਤੋਂ ਕੁਰਬਾਨ ਜਾਂਦਾ, ਮੈਂ ਸਤਿਗੁਰੂ ਤੋਂ ਸਦਕੇ ਜਾਂਦਾ, ਜਿਹਨੇ ਏਡੀਆਂ ਸੋਹਣੀਆਂ ਦਾਤਾਂ ਮੇਰੀ ਝੋਲੀ ਵਿੱਚ ਪਾ ਕੇ ਮੈਨੂੰ ਮਨੁੱਖਾ ਜਾਮਾ ਦੇ ਕੇ ਤੇ ਇਹਦੀ ਕਦਰ ਕੀਮਤ ਸਮਝਾਈ ਹੈ ਜੀ।
1: ਗੁਰ ਕਾ ਦਰਸ਼ਨ ਦੇਖ ਨਿਹਾਲ।
0: ਜਦੋਂ ਮੈਂ ਗੁਰੂ ਜੀ ਦਾ ਦਰਸ਼ਨ ਕਰਨਾ ਉਦੋਂ ਮੇਰੇ ਮਨ ਨੂੰ ਠੰਡ ਪੈਂਦੀ ਹੈ, ਉਦੋਂ ਮੇਰਾ ਮਨ ਖੁਸ਼ੀ ਵਿੱਚ ਆਉਂਦਾ। ਹੁਣ ਇਹ ਗੱਲ ਨੂੰ ਮੈਂ ਫਿਰ ਥੋੜਾ ਥੋੜਾ ਰੁਕ ਕੇ ਤੁਹਾਡੇ ਨਾਲ ਸਾਂਝ ਪਾਵਾਂਗਾ। ਕਿਸੇ ਨੂੰ ਚਾਹ ਚੜ੍ਹਦਾ ਧੀਆਂ ਪੁੱਤਰਾਂ ਨੂੰ ਮਿਲ ਕੇ, ਕਿਸੇ ਨੂੰ ਚਾਹ ਚੜ੍ਹਦਾ ਮੇਰੇ ਕੋਲ ਪੈਸੇ ਚਾਰ ਆ ਗਏ ਨੇ, ਕਿਸੇ ਨੂੰ ਚਾਹ ਚੜ੍ਹਦਾ ਮੇਰੇ ਵਪਾਰ ਚ ਵਾਧਾ ਹੋ ਗਿਆ। ਆਪਣੇ ਆਪਣੇ ਮਨ ਨੂੰ ਪੁੱਛ ਕੇ ਵੇਖੋ। ਸਾਹਿਬ ਕਹਿੰਦੇ ਨੇ ਵੀ ਸੱਜਣਾ, ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਜਿਵੇਂ ਇੱਕ ਹਨੇਰੇ ਚ ਦੀਵਾ ਬਾਲ ਦਈਏ ਤੇ ਚਾਨਣ ਹੋ ਜਾਂਦਾ, ਕਹਿਣ ਦੀ ਲੋੜ ਨਹੀਂ ਪੈਂਦੀ। ਕੀ ਗੁਰੂ ਦੇ ਦਰਸ਼ਨ ਕਰਕੇ ਤੇਰੇ ਮਨ ਚ ਕੋਈ ਫਰਕ ਪੈਂਦਾ? ਯਕੀਨ ਕਰਕੇ ਜਾਣੇ ਹੋ, ਜਿਸ ਦਿਨ ਇਹਦੇ ਮਨ ਵਿੱਚ ਫਰਕ ਪੈਣ ਲੱਗ ਪਿਆ ਨਾ, ਉਸ ਦਿਨ ਫਿਰ ਇਹ ਦਰਸ਼ਨਾਂ ਤੋਂ ਬਿਨਾਂ ਨਹੀਂ ਰਹੇਗਾ। ਹਜੇ ਤਾਂ ਫਰਕ ਹੀ ਕੋਈ ਨਹੀਂ ਨਾ ਪੈਂਦਾ, ਨਾ ਸਾਨੂੰ ਖੁਸ਼ੀ ਨਾ ਸਾਨੂੰ ਗਮੀ, ਆ ਕੇ ਮੱਥਾ ਟੇਕ ਕੇ ਤੁਰ ਜਾਂਦੇ ਹੈ। ਜਿਸ ਦਿਨ ਗੁਰੂ ਨਾਲ ਪਿਆਰ ਬਣ ਗਿਆ, ਗੁਰੂ ਕੇ ਦਰਸ਼ਨ ਕਰਕੇ ਮਨ ਨਿਹਾਰ ਹੋਣ ਲੱਗ ਪਿਆ, ਫਿਰ ਆਪੇ ਹੀ ਕਵੇਗਾ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਲਈ। ਆਪਣੇ ਆਪ ਨੂੰ ਵੇਖਿਆ ਕਰੀਏ, ਲੋਕਾਂ ਲਈ ਕਹਿਣ ਦੀ ਆਸ ਨਾ ਰੱਖੀਏ ਵੀ ਮੇਰੇ ਤੇ ਧਰਮੀ ਹੋਣ ਦੀ ਮੋਹਰ ਲਾਉਣਗੇ। ਆਪਣੇ ਮਨ ਨੂੰ ਪੁੱਛ ਕੇ ਦੇਖ, ਜੇ ਤੇਰਾ ਮਨ ਧੀਆਂ ਪੁੱਤਰਾਂ ਲਈ ਕਲਪਦਾ, ਧਨ ਦੌਲਤ ਲਈ ਕਲਪਦਾ, ਕੀ ਤੇਰਾ ਮਨ ਕਦੇ ਗੁਰੂ ਦੇ ਬਚਨਾਂ ਲਈ ਵੀ ਕਲਪਿਆ? ਆਓ ਅੱਗੇ ਚੱਲੀਏ ਜੀ।
1: ਗੁਰ ਕੇ ਸੇਵਕ ਕੀ ਪੂਰਨ ਕਾਲ।
0: ਗੁਰੂ ਦੇ ਸੇਵਕ ਦੀ ਕਾਲ ਪੂਰੀ ਹੈ। ਬਾਕੀ ਜਿਹੜੀ ਕਿਸੇ ਨਾਲ ਰਲ ਕੇ ਘਾਲ ਕਰ ਲੇਗਾ ਨਾ, ਉਹ ਜਿਹੜਾ ਆਪ ਅਧੂਰਾ, ਉਹਨੇ ਤੈਨੂੰ ਕੀ ਪੂਰਾ ਕਰਨਾ ਭਲਿਆ? ਇੱਥੇ ਤਾਂ ਗੁਰੂ ਪੂਰਾ ਹੈ ਤੇ ਪਰਮੇਸ਼ਰ ਨੇ ਗੁਰੂ ਪੂਰਾ ਬਣਾ ਕੇ ਭੇਜਿਆ। ਜੇ ਪੂਰੇ ਗੁਰੂ ਨਾਲ ਜੁੜੇਗਾ ਤੇਰੀ ਘਾਲ ਕਮਾਈ ਵੀ ਪੂਰੀ ਹੋ ਜਾਏਗੀ।
1: ਗੁਰ ਕੇ ਸੇਵਕ ਤੋ ਦੁੱਖ ਨਾ ਦਿਆਪਾ।
0: ਦਿਆਪੇ ਦਾ ਅਰਥ ਹੁੰਦਾ ਮਹਿਸੂਸ ਹੋਣਾ। ਗੁਰੂ ਦੇ ਸੇਵਕ ਨੂੰ ਦੁੱਖ ਆਉਂਦਾ ਜ਼ਰੂਰ ਹੈ, ਪਰ ਉਹ ਕਦੇ ਦੁਖੀ ਨਹੀਂ ਹੁੰਦਾ। ਉਹ ਹੱਥ ਜੋੜ ਕੇ ਕਹਿੰਦਾ, ਕੇਤਿਆਂ ਦੁੱਖ ਭੁੱਖ ਸਦਮਾਰ, ਇਹ ਤੀ ਦਾਸ ਤੇਰੀ ਦਾਤਾਰ। ਅਸੀਂ ਕਿੱਡੇ ਚਲਾ ਕੇ ਕਾਰ ਲਈਏ ਤੇ ਉਹਦੇ ਪਿੱਛੇ ਤਾਂ ਲਿਖ ਲੈਂਦੇ ਹਾਂ, ਇਹ ਤੀ ਦਾਸ ਤੇਰੀ ਦਾਤਾਰ। ਪਰ ਕਦੇ ਦੁੱਖ ਆਵੇ ਨਾ ਫਿਰ ਨਹੀਂ ਕਹਿੰਦੇ, ਕੇਤਿਆਂ ਦੁੱਖ ਭੁੱਖ ਸਦਮਾਰ, ਇਹ ਤੀ ਦਾਸ ਤੇਰੀ ਦਾਤਾਰ। ਫਿਰ ਕਹਿੰਦੇ ਰੱਬ ਨੂੰ ਵੀ, ਰੱਬਾ ਅਸੀਂ ਤੇਰਾ ਕੀ ਵਿਗਾੜਿਆ, ਅਸੀਂ ਉਹ ਦੁਖੀ ਹੈ। ਉਹ ਭਲਿਆ ਪੰਕਤੀ ਨੂੰ ਸਹੀ ਵਰਤੋਂ ਕਰਕੇ ਦੇਖ, ਤੇਰੇ ਜੀਵਨ ਦੇ ਪਰਦੇ ਖੁੱਲਣਗੇ।
1: ਗੁਰ ਕਾ ਸੇਵਕ ਦਹ ਦਿਸ ਜਾਪਾ।
0: ਗੁਰੂ ਦੇ ਸੇਵਕ ਦੀ ਵਡਿਆਈ ਚਾਰੇ ਦਿਸ਼ਾਵਾਂ ਵਿੱਚ ਹੁੰਦੀ ਹੈ ਜੀ।
1: ਗੁਰ ਕੀ ਮਹਿਮਾ ਕਥਨ ਨਾ ਜਾਏ।
0: ਕਹਿੰਦੇ ਗੁਰੂ ਦੀ ਗੱਲ ਨੂੰ ਮੈਂ ਦੱਸ ਨਹੀਂ ਸਕਦਾ, ਇੱਥੇ ਚੰਦ ਗੱਲਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਗੁਰੂ ਦੀ ਮਹਿਮਾ ਤਾਂ ਅਪਰ ਅਪਾਰ ਹੈ, ਉਹਨੂੰ ਕਥਨ ਨਹੀਂ ਕੀਤਾ ਜਾ ਸਕਦਾ ਜੀ।
1: ਪਾਰ ਬ੍ਰਹਮ ਗੁਰ ਰਹੇ ਸਮਾਏ।
0: ਪਾਰ ਬ੍ਰਹਮ ਤੇ ਗੁਰੂ ਹਰੇਕ ਜਗ੍ਹਾ ਤੇ ਸਮਾਏ ਹੋਏ ਨੇ। ਗੁਰੂ ਜੀ ਨੂੰ ਪੁੱਛੀਏ, ਸਤਿਗੁਰ ਜੀ ਸਾਨੂੰ ਬਾਕੀ ਸਾਰੇ ਦੇਹਧਾਰੀਆਂ ਦੀ ਗੱਲ ਚੱਲਦੀ ਹੈ ਤੇ ਤੁਸੀਂ ਵੀ ਦੇਹਧਾਰੀ ਅੱਗੇ ਚਲਾਈ ਰੱਖਦੇ, ਤੁਸੀਂ ਸ਼ਬਦ ਗੁਰੂ ਨਾਲ ਕਿਉਂ ਜੋੜਿਆ? ਹਜ਼ੂਰ ਸੱਚੇ ਪਾਤਸ਼ਾਹ ਨੇ ਬਚਨ ਬਖਸ਼ਿਸ਼ ਕੀਤੇ ਸਨ ਭਲਿਆ, ਜਿਹੜਾ ਗੁਰੂ ਕਾ ਸ਼ਬਦ ਹੈ ਨਾ ਹਰ ਵਕਤ ਤੇਰੇ ਨਾਲ ਰਹਿ ਸਕਦਾ, ਜਿੱਥੇ ਕਿਤੇ ਵੀ ਹੋਵੇਗਾ ਗੁਰੂ ਕਾ ਬਚਨ ਹਰ ਵਕਤ ਤੇਰੇ ਨਾਲ ਰਹਿ ਸਕਦਾ। ਫਿਰ ਤੂੰ ਕਹਿ ਸਕਦਾ ਗੁਰ ਮੇਰੇ ਸੰਗ ਸਦਾ ਹੈ ਨਾਲੇ। ਇਹ ਤਾਂ ਗੱਲ ਬਣਨੀ ਹੈ ਜੇ ਗੁਰੂ ਕੇ ਅੰਮ੍ਰਿਤ ਬਚਨਾਂ ਨਾਲ ਜੁੜਾਂਗੇ। ਗੁਰੂ ਤੇ ਪਰਮੇਸ਼ਰ ਹਰ ਜਗ੍ਹਾ ਤੇ ਪੂਰੇ ਹੋਏ ਨੇ।
1: ਕਹੋ ਨਾਨਕ ਜਾ ਕੇ ਪੂਰੇ ਭਾਗ।
0: ਸਾਹਿਬ ਜੀ ਕਿਰਪਾ ਕਰਦੇ ਨੇ, ਜਿਸ ਮਨੁੱਖ ਦੇ ਭਾਗ ਪੂਰੇ ਨੇ, ਹੁਣ ਜੇ ਕਿਸੇ ਦੇ ਅਧੂਰੇ ਨੇ ਉਹ ਕੀ ਕਰੇ? ਮੇਰੇ ਗੁਰੂ ਕੋਲ ਆ ਜਾ, ਗੁਰੂ ਭਾਗ ਪੂਰੇ ਹੀ ਕਰਦਾ, ਇਹ ਆਪ ਪੂਰਾ ਹੈ ਨਾ, ਪੂਰੇ ਕਰ ਦਿੰਦਾ। ਜਿਹੜੇ ਮਨੁੱਖ ਦੇ ਭਾਗ ਪੂਰੇ ਨੇ, ਭਾਵ ਉਹਦੇ ਜੀਵਨ ਵਿੱਚ ਮਾਲਕ ਦੇ ਚਰਨਾਂ ਵਿੱਚ ਸਮਰਪਿਤ ਕਰਨ ਦੀ ਭਾਵਨਾ ਹੈ ਜੀ।
1: ਗੁਰ ਚਰਣੀ ਤਾਤਾ ਮਨ ਲਾਗ।
0: ਉਹਦਾ ਸੇਵਕ ਦਾ ਮਨ ਹੈ ਜਿਹੜਾ, ਉਹ ਗੁਰੂ ਚਰਨੇ ਨਾਲ ਲੱਗ ਜਾਂਦਾ, ਉਹ ਆਪਣਾ ਮਨ ਸਤਿਗੁਰੂ ਦਾਤੇ ਦੇ ਚਰਨਾਂ ਵਿੱਚ ਜੋੜ ਕੇ ਰੱਖਦਾ, ਉਹ ਕਦੇ ਭਟਕਦਾ ਨਹੀਂ। ਇੱਕ ਨਿੱਕੀ ਜੀ ਗੱਲ ਕਹਿੰਦੇ ਆ, ਗੁਰੂ ਕਲਗੀਧਰ ਪਾਤਸ਼ਾਹ ਜਮਨਾ ਦੇ ਕਿਨਾਰੇ ਵਿਚਰ ਰਹੇ ਨੇ, ਅਚਾਨਕ ਇੱਕ ਸਫੇਦ ਰੰਗ ਦਾ ਪੱਥਰ ਹਜ਼ੂਰ ਦੇ ਮੁਬਾਰਕ ਚਰਨਾਂ ਨੂੰ ਛੂਹਿਆ ਤੇ ਕੁਝ ਦੂਰੀ ਤੱਕ ਅੱਗੇ ਤੱਕ ਰੁੜਦਾ ਚਲਾ ਗਿਆ। ਸਾਹਿਬਾਂ ਨੇ ਪੱਥਰ ਚੁੱਕਿਆ, ਚੁੱਕੇ ਨਾਲ ਸਿੱਧਾ ਦੇ ਨਾਲ ਵਿਚਾਰ ਕਰਦੇ ਜਾ ਰਹੇ ਨੇ ਤੇ ਨਾਲੇ ਉਸ ਪੱਥਰ ਨੂੰ ਕਦੇ ਸੱਜੇ ਹੱਥ ਕਦੇ ਖੱਬੇ ਹੱਥ ਕਰ ਲੈਂਦੇ ਨੇ। ਅਚਾਨਕ ਪਾਣਾ ਵਰਤਿਆ, ਉਹ ਪੱਥਰ ਉੱਤੋਂ ਛੁੱਟਿਆ, ਰੁੜਦਾ ਰੁੜਦਾ ਪਾਣੀ ਵਿੱਚ ਡੁੱਬ ਗਿਆ। ਜਦੋਂ ਡੁੱਬਿਆ ਤੇ ਸਾਹਿਬ ਨੇ ਪੁੱਛਿਆ, ਕਹਿਣ ਲੱਗੇ ਭਲੇ ਉਹ ਪੱਥਰ ਕਿਉਂ ਡੁੱਬਿਆ? ਕਿਸੇ ਨੇ ਆਖ ਦਿੱਤਾ ਪੱਥਰ ਭਾਰੀ ਸੀ, ਕਿਸੇ ਨੇ ਆਖ ਦਿੱਤਾ ਪਾਣੀ ਹਲਕਾ ਸੀ, ਕਿਸੇ ਨੇ ਕੁਝ ਜਵਾਬ ਦਿੱਤਾ, ਕਿਸੇ ਨੇ ਕੁਝ ਜਵਾਬ ਦਿੱਤਾ। ਭਾਈ ਦਇਆ ਰਾਮ ਜਿਹੜੇ ਭਾਈ ਦਇਆ ਸਿੰਘ ਬਣੇ ਨੇ, ਭਾਈ ਦਇਆ ਰਾਮ ਨਾਲ ਸਨ। ਸਤਿਗੁਰਾਂ ਆਵਾਜ਼ ਮਾਰੀ ਦਇਆ ਰਾਮ, ਤੇ ਪਿੱਛੋਂ ਆਵਾਜ਼ ਨਾ ਆਈ। ਪਿੱਛੋਂ ਪਰਤ ਕੇ ਵੇਖਿਆ, ਦਇਆ ਰਾਮ ਉੱਥੇ ਖਲੋਤੇ ਨੇ ਜਿੱਥੇ ਪੱਥਰ ਡੁੱਬਿਆ। ਸਾਹਿਬ ਵਾਪਸ ਆ ਗਏ, ਕੰਧੇ ਤੇ ਹੱਥ ਰੱਖਿਆ, ਕਹਿਣ ਲੱਗੇ ਉਹ ਭਲਿਆ ਪੱਥਰ ਕਿਉਂ ਡੁੱਬਿਆ? ਤੂੰ ਇਸ ਗੱਲ ਵਿੱਚ ਕਿੰਨਾ ਕੁ ਅੰਦਰ ਗਹਿਰਾਈ ਵਿੱਚ ਜਾ ਕੇ ਸੋਚਣ ਲੱਗ ਪਿਆ, ਕਾਰਨ ਕੀ ਬਣਿਆ? ਉਹਨੇ ਜਵਾਬ ਦਿੱਤਾ, ਕਹਿਣ ਲੱਗੇ ਮੇਰਾ ਆਉਂਦਿਆਂ ਸਾਈਆਂ, ਕਿਸੇ ਨੇ ਆਖ ਦਿੱਤਾ ਪੱਥਰ ਭਾਰੀ ਹੈ, ਕਿਸੇ ਨੇ ਆਖ ਦਿੱਤਾ ਪਾਣੀ ਹਲਕਾ ਹੈ, ਮੈਂ ਤੇ ਇੱਕੋ ਹੀ ਗੱਲ ਜਾਣਦਾ, ਜਿਹੜਾ ਤੇਰੇ ਹੱਥਾਂ ਤੋਂ ਛੁੱਟ ਗਿਆ ਉਹ ਅੱਜ ਵੀ ਡੁੱਬਿਆ, ਉਹ ਕੱਲ ਵੀ ਡੁੱਬਿਆ। ਉਹ ਜਿਹੜਾ ਤੇਰੇ ਹੱਥਾਂ ਤੋਂ ਛੁੱਟ ਗਿਆ ਉਹ ਮੈਂ ਕਦੇ ਤੈਰਦਾ ਨਹੀਂ ਵੇਖਿਆ, ਉਹਨੂੰ ਮੈਂ ਡੁੱਬਦਾ ਹੀ ਵੇਖਿਆ। ਗੁਰੂ ਪਿਆਰ ਵਾਲਿਓ, ਕਿਤੇ ਗਲਤੀ ਨਾ ਕਰਿਓ, ਮਨੁੱਖਾ ਜਾਮਾ ਹੀਰੇ ਵਰਗਾ ਮਿਲਿਆ, ਇਹਨੂੰ ਕਿਤੇ ਅਜਾਈ ਨਾ ਗੁਆ ਜਾਇਓ, ਗੁਰੂ ਦਾ ਪੱਲਾ ਪਕੜ ਲਈਏ। ਅੱਜ ਮੇਰੇ ਸਤਿਗੁਰੂ ਜੀ ਨੇ ਮਹੀਨੇ ਦੀ ਤੇ ਸਾਲ ਦੀ ਵੀ ਆਰੰਭਤਾ ਕਰਨੀ ਹੈ, ਉਹਨਾਂ ਬਚਨਾਂ ਦੇ ਵੀ ਦਰਸ਼ਨ ਕਰਨੇ ਨੇ।
1: ਸਤਨਾਮ ਵਾਹਿਗੁਰੂ ਸਾਹਿਬ ਜੀ, ਬਾਰਹ ਮਹਾ ਮਾਝ ਮਹੱਲਾ ਪੰਜਵਾ, ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
0: ਬਾਰਾਂ ਮਹਾਂ ਦੀ ਬਾਣੀ ਹੈ, ਮਾਝ ਰਾਗ ਵਿੱਚ ਅੰਕਤ ਹੈ, ਗੁਰੂ ਅਰਜਨ ਪਾਤਸ਼ਾਹ ਦੇ ਪਾਵਨ ਬੋਲ ਨੇ, ਚੌਥੇ ਘਰ ਵਿੱਚ ਗਾਉਣ ਦੀ ਤਾਕੀਦ ਹੈ। ਪਰਮੇਸ਼ਰ ਇੱਕ ਹੈ, ਸਰਬ ਜਗ੍ਹਾ ਵਿਆਪਕ ਹੈ ਜੀ।
1: ਕਿਰਤ ਕਰਮ ਕੇ ਵੀ ਛੂੜੇ ਕਰ ਕਿਰਪਾ ਮਿਲੋ ਰਾਮਾ।
0: ਆਹ ਗੱਲ ਹੁਣ ਪੱਲੇ ਬੰਨੀ ਹੋ ਜੇ, ਅਸੀਂ ਹਮੇਸ਼ਾ ਆਪਣੇ ਔਗਣਾਂ ਦਾ ਦੋਸ਼ ਦੂਜਿਆਂ ਨੂੰ ਦਿੰਦੇ ਹਾਂ। ਗੁਰਮਤਿ ਸਿਖਾਉਂਦੀ ਹੈ, ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮ ਆਪਣੇ ਆ, ਇਹ ਗੱਲ ਨੂੰ ਕਬੂਲ ਕਰ। ਕਿਰਤ ਕਰਮ ਕੇ ਵਿਛੜੇ, ਸਤਿਗੁਰੂ ਜੀ ਮੈਂ ਆਪਣੀ ਕਿਰਤ ਆਪਣੇ ਕਰਮਾਂ ਦੇ ਕਾਰਨ ਵਿਛੜਿਆ ਹੋਇਆ ਹਾਂ ਜੀ।
1: ਚਾਰ ਕੁੰਟ ਦਹ ਜਿਸ ਭ੍ਰਮੇ ਹੱਕ ਆਏ ਪ੍ਰਭ ਕੀ ਸਾਮ।
0: ਕਿਰਪਾ ਕਰਕੇ ਮੈਨੂੰ ਮੇਲ ਲਓ ਦਾਤਾ ਜੀ, ਮੈਂ ਚਾਰ ਹੀ ਕੁੰਟਾਂ ਵਿੱਚ ਭਟਕ ਕੇ ਆ ਗਿਆ। ਗੁਰੂ ਤੋਂ ਬਿਨਾਂ ਮੈਂ ਮਾਲਕ ਦੇ ਘਰ ਵਿੱਚ ਨਹੀਂ ਪਹੁੰਚ ਸਕਦਾ, ਗੁਰੂ ਤੋਂ ਬਿਨਾਂ ਰੱਬ ਦੇ ਘਰ ਵਿੱਚ ਨਹੀਂ ਮੇਰੀ ਪਹੁੰਚ ਹੋ ਸਕਦੀ। ਮੈਂ ਥੱਕ ਕੇ, ਆ ਸ਼ਬਦ ਖਿਆਲ ਕਰਿਓ, ਥੱਕ ਕੇ ਮੈਂ ਹੋਰ ਜਗ੍ਹਾ ਜਾਣ ਜੋਗਾ ਨਹੀਂ ਹੁਣ ਦਾਤਿਆ, ਕਿਤੇ ਤੂੰ ਆਪਣੇ ਦਰ ਤੋਂ ਮੈਨੂੰ ਧੱਕਾ ਨਾ ਦੇ ਦੇਵੀਂ। ਥੱਕ ਆਏ ਪ੍ਰਭ ਕੀ ਸ਼ਾਮ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਜੀ।
1: ਤੇਨ ਦੁੱਧਾ ਤੇ ਬਾਹਰੀ ਆਵੇ ਕਾਮ।
0: ਮੇਰੀ ਜ਼ਿੰਦਗੀ ਦੀ ਹਾਲਤ ਇਹ ਹੈ, ਜਿਵੇਂ ਗਾਂ ਹੋਵੇ, ਉਹ ਗਾਂ ਮਾਲਕ ਦੇ ਕਿੱਲੇ ਤੇ ਵਧੀ ਹੈ, ਪਰ ਜਿਹੜਾ ਉਹਦਾ ਗਾਂ ਦਾ ਫਰਜ਼ ਹੈ ਉਹ ਪੂਰਾ ਨਹੀਂ ਕਰ ਰਹੀ, ਉਹਨੂੰ ਦੁੱਧ ਦੇਣਾ ਚਾਹੀਦਾ ਹੈ। ਕਹਿਣ ਲੱਗੇ ਜਿਵੇਂ ਦੁੱਧ ਤੋਂ ਵੀ ਹੋਣੀ ਗਾਂ ਹੋਵੇ ਉਹ ਪ੍ਰਵਾਨ ਨਹੀਂ ਹੁੰਦੀ, ਇਸੇ ਤਰ੍ਹਾਂ ਰੱਬਾ ਮੈਂ ਡਰ ਤਾਂ ਤੇਰੇ ਤੇ ਆਉਂਦਾ, ਪਰ ਮੇਰੇ ਅੰਦਰ ਜਿਹੜੀ ਤੇਰੀ ਬੰਦਗੀ ਦੀ ਕਹਾਣੀ, ਜਿਹੜਾ ਮੇਰਾ ਫਰਜ਼ ਬਣਦਾ, ਮੈਂ ਉਹ ਆਪਣਾ ਪੂਰਾ ਨਹੀਂ ਕਰਦਾ ਜੀ।
1: ਜਲ ਬਿਨ ਸਾਖ ਹੁਕਮ ਲਾਵਤੀ ਉਪਜੈ ਨਾਹੀ ਦਾਮਾ।
0: ਕਹਿਣ ਲੱਗੇ ਇਹ ਮੇਰੇ ਮਾਲਕ, ਜਿਵੇਂ ਇੱਕ ਖੇਤੀ ਉਹਦੇ ਵਿੱਚ ਜੇ ਪਾਣੀ ਨਾ ਲੱਗਦਾ ਹੋਵੇ, ਕਹਿਣ ਲੱਗੇ ਜਿਵੇਂ ਉਹ ਖੇਤੀ ਬੇਕਾਰ ਹੈ, ਜੇ ਮੇਰੇ ਅੰਦਰ ਤੇਰੀ ਬਖਸ਼ਿਸ਼ ਹੀ ਨਹੀਂ ਵਰਤਦੀ ਤੇ ਮੇਰੇ ਜੀਵਨ ਦੀ ਖੇਤੀ ਵੀ ਇਵੇਂ ਬੇਕਾਰ ਹੈ ਜੀ।
1: ਹਰ ਨਾਹ ਨਾ ਮਿਲੀਐ ਸਾਜਨ ਕੱਟ ਪਾਈਆ ਦਿਸ ਰਾਮ।
0: ਮੈਂ ਤਾਂ ਆਇਆ ਦੱਸ, ਤੇਰੇ ਤੋਂ ਬਿਨਾਂ ਮੇਰਾ ਕੌਣ ਹੈ? ਜਿਵੇਂ ਤੈਨੂੰ ਨਾ ਮਿਲਿਆ ਤੇ ਮੈਨੂੰ ਕਿਧਰੇ ਕੋਈ ਢੋਈ ਨੀ ਮਿਲਣੀ ਜੀ।
1: ਜਿਤ ਘਰ ਹਰ ਕੰਤ ਨਾ ਪ੍ਰਗਟਈ ਪੱਥ ਨਗਰ ਸੇ ਗ੍ਰਾਮ।
0: ਕਹਿਣ ਲੱਗੇ ਜਿਨ੍ਹਾਂ ਗਿਰਦਿਆਂ ਵਿੱਚ ਕਦੇ ਰੱਬ ਨਹੀਂ ਪ੍ਰਗਟ ਹੁੰਦਾ, ਜਿਨ੍ਹਾਂ ਗਿਰਦਿਆਂ ਵਿੱਚ ਕਦੇ ਪਰਮੇਸ਼ਰ ਨਹੀਂ ਵੱਸਦਾ, ਉੱਥੇ ਭੱਠੀਆਂ ਵਾਂਗੂ ਤ੍ਰਿਸ਼ਨਾ ਦੀ ਅੱਗ ਚ, ਈਰਖਾ ਦੀ ਅੱਗ ਚ, ਦਵੈਸ਼ ਦੀ ਅੱਗ ਵਿੱਚ ਮੱਚਦੇ ਨੇ।
1: ਰੱਬ ਸੀਗਾਰ ਤੰਬੋਲ ਰਸ ਸਣ ਦੇਹੀ।

0: ਦੁਸ਼ਮਣ ਬਣ ਜਾਂਦੇ ਨੇ।
1: ਨਾਨਕ ਕੀ ਬੇਨਤੀਆ ਕਰ ਕਿਰਪਾ ਦੀ ਜੈ ਨਾਮ।
0: ਤਾਂ ਕਰਕੇ ਅੱਜ ਮੈਂ ਤੇਰੀ ਗੋਦ ਵਿੱਚ ਆਇਆ, ਤੁਸੀਂ ਕਿਰਪਾ ਕਰਕੇ ਮੇਰੀ ਝੋਲੀ ਵਿੱਚ ਨਾਮ ਦੀ ਦਾਤ ਪਾ ਦਿਓ, ਕਿਉਂਕਿ ਨਾਮ ਤੋਂ ਵੀ ਹੁਣ ਮੇਰਾ ਜੀਵਨ ਇਵੇਂ ਹੈ ਜਿਵੇਂ ਉਤਲੀਆਂ ਉਦਾਹਰਣਾਂ ਵਿੱਚ ਸਤਿਗੁਰੂ ਜੀ ਨੇ ਰਹਿਮਤਾ ਕਰਕੇ ਸਮਝਾਇਆ ਹੈ।
1: ਹਰ ਮੇਲਾ ਸੁਆਮੀ ਸੰਗ ਪ੍ਰਭ ਜਿਸ ਕਾਨੇ ਚਲ ਪਾਣਾ।
0: ਆਪਣੇ ਕੋਲ ਸਮਾਂ ਤਾਂ ਬਹੁਤ ਕੀਮਤ ਹੈ, ਪਰ ਆਹ ਪੰਕਤੀ ਇੱਕ ਵਾਰੀ ਫਿਰ ਤੁਸੀਂ ਸਰਵਣ ਕਰਨੀ ਹੈ। ਮੇਰੀ ਤਮੰਨਾ ਇਹੋ ਹੁੰਦੀ ਵੀ ਗੁਰੂ ਦਾ ਉਪਦੇਸ਼ ਠੀਕ ਗ੍ਰੰਥ ਦੀ ਬੰਧਾ ਵਾਲੀ ਗੱਲ ਹੋ ਜਾਏ, ਅਸੀਂ ਖਿੱਚ ਕੇ ਗੁਰੂ ਦੇ ਉਪਦੇਸ਼ ਨੂੰ ਪੱਲੇ ਚ ਬਸਾ ਲਈਏ। ਸਾਹਿਬ ਜੀ ਇਸ ਪੰਕਤੀ ਦੀ ਕਿਰਪਾ ਕਰਦੇ ਨੇ।
1: ਹਰ ਮੇਲਾ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ।
0: ਨਿਹਚਲ ਦਾ ਅਰਥ ਹੁੰਦਾ ਨਾ ਖਤਮ ਹੋਣ ਵਾਲਾ, ਧਾਮ ਦਾ ਅਰਥ ਹੁੰਦਾ ਘਰ। ਹੁਣ ਅਸੀਂ ਉਸ ਰੱਬ ਨਾਲ ਜੁੜਨਾ ਜਿਹਦਾ ਨਿਹਚਲ ਧਾਮ ਹੈ, ਜਿਹਦੇ ਧਾਮ ਨੂੰ ਜਿਹਦੇ ਘਰ ਨੂੰ ਕਦੇ ਕੋਈ ਮੁਸ਼ਕਲ ਨਹੀਂ ਬਣਦੀ, ਜਿਹਦਾ ਘਰ ਕਦੇ ਖਤਮ ਨਹੀਂ ਹੋਣਾ। ਤੇਰੇ ਘਰ ਆਨੰਦ ਵਧਾਈ ਤੁੱਟ ਕਰ, ਕਿਉਂਕਿ ਤੇਰੇ ਘਰ ਚ ਆਨੰਦ ਇਸੇ ਲਈ ਹੈ, ਤੇਰੇ ਘਰ ਚ ਵਧਾਈ ਇਸੇ ਲਈ ਹੈ। ਤੇਰੇ ਘਰ ਵਿੱਚ ਕਦੇ ਮੌਤ ਨਹੀਂ ਹੁੰਦੀ, ਤੇਰੇ ਘਰ ਵਿੱਚ ਕਿਸੇ ਦਾ ਆਉਣ ਜਾਣ ਨਹੀਂ ਹੈ। ਇਹ ਜਿੰਨੇ ਵੀ ਦੁਨੀਆਂ ਦੇ ਘਰ ਬਣੇ ਆਪਾਂ ਵੇਖਦੇ ਹਾਂ ਨਾ, ਉਹ ਅੱਜ ਕੱਲ ਭਲਕੇ ਸੱਜਣਾ ਕਿਸੇ ਨੇ 10 ਸਾਲ ਰਹਿਣਾ, ਕਿਸੇ ਨੇ 20 ਸਾਲ ਰਹਿਣਾ, ਕੋਈ 50 ਸਾਲ ਰਹਿ ਜਾਏਗਾ। ਇਹ ਸਾਰੇ ਦੁਨੀਆਂ ਦੇ ਘਰ ਇੱਕ ਦਿਨ ਖਤਮ ਹੋ ਜਾਣੇ ਨੇ। ਜਿਹੜਾ ਨਿਹਚਲ ਧਾਮ ਹੈ ਉਹਦੇ ਚਰਨਾਂ ਵਿੱਚ ਜੁੜੀਏ। ਮਾਲਕ ਮੈਨੂੰ ਪਰਮੇਸ਼ਵਰ ਮਿਲਾ ਦਿਓ, ਜਿਹਦੇ ਘਰ ਵਿੱਚ ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜਰਾ, ਜਿੱਥੇ ਮੌਤ ਦਾ ਵਾਸਤਾ ਹੀ ਕੋਈ ਨਹੀਂ, ਮੈਂ ਉਸ ਘਰ ਨਾਲ ਜੁੜ ਜਾਵਾਂ ਜੀ।
1: ਚੇਤ ਗੋਵਿੰਦ ਅਰਾਧਿਆ ਹੋਵੇ ਆਨੰਦ ਘਣਾ।
0: ਅੱਜ ਇਸ ਚੇਤਰ ਦੇ ਮਹੀਨੇ ਦੀ ਆਰੰਭਤਾ ਵੀ ਹੈ, ਸਤਿਗੁਰੂ ਕਿਰਪਾ ਕਰਦੇ ਨੇ। ਚੇਤਰ ਦੇ ਮਹੀਨੇ ਤੋਂ ਆਰੰਭਤਾ ਦਾ ਮਤਲਬ ਹੈ, ਚੇਤ ਦਾ ਅਰਥ ਹੁੰਦਾ ਚੇਤਾ ਕਰ। ਸਾਰੀ ਤੇਰੀ ਜ਼ਿੰਦਗੀ ਦੇ ਦੁੱਖ ਸਿਰਫ ਇਸ ਲਈ ਨੇ ਤੈਨੂੰ ਰੱਬ ਭੁੱਲ ਗਿਆ। ਜੇ ਕਿਤੇ ਦੁਬਾਰੀ ਚੇਤੇ ਕਰ ਲਵੇ, ਸਾਰੀਆਂ ਬਖਸ਼ਾਂ ਫਿਰ ਤੇਰੀ ਝੋਲੀ ਚ ਪੈ ਸਕਦੀਆਂ ਨੇ। ਹਜ਼ੂਰ ਨੇ ਕਿਰਪਾ ਕੀਤੀ, ਚੇਤ ਗੋਬਿੰਦ ਅਰਾਧੀ ਹੈ। ਚੇਤ ਦੇ ਮਹੀਨੇ ਵਿੱਚ ਗੋਬਿੰਦ ਦੀ ਭਾਵ ਆਪਣੀ ਜ਼ਿੰਦਗੀ ਚ ਪਰਮੇਸ਼ਵਰ ਦੀ ਇਬਾਦਤ ਕਰੀਏ ਜੀ।
1: ਸੰਤ ਜਨਾ ਮਿਲ ਪਾਈਆ ਰਸਨਾ ਨਾਮ ਪਣਾ।
0: ਕਹਿਣ ਲੱਗੇ ਤੇਰੀ ਜ਼ਿੰਦਗੀ ਵਿੱਚ ਆਨੰਦ ਆ ਸਕਦਾ, ਪਰ ਰੱਬਾ ਮੈਨੂੰ ਤੇ ਰੱਬ ਦਾ ਨਾਮ ਬੋਲਣਾ ਨਹੀਂ ਆਉਂਦਾ, ਮੇਰੇ ਕੋਲ ਤਾਂ ਕਿਹਾ ਨਹੀਂ ਜਾਂਦਾ, ਦੱਸੋ ਮੈਂ ਕਿਵੇਂ ਕਵਾਂ। ਹਜ਼ੂਰ ਕਹਿੰਦੇ ਫਿਰ ਸਤ ਸੰਗਤ ਕਰਿਆ ਕਰ, ਗੁਰਮੁਖਾਂ ਦੀ ਸੰਗਤ ਵਿੱਚ ਆਇਆ ਕਰ, ਗੁਰੂ ਕੀ ਸੰਗਤ ਵਿੱਚ ਆਇਆ ਕਰ। ਜਿਹਨਾਂ ਦੇ ਕੋਲ ਤੂੰ ਬੈਠਣਾ ਸਿੱਖ ਜਾਏਗਾ, ਤੇ ਤੇਰੀ ਜ਼ਬਾਨੋਂ ਰਸਨਾ ਨਾਮ ਭਲਾ ਤੇਰੀ ਜ਼ਬਾਨ ਵੀ ਸਾਈਂ ਦੇ ਬੋਲ ਬੋਲਣ ਲੱਗ ਪਵੇਗੀ।
1: ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹਿ ਗਣਾ।
0: ਦੁਨੀਆਂ ਵਿੱਚ ਆਉਣਾ ਕਿਹਦਾ ਸਫਲ ਹੈ, ਜਿਹੜਾ ਆਪਣੇ ਪਰਮੇਸ਼ਵਰ ਨੂੰ ਮਿਲ ਜਾਂਦਾ ਹੈ। ਜਿਹੜਾ ਦੁਨੀਆਂ ਵਿੱਚ ਆਇਆ ਤੇ ਹੈ ਪਰ ਵਾਹਿਗੁਰੂ ਨੂੰ ਪਰਮੇਸ਼ਵਰ ਨੂੰ ਮਿਲ ਨਹੀਂ ਸਕਿਆ। ਸਾਹਿਬ ਜੀ ਇਸੇ ਲਈ ਬਚਨ ਆਖਦੇ ਨੇ, ਕਹਿੰਦੇ ਭਲਿਆ ਪੁਰਖਾ ਇੱਕ ਗੱਲ ਆਪਣੇ ਮਨ ਵਿੱਚ ਵਸਾ ਕੇ ਰੱਖੀ, ਮਨੁੱਖਾ ਜਾਮੇ ਦਾ ਇੱਕੋ ਇੱਕ ਲਾਹ ਹੈ, ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹ। ਜੇ ਤੂੰ ਇਹ ਲਾਹਾ ਨਹੀਂ ਕੱਟਿਆ ਫਿਰ ਤੇ ਦੁਨੀਆਂ ਵਿੱਚ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿ ਫਕੜੇ ਸਭ ਮੁਕਦੀ ਚੱਲੀ ਰਹਿਣ। ਆਪਣੇ ਮਾਲਕ ਦੇ ਚਰਨਾਂ ਵਿੱਚ ਜਿਹੜੇ ਜੁੜ ਜਾਂਦੇ ਨੇ ਆਉਣਾ ਦੁਨੀਆਂ ਵਿੱਚ ਉਹਨਾਂ ਲੋਕਾਂ ਦਾ ਹੀ ਸਫਲ ਹੈ ਜੀ।
1: ਇੱਕ ਖੇਨਾ ਤਿਸ ਦਿਨ ਜੀਵਣਾ ਬਿਰਥਾ ਜਨਮ ਜਾਣਾ।
0: ਇੱਕ ਖਿਨ ਕਹਿੰਦੇ ਨੇ ਇੱਕ ਵਾਰੀ ਅੱਖ ਝਮਕਣ ਨੂੰ, ਜੇ ਇੰਨਾ ਸਮਾਂ ਵੀ ਰੱਬੀ ਯਾਦ ਤੋਂ ਵਾਂਝਾ ਗੁਜ਼ਰਦਾ ਤੇ ਤੇਰਾ ਜਨਮ ਬਿਰਥ ਹੈ। ਇਹ ਪੰਕਤੀਆਂ ਪੜ੍ਹ ਕੇ ਸੱਚ ਜਾਣਿਓ ਸ਼ਰਮ ਆਉਣ ਲੱਗ ਪੈਂਦੀ, ਸਾਨੂੰ ਤਾਂ ਇੱਕ ਖਿਨ ਚੇਤੇ ਨਹੀਂ ਹੁੰਦਾ। ਤੁਸੀਂ ਕਹਿੰਦੇ ਇੱਕ ਖਿਨ ਜਿਹਨੂੰ ਭੁੱਲਦਾ ਉਹਦਾ ਜਨਮ ਬਿਰਥ ਹੈ, ਸਾਨੂੰ ਇੱਕ ਖਿਨ ਚੇਤੇ ਵੀ ਨਹੀਂ ਆਉਂਦਾ। ਸਾਡੀ ਤੇ ਹਾਲਤ ਇਹ ਹੈ, ਹਮ ਅਵਗੁਣ ਭਰੇ ਇੱਕ ਗੁਣ ਨਹੀਂ ਅੰਮ੍ਰਿਤ ਸ਼ਾਦ ਵਿਖੇ ਵਿਖਾਹੀ ਮਾਇਆ ਮੋਹ ਭਰਮ ਤੇ ਭੁੱਲੇ ਸੁੱਤ ਦਾਰਾ ਸੋ ਪ੍ਰੀਤ ਲਗਾਈ। ਸਾਡੀ ਪ੍ਰੀਤ ਕਿੱਥੇ ਲੱਗੀ ਹੋਈ ਹੈ? ਸੁੱਤ ਦਾਰਾ ਸੋ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇ ਮਿਲੰਤ ਜਮ ਤਰਾਸ ਮਚਾਈ। ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ। ਸਾਡਾ ਤੇ ਇੱਕ ਪਲ ਵੀ ਮਨ ਜਿਹੜਾ ਉਹ ਸਾਈਂ ਦੇ ਚਰਨਾਂ ਵਿੱਚ ਨਹੀਂ ਜੁੜਦਾ।

0: ਵਿੱਚ ਬਚਨ ਨੂੰ ਆਪਣੇ ਮਨ ਵਿੱਚ ਵਿਚਾਰ ਕੇ ਤੁਰੀਏ, ਸੋਚ ਕੇ ਵਿਚਾਰ ਕੇ ਤੁਰੀਏ। ਭਾਈ ਸੁਥਰਾ ਜੀ ਗੁਰੂ ਚਰਨਾਂ ਵਿੱਚ ਆਏ, ਥੋੜਾ ਜਿਹਾ ਸਮਾਂ ਕੀਰਤਨ ਸੁਣਿਆ, ਪਿੱਛ ਕਰ ਲਈ। ਗੁਰੂ ਕੇ ਸਿੱਖਾਂ ਨੇ ਗੁਰੂ ਪਾਤਸ਼ਾਹ ਕੋਲ ਸ਼ਿਕਾਇਤ ਕੀਤੀ, ਤੇਰਾ ਲਾਡਲਾ ਅੱਗੇ ਤਾਂ ਸਿੱਖਾਂ ਦੀ ਬੇਅਦਬੀ ਕਰ ਦਿੰਦਾ ਸੀ ਕੁਝ ਬੋਲ ਬੋਲ ਕੇ, ਅੱਜ ਉਹਨੇ ਕੀਰਤਨ ਦੀ ਬੇਅਦਬੀ ਕੀਤੀ ਹੈ। ਹਜ਼ੂਰ ਪੁੱਛਣ ਲੱਗੇ, ਕੋਈ ਗੱਲ ਨੀ, ਬੁਲਾ ਕੇ ਪੁੱਛ ਲੈਂਦੇ। ਬੁਲਾ ਕੇ ਭਾਈ ਸੁਥਰੇ ਨੂੰ ਪੁੱਛਿਆ, ਕਹਿਣ ਲੱਗੇ ਭਾਈ ਸਾਹਿਬ ਜੀ ਚਲੋ ਕਿਸੇ ਸਿੱਖ ਵੱਲ ਕੰਧ ਕਰ ਲਈ, ਵੈਸੇ ਤੇ ਮੈਨੂੰ ਉਹ ਵੀ ਕਬੂਲ ਨਹੀਂ, ਪਰ ਚਲੋ ਹੋ ਸਕਦਾ ਤੂੰ ਕੀਰਤਨ ਕਰਦੇ ਅੱਜ ਕੰਧ ਕਰ ਲਈ, ਕੀਰਤਨ ਸੁਣਦਿਆਂ ਕੰਧ ਕਰ ਲਈ। ਭਾਈ ਸੁਥਰਾ ਜੀ ਕਹਿਣ ਲੱਗੇ, ਸਤਿਗੁਰੂ ਇਹ ਗੱਲ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਦਾ, ਕੀ ਰਹਿ ਜਾਏ ਤੇ ਚੰਗੀ ਹੈ। ਹਜ਼ੂਰ ਕਹਿਣ ਲੱਗੇ, ਸ਼ੰਕਾ ਮੇਰਾ ਨਹੀਂ ਹੈ, ਸ਼ੰਕਾ ਇਹਨਾਂ ਸਤਸੰਗੀਆਂ ਦਾ, ਤੈਨੂੰ ਨਿਵਰਤ ਕਰਨਾ ਪਏਗਾ। ਠੀਕ ਹੈ ਮਹਾਰਾਜ ਜੀ। ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਖਲੋ ਕੇ ਭਾਈ ਸੁਥਰਾ ਜਿਹੜਾ ਨਿਤ ਦੇ ਹਲੇ ਹੱਸਣ ਵਾਲਾ ਸੀ, ਅੱਜ ਉਹ ਵੀ ਅੱਖ ਵਿੱਚ ਵੀ ਪਾਣੀ ਆ ਗਿਆ, ਉਹ ਵੀ ਕਹਿਣ ਲੱਗ ਪਿਆ, ਕਹਿਣ ਲੱਗਿਆ ਦਾਤਿਆ ਮੈਂ ਕੀਰਤਨ ਸੁਣ ਲਿਆ ਸਾਂ, ਬੜੀਆਂ ਚਪੇੜਾਂ ਸ਼ਬਦਾਂ ਦੀਆਂ ਮੇਰੇ ਮੂੰਹ ਤੇ ਵੱਜੀਆਂ, ਜਿੰਨੀਆਂ ਕੁ ਮੈਂ ਸਹਾਰ ਸਕਦਾ ਸੀ ਸਹਾਰ ਲਈਆਂ, ਤੇਰੇ ਦਰ ਨੂੰ ਛੱਡ ਕੇ ਵੀ ਨਹੀਂ ਜਾ ਸਕਦਾ, ਮੈਂ ਪਿੱਠ ਕਰਕੇ ਬੈਠ ਗਿਆ। ਦਾਤਿਆ ਜਿੰਨੀਆਂ ਮਾਰਨੀਆਂ ਨੇ ਚਪੇੜਾਂ ਮੇਰੀ ਪਿੱਠ ਤੇ ਮਾਰਨਾ, ਮੈਂ ਤੇਰੇ ਬਚਨਾਂ ਦੇ ਮੁਤਾਬਕ ਆਪਣਾ ਜੀਵਨ ਨਹੀਂ ਗੁਜ਼ਾਰਦਾ, ਜੇ ਹੋ ਸਕਦਾ ਅੱਜ ਮੈਂ ਤੇਰੇ ਦਰ ਦੇ ਥੱਪੜ ਖਾਵਾਂ ਤੇ ਕੱਲ੍ਹ ਮੈਂ ਥਾਪੜੇ ਤੱਕ ਵੀ ਪਹੁੰਚ ਜਾਵਾਂ, ਜਿਹੜਾ ਥੱਪੜ ਖਾ ਲੈਂਦਾ ਉਹ ਥਾਪੜੇ ਤੱਕ ਵੀ ਪਹੁੰਚ ਜਾਂਦਾ, ਅੱਜ ਮੈਂ ਤੇਰੇ ਦਰ ਦੀਆਂ ਚਪੇੜਾਂ ਮੂੰਹ ਤੇ ਨਹੀਂ ਖਾ ਸਕਿਆ, ਮੈਂ ਪਿੱਠ ਤੇ ਖਾਧੀਆਂ ਨੇ। ਯਾਦ ਰੱਖੋ ਜੇ ਆਪਾਂ ਕਿਹੋ ਜਿਹੇ ਸੁਭਾਅ ਦੇ ਮਾਲਕ ਹੈ, ਕਿੰਨੇ ਗੁਰੂ ਕੇ ਬਚਨਾਂ ਦੇ ਤੀਰ ਵੱਜਦੇ ਨੇ ਪਰ ਸਾਡੇ ਅੰਦਰ ਕੋਈ ਅਸਰ ਨਹੀਂ ਹੁੰਦਾ। ਮੇਰੇ ਮਾਲਕ ਆਖਦੇ ਨੇ, ਕਹਿੰਦੇ ਇੱਕ ਖਿਲ ਮਾਲਕ ਤੋਂ ਵੀ ਹੁੰਦਾ ਹੋ ਕੇ ਜਿਉਣਾ, ਆਪਣਾ ਜਨਮ ਬਿਰਥਾ ਗੋਣ ਬਰਾਬਰ ਹੈ ਜੀ।
1: ਜਲ ਥਲ ਮਹੀ ਅਲ ਪੂਰਿਆ ਰਵਿਆ ਵਿੱਚ ਬਣਾ।
0: ਮੈਂ ਕਿਹੜੇ ਰੱਬ ਦੀ ਇਬਾਦਤ ਕਰਦਾ ਜਿਹੜਾ ਜਲ ਥਲ ਸਾਰੀਆਂ ਥਾਵਾਂ ਤੇ ਪੂਰਿਆ ਹੋਇਆ ਹੈ ਜੀ।
1: ਸੋ ਪ੍ਰਭ ਚੇਤਨਾ ਆਵਾਈ ਕਿਤੜਾ ਦੁੱਖ ਗਣਾ।
0: ਜਿਹਨਾਂ ਨੂੰ ਉਹ ਰੱਬ ਚੇਤੇ ਨਹੀਂ ਆਉਂਦਾ ਉਹਨਾਂ ਨੂੰ ਕਿੱਡਾ ਕੁ ਵੱਡਾ ਦੁੱਖ ਹੈ। ਇੱਕੋ ਪੰਕਤੀ ਆਪਾਂ ਕਹਿ ਕੇ ਅੱਗੇ ਤੁਰ ਜਾਂਦੇ, ਪਰਮੇਸ਼ਵਰ ਤੇ ਭੁੱਲੇ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਵਿੱਚ ਨਾ ਕੋਈ ਕਰ ਸਕੇ ਕਿਸੇ ਰੋਵੇ ਰੋਜ, ਉਹ ਨਿਤ ਦਿਹਾੜੇ ਆਪਣੇ ਜੀਵਨ ਦੀ ਭਟਕਣਾ ਵਿੱਚ ਪਿਆ ਰਹਿੰਦਾ ਜਿਨ੍ਹਾਂ ਨੂੰ ਇਹੋ ਜਿਹਾ ਪਰਮੇਸ਼ਵਰ ਚੇਤੇ ਨਹੀਂ ਆਉਂਦਾ ਜੀ।
1: ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਨਾ।
0: ਜਿਨ੍ਹਾਂ ਨੇ ਇਹੋ ਜਿਹੇ ਪਰਮੇਸ਼ਵਰ ਦੀ ਇਬਾਦਤ ਕੀਤੀ ਰੱਬ ਦੇ ਚਰਨਾਂ ਵਿੱਚ ਜੁੜੇ, ਸਾਹਿਬ ਜੀ ਆਖਦੇ ਨੇ ਕਹਿੰਦੇ ਉਹਨਾਂ ਦੇ ਮਨਾਂ ਮੂਹੀ ਭਾਗ ਚੰਗੇ ਨੇ। ਇਹ ਗੱਲ ਦੱਸਣ ਤੋਂ ਬਾਰੀ ਉਹਨਾਂ ਦੀਆਂ ਝੋਲੀਆਂ ਕਿਵੇਂ ਬਰਕਤਾਂ ਨਾਲ ਭਰੀਆਂ ਨੇ ਜੀ।
1: ਹਰ ਦਰਸ਼ਨ ਕਾਉ ਮਨ ਲੋਚਦਾ ਨਾਨਕ ਪਿਆਸ ਮਨਾ।
0: ਇਹ ਗੱਲਾਂ ਸੁਣ ਕੇ ਮੇਰੇ ਮਨ ਵਿੱਚ ਵੀ ਤੇਰੇ ਦਰਸ਼ਨਾਂ ਦੀ ਪਿਆਸ, ਸ਼ਬਦ ਪਿਆਸ ਵੀ ਵਿਚਾਰ ਨੂੰ ਇੱਕ ਵਾਰੀ ਧਿਆਨ ਦੇ ਕੇ, ਜਿਹਨੂੰ ਪਿਆਸ ਲੱਗੀ ਹੋਵੇ ਨਾ ਉਹਨੂੰ ਸੌ ਗੱਲਾਂ ਤੁਸੀਂ ਸੁਣਾਵੋ ਵੀ ਭਲਿਆ ਮੈਂ ਆਹ ਗੱਲ ਤੈਨੂੰ ਸੁਣਾਉਂਦੇ, ਛੱਡ ਪਾਣੀ ਦੀ ਗੱਲ, ਫਿਰ ਉਹਨੂੰ ਘਰ ਪਰਿਵਾਰ ਬੱਚਿਆਂ ਦੀ ਗੱਲ ਕਰ ਲਓ, ਕਿਸੇ ਦੀ ਗੱਲ ਕਰ ਲਓ, ਯਕੀਨ ਕਰਕੇ ਜਾਣੇ ਹੋ ਉਹਦੇ ਵਿੱਚ ਕੋਈ ਫਰਕ ਨਹੀਂ ਜੇ ਪੈਣਾ। ਜੇ ਕਿਤੇ ਉਹਨੂੰ ਪਿਆਸ ਲੱਗੀ ਹੋਵੇ ਥੋੜਾ ਜਿਹਾ ਧਿਆਨ ਦਿਓ, ਮੈਂ ਬੇਨਤੀ ਕਰਾਂ, ਜੇ ਪਿਆਸ ਲੱਗੀ ਹੋਵੇ ਜਿਹੜੀ ਮਰਜ਼ੀ ਗੱਲ ਉਹਨੂੰ ਸਮਝਾ ਦਿਓ, ਉਹਦੇ ਕੋਲ ਨਹੀਂ ਜੇ ਪਾਰ ਉਤਰਾਉਣਾ ਤੇ ਹਰ ਵਾਰੀ ਪਾਣੀ ਪਾਣੀ ਮੰਗਦਾ ਰਹੇਗਾ। ਮੇਰੇ ਸਾਹਿਬ ਦੀ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਕਹਿਣ ਲੱਗੇ ਜਿਸ ਦਿਨ ਦਰਸ਼ਨਾਂ ਦੀ ਪਿਆਸ ਅੰਦਰ ਲੱਗ ਗਈ, ਦਰਸ਼ਨਾਂ ਦੀ ਤਮੰਨਾ ਅੰਦਰ ਜਾਗ ਪਈ, ਉਸ ਦਿਨ ਮਾਲਕ ਦੇ ਚਰਨਾਂ ਵਿੱਚ ਜੁੜ ਜਾਵੇਗਾ।
1: ਚੇਤ ਮਿਲਾਏ ਸੋ ਪ੍ਰਭੂ ਤਿਸ ਕਾ ਪਾਏ ਲੱਗਾ।
0: ਜਿਹੜੇ ਮੈਨੂੰ ਚੇਤ ਵਿੱਚ ਰੱਬ ਨਾਲ ਮਿਲਾ ਦੇਣ ਮੈਂ ਉਹਨਾਂ ਦੇ ਚਰਨਾਂ ਵਿੱਚ ਲੱਗਾ ਹੋਣਾ। ਪੰਕਤੀ ਪੜ੍ਹਦਿਆਂ ਸਾਨੂੰ ਮਨੁੱਖ ਦਾ ਖਿਆਲ ਆ ਜਾਣਾ ਪਰ ਗੁਰੂ ਦਾ ਨਹੀਂ ਆਉਂਦਾ, ਗੁਰੂ ਦਾ ਨਹੀਂ ਆਉਂਦਾ। ਇਹ ਪੰਕਤੀ ਵਿੱਚ ਅਰਥ ਆਪਾਂ ਗੁਰੂ ਹੀ ਕਰਾਂਗੇ। ਜਿਹੜਾ ਗੁਰੂ ਮੈਨੂੰ ਰੱਬ ਨਾਲ ਮਿਲਾ ਦੇਵੇ, ਇਹ ਨਹੀਂ ਜਿਹੜਾ ਗੁਰੂ ਮੇਰੇ ਇੱਕ ਟਰੱਕ ਦੇ ਚਾਰ ਟਰੱਕ ਕਰ ਦੇਵੇ, ਇੱਕ ਕੋਠੀ ਦੀਆਂ ਦੋ ਕੋਠੀਆਂ ਕਰ ਦੇਵੇ, ਮੈਂ ਛੱਡ ਕੇ ਜਾਣੀਆਂ ਨੇ ਨਾ। ਜਿਹੜਾ ਗੁਰੂ ਮੈਨੂੰ ਰੱਬ ਨਾਲ ਮਿਲਾ ਦੇਵੇ, ਮੈਂ ਜੁੜਾ ਉਸ ਗੁਰੂ ਸਾਹਿਬ ਕਿਰਪਾ ਕਰਨਾ। آخری پنکتیاں پڑھ کے آپ اخیر چ سماپتی کرنے ہیں. تاریخ گرو جی مہاراج جی کا بڑا دھنواد ہے, کسی کام نہیں سنگت کا بہت دھنواد, جڑے
2: کوئی پیسہ نہیں پیدا ہوتا,
0: ستکار جو خصوص سے
2: بالی
0: ہے صاحب ہونا سب کا لینی ہے. پھر کدے وقت ملے تھوڑے چرنا بچ حاضری پڑا گا تو نہ چتارے ہوئے نویں سال دیا گرو ہر راج صاحب جی کے گرپرب دیا آپ جی پھر انگنت واری بدائیاں ہوگا. پیار ستکار آخری پنکتیاں پڑھ کے سماپتی کریے جی.
1: سارے

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Seek Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
4: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Asi bol rahe haan Gurdwara Western Singh Sabha Williams Lake BC Canada ton. ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3374। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3374। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।